ਵੇਖੋ ਕਿੱਡੀ ਵੱਡੀ ਬਖਸ਼ਿਸ਼ ਹੈ ਸਤਿਗੁਰੂ ਦੀ। ਜੇ ਤੁਸੀਂ ਸੰਗਤ 'ਚ ਆ ਕੇ ਅਤੇ ਇਹ ਜਪਣਾ ਸ਼ੁਰੂ ਕਰ ਦਿੱਤਾ ਹੈ ਨਾ, ਅਤੇ ਇਹ ਧੁੱਪ ਜਾਣਾ ਵਾ, ਜਦੋਂ ਜਾਂ ਇਹਨੂੰ ਜਗਾਉਣਾ ਵੀ ਕਿਹਾ, ਧੋਣਾ ਵੀ ਕਿਹਾ ਵਾ, ਬੜੇ ਗੁਰਬਾਣੀ ਦੱਸਿਆ, ਜਗਾਉਣਾ ਵੀ ਉਹੀ ਗੱਲ ਆ, ਧੋਣਾ ਵੀ ਉਹੋ ਗੱਲ ਆ, ਨਹਾਉਣਾ ਵੀ ਉਹੋ ਗੱਲ ਆ, ਇਸ਼ਨਾਨ ਵੀ ਉਹੀ ਗੱਲ ਆ। ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਗਾਈ, ਅਤੇ ਫਿਰ ਕਹਿੰਦੇ ਗੁਰ ਕਿਰਪਾ ਅਤੇ ਸੇ ਜਨ ਜਾਗੇ। ਕਿਹੜੇ ਜਾਗੇ? ਅੱਗੇ ਬੋਲੋ ਹਾਂ ਜਨ, ਹਰ ਮਨ ਵਸਿਆ। ਤੁਸੀਂ ਹੁਣ ਮਨ 'ਚ ਵਸਾ ਰਹੇ ਹੋ ਨਾ ਬੋਲ ਕੇ, ਵਾਹ ਗੁਰੂ ਵਾਹ ਗੁਰੂ। ਅਤੇ ਅੰਮ੍ਰਿਤ ਬਾਣੀ 'ਚ ਲਿਖਿਆ ਹੋਇਆ ਹੈ, ਕੀ ਲਿਖਿਆ ਵਾ, ਸੰਤ ਪ੍ਰਸਾਦ ਸੰਤ ਸੰਤ ਮੰਡ ਸੰਤ ਮੰਡਲ ਮੈਂ ਹਰ ਮਨ ਵਸੇ। ਆ ਸੰਤ ਮੰਡਲੀ ਵੀ ਕਿਹਾ ਇਹਨਾਂ ਨੂੰ, ਸੰਤ ਮੰਡਲ ਮੈਂ ਦੁਰਤ ਸਭ ਨਸੇ। ਕਿਹੜੀ ਭੈੜੀ ਮਤ ਆ, ਸੰਗਤਾਂ 'ਚ ਆ ਕੇ ਸਾਡੀ ਖਤਮ ਹੋ ਜਾਏਗੀ, ਅਤੇ ਭੈੜੀ ਮਤ ਦੇਣ ਵਾਲੇ ਪੰਜ ਚੋਰ ਸਾਡੇ ਅੰਦਰ, ਇਸ ਦੇਹੀ ਅੰਦਰ ਪੰਜ ਚੋਰ ਵਸੇ ਹੈ ਨਾ, ਕਾਮ ਕਰੋ ਲੋਭ ਮੋਹੰਕਾਰ। ਉਹ ਅੰਮ੍ਰਿਤ ਨਾਮ ਤੱਕ ਪਹੁੰਚਣ ਨਹੀਂ ਦਿੰਦੇ, ਲੁੱਟੀ ਜਾਂਦੇ। ਅੰਮ੍ਰਿਤ ਲੁੱਟੇ ਮਨਮੁੱਖ ਨਹੀਂ ਪੂਜੇ, ਕੋਈ ਨਾ ਸੁਣੇ ਪੁਕਾਰ। ਫਿਰ ਕਹਿੰਦੇ ਹੁਣ ਤੁਸੀਂ ਨਾ ਪੁਕਾਰ ਕਰੋ, ਪੁਕਾਰ ਉਹਦੇ ਅੱਗੇ ਕਰੋ ਜਿਹਨੇ ਇਹਨਾਂ ਪੰਜਾਂ ਨੂੰ ਵਸ ਕਰਨਾ ਵਾ। ਉਹ ਕੇਵਲ ਅਤੇ ਕੇਵਲ ਆ ਵਾਹ ਗੁਰੂ, ਉਹਦੇ ਅੱਗੇ ਦੁਹਾਈ ਦਿਓ। ਆ ਦੁਹਾਈ ਦਿੰਦੇ ਸੀ ਨਾ ਤੁਸੀਂ ਹੁਣੇ, ਦੋਹੀ ਦਿੱਚੇ ਦੁਰਜਨਾ, ਉਹਨਾਂ ਦੁਰਜਨ ਕਿਹਾ, ਅਤੇ ਉਹ ਕੀ ਕਰੇਗਾ, ਉਹ ਤੁਹਾਨੂੰ ਫਿਰ ਮਿੱਤਰ ਬਖਸ਼ੇਗਾ। ਮਿੱਤਰ ਪੰਜ ਚੋਰ ਨੇ ਅਤੇ ਪੰਜ ਹੀ ਸਾਡੇ ਮਿੱਤਰ ਆ, ਮਿੱਤਰਾਂ ਤੋਂ ਜੈਕਾਰ। ਉਹ ਮਿੱਤਰ ਆਉਣਗੇ ਫਿਰ ਪ੍ਰਗਟ ਕਰ ਦੂਗਾ ਤੁਹਾਡੇ ਅੰਦਰ, ਜਿਹਨੂੰ ਆਪਾਂ ਪੜ੍ਹਦੇ ਹਮ ਘਰ ਸਾਜਨ ਆਏ, ਉਹਨੂੰ ਸੱਜਣ ਵੀ ਕਿਹਾ। ਅਤੇ ਕਿੰਨੇ ਭੇਜੇ, ਸਾਚੇ ਮੇਲ ਮਿਲਾ ਜਿਹਦੇ ਅੱਗੇ ਦੁਹਾਈ ਦੇਣ ਡੇ, ਉਹਨੇ ਫਿਰ ਪੰਜ ਸ਼ਬਦ ਪ੍ਰਗਟ ਕਰ ਦੇਣੇ ਤੁਹਾਡੇ ਅੰਦਰ, ਦੋਹੇ ਦਿੱਚੇ। ਪਰ ਜੇ ਦੁਹਾਈ ਦਿਓਗੇ ਜੇ, ਉਹਨੂੰ ਤਾਂ ਹੀ ਪਤਾ ਲੱਗੇਗਾ ਨਾ ਜੇ ਦੁਹਾਈ ਦੇਵਾਂਗੇ ਤੇ, ਫਿਰ ਉਹ ਸੁਣਦਾ, ਸੱਚੇ ਸੁਣਿਆ ਕੰਨ ਦੇ ਧੀਰਕ ਦੇਵੇ ਸਹਿ ਸਹਿ ਸੁਭਾ, ਫਿਰ ਸਾਨੂੰ ਉਹ ਪੰਜ ਸ਼ਬਦ ਪ੍ਰਗਟ ਕਰ ਦਿੰਦਾ। ਜੋ ਨਾਮ ਗਿਆ ਵਾਜੇ ਪੰਜ ਸ਼ਬਦ ਤੇ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ। ਇਹ ਕਲਾ ਆਪਾਂ ਗੁਰੂ ਤੋਂ ਸਿੱਖ ਰਹੇ ਹਾਂ, ਕਲਾ ਜਿੱਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਉਹਨੂੰ ਕਹਿੰਦੇ ਹਮ ਘਰ ਸਾਜਨ ਆਏ, ਸਾਚੇ ਮੇਲ ਮਿਲਾਏ, ਪੰਚ ਸ਼ਬਦ ਧੁਨ ਅਨਹਦ ਵਾਜੇ, ਹਮ ਘਰ ਸਾਜਨ ਆਏ। ਉਹ ਪੰਜਾਂ ਤੋਂ ਫਿਰ ਇੱਕ ਸ਼ਬਦ ਬਣ ਜਾਂਦਾ ਵਾ, ਜਿਹਨੂੰ ਦਰਗਾਹ 'ਚ ਪ੍ਰਵਾਨਗੀ ਆ, ਉਹਦੇ ਵਿੱਚ ਸਮਾ ਕੇ ਫਿਰ ਇਹ ਸੱਚ ਨਿੱਜ ਘਰ ਮਹਿਲ ਤੋਂ ਵੀ ਅੱਗੇ ਚੱਲ ਜਾਂਦਾ, ਜਿਹਨੂੰ ਆਪਾਂ ਰੋਜ਼ ਪੜ੍ਹਦੇ ਹਾਂ, ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗਾਹ ਮਾਨ ਪੰਚੇ ਸੋਹੇ ਦਾਰਾ ਜਾਨ ਪੰਚਾਂ ਕਾ ਗੁਰ। ਪੰਜਾਂ ਤੋਂ ਫਿਰ ਇੱਕ ਬਣ ਜਾਂਦਾ, ਜਦੋਂ ਮਨ ਦਾ ਧਿਆਨ ਉਹ 'ਚ ਲੱਗ ਜਾਂਦਾ, ਫਿਰ ਮਨ ਧਿਆਨ ਬਣ ਜਾਂਦਾ ਵਾ, ਮਨ ਹੀ ਧਿਆਨ ਬਣਦਾ ਵਾ। ਗਿਆਨ ਗੁਰੂ ਦਿੰਦਾ, ਧਿਆਨ ਵੀ ਗੁਰੂ ਦੱਸਦਾ ਵਾ। ਕਿਤੇ ਗਿਆਨ ਪ੍ਰਵੇਸ਼ ਗੁਰੇ ਧਨ ਦੀ ਆ, ਧਿਆਨ ਮਾਨ ਮਨ ਏਕ ਮੈਂ। ਉਹ ਪ੍ਰੇਮ ਭਗਤੀ ਗਿਆ ਨਾਮ ਜਦੋਂ ਅੰਦਰੋਂ ਸੁਣਨ ਲੱਗ ਪੈਂਦਾ ਸਹਿਜ ਧੁਨ, ਅਸਨ ਪ੍ਰੇਮ ਉਮਾਹੜਾ ਕਿਉਂ ਮਿਲੀ ਹੈ ਹਰ ਜਾਏ। ਉਹਨੂੰ ਪ੍ਰੇਮਾ ਭਗਤੀ ਗਿਆ, ਕਿਤੇ ਪ੍ਰੇਮ ਭਗਤ ਮਨ ਹੀ ਸੁੱਖ ਜਾਂਦੇ ਆ ਜਦੋਂ ਅੰਦਰੋਂ ਸਹਿਜ ਧੁਨ ਸੁਣਨ ਲੱਗ ਪੈਂਦੀ ਆ, ਉਹਨੂੰ ਪ੍ਰੇਮ ਭਗਤੀ ਕਿਹਾ ਵਾ, ਜਿਹਦੇ 'ਚੋਂ ਰਸ ਆਉਣਾ। ਅੱਜ ਰਸ ਵੀ ਦਿੱਤਾ ਵਾ ਆਪਾਂ ਨੂੰ, ਹੈ ਨਾ, ਆਪਾਂ ਪੜ੍ਹਦੇ ਹਾਂ ਅੱਜ ਸਾਰਾ, ਹੁਣ ਇੱਥੇ ਵੀ ਵਿਚਾਰ ਕਰਦੇ, ਜਿਹੜਾ ਅੱਜ ਮਹੀਨਾ ਸਤਿਗੁਰਾਂ ਨੇ ਬਖਸ਼ਿਸ਼ ਕੀਤਾ, ਵੀ ਇੱਥੇ ਕੀ ਕੁਛ ਬਖਸ਼ਿਸ਼ ਕਰ ਰਹੇ ਆ ਸਾਨੂੰ, ਹੈ ਨਾ। ਅਤੇ ਜੇ ਕਿਤੇ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਅਤੇ ਉਹ ਉਹਨਾਂ ਦੇ ਬਾਰੇ ਕੀ ਲਿਖਿਆ, ਅਤੇ ਭਾਗ ਹੀਣ। ਹੁਣ ਆਪਾਂ ਅੰਦਰੋਂ ਵੇਖਣਾ ਵਾ ਚੈੱਕ ਕਰਕੇ ਸਾਰਿਆਂ ਨੇ, ਵੀ ਉਹ ਰਸ ਆਉਂਦਾ ਸਾਨੂੰ ਨਾਮ ਸੁਣਦਾ ਅੰਦਰੋਂ, ਹੈ ਨਾ। ਅਤੇ ਜੇ ਨਹੀਂ ਸੁਣਦਾ ਤਾਂ ਫਿਰ ਤਾਂ ਸਾਨੂੰ ਨੀਂਦ ਨਹੀਂ ਆਉਣੀ ਚਾਹੀਦੀ। ਹਾਂ, ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਬਹਿ ਬਹਿ ਚੱਲੇ ਜੀਏ, ਹੈ ਨਾ। ਇੰਨਾ ਜ਼ਿਆਦਾ ਬੈਰਾਗ ਅੱਜ ਸਤਿਗੁਰਾਂ ਨੇ ਬਖਸ਼ਿਆ, ਅਸਨ ਪ੍ਰੇਮ ਉਮਾਹੜਾ, ਹੈ ਨਾ, ਅਸਨ ਪ੍ਰੇਮ ਉਮਾਹੜਾ ਕਿਉਂ ਮਿਲੀਏ। ਬੋਲੋ ਸਾਰੇ, ਕਿਉਂ ਮਿਲੀਏ ਹਰ ਜਾਏ। ਜਦੋਂ ਇਹ ਸੰਗਤ 'ਚ ਆ ਕੇ ਆਪਾਂ ਮਨ ਨੂੰ ਧੋਨੇ ਹਾਂ, ਤਾਂ ਫਿਰ ਵਿਰਾਗ ਆਉਂਦਾ ਵਾ ਮਿਲਣ ਦਾ, ਉਦੋਂ ਤਾਂ ਪਤਾ ਹੀ ਨਹੀਂ ਹੁੰਦਾ, ਸਾਰੀ ਉਮਰ ਲੰਘਾ ਲਈ ਉੱਦਾਂ ਹੀ। ਸੰਗਤ ਦੇ ਵਿੱਚ ਆ ਕੇ ਮਨ ਨਿਰਮਲ ਹੁੰਦਾ ਅਤੇ ਫਿਰ ਵਿਰਾਗੀ ਹੁੰਦਾ ਵਾ, ਕਿਉਂਕਿ ਕਿਤੇ ਮਨੂਰ ਹੋਇਆ ਪਿਆ,
ਹੈ ਨਾ, ਇਹਨੂੰ ਫਿਰ ਕੀ ਕਰੋ, ਹੁਣ ਪਹਿਲਾਂ ਤਾਂ ਪੰਜਾਂ ਅਗਨਾਂ 'ਚ ਸੜਿਆ ਮਨੂਰ ਹੋ ਗਿਆ, ਅਤੇ ਹੁਣ ਇਹਦੇ 'ਚ ਬ੍ਰਹਮ ਅਗਨ ਪ੍ਰਗਟ ਕਰੋ, ਆ ਜਿਹੜਾ ਮਾਰ ਦੇ ਚੋਟ ਲਾਭੀ ਦੇ, ਵਾਹ ਗੁਰੂ ਵਾਹ, ਇਹਨੂੰ ਕਹਿੰਦੇ ਜਤ ਪਹਾਰਾ ਧੀਰਜ ਸੁਨਿਆਰ, ਧੀਰਜ ਰੱਖ ਕੇ ਜਪਣਾ ਪੈਣਾ ਵਾ, ਜਤ ਪਹਾਰਾ ਧੀਰਜ ਸੁਨਿਆਰੇ, ਜਿੰਨਾ ਧੀਰਜ ਹੋਣਾ ਚਾਹੀਦਾ, ਉਹ ਇਹਨੂੰ ਲੱਗਾ ਹੀ ਰਹਿੰਦਾ ਵਿਚਾਰਾ, ਕਿੰਨਾ ਬਰੀਕੀ ਦਾ ਗਹਿਣਾ ਬਣਾਉਂਦਾ ਉਹ, ਜਤ ਪਹਾਰਾ ਧੀਰ ਸਿਆਰ ਐਰਨ ਮਤ ਵੇ ਦੱਸਿਆ, ਮਨ ਨੂੰ ਰੱਖ ਕੇ ਨਾ ਐਰਨ ਦੇ ਉੱਤੇ ਤੇ ਉੱਤੇ ਆਹ ਥੋੜਾ ਮਾਰੋ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ, ਸਾਰੇ ਕਿਰਪਾ ਕਰੋ, ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ।

Grew,

ਤਰ੍ਹਾਂ ਜਦੋਂ ਇਹ ਬ੍ਰਹਮ ਅਗਨ ਪ੍ਰਗਟ ਹੁੰਦੀ ਆ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ। ਜਦੋਂ ਤੁਸੀਂ ਆ ਗੋਲਾ ਗਿਆਨ ਨਾਲ ਚਲਾਉਂਦੇ ਹੋ ਜਤ ਪਹਾਰਾ ਧੀਰਜ ਸੁਣਿਆਰ ਅਹਿਰਨ ਮਤ ਹਾਂ ਹਥਿਆਰ ਵਾਹਿਗੁਰੂ ਇਹਨੂੰ ਕਿਹਾ ਥੌੜਾ। ਇਹ ਮਨ ਨੂੰ ਆਰਣ ਤੇ ਰੱਖ ਕੇ ਆਪਣੀ ਮਤ ਨੂੰ ਜਦੋਂ ਇਹ ਥੌੜਾ ਇੱਦਾਂ ਮਾਰਦੇ ਉਹਨਾਂ 'ਤੇ ਬ੍ਰਹਮ ਅਗਨ ਪ੍ਰਗਟ ਹੁੰਦੀ ਉਹਦੇ ਨਾਲ ਫਿਰ ਵਿਚਾਰ ਸੜਦੇ ਆ ਜਿਹਨੂੰ ਆਪਾਂ ਪੜ੍ਹਦੇ ਹਾਂ ਕਾਲ ਜਾਲ ਬ੍ਰਹਮ ਅਗਨ ਪ੍ਰਜਾਰੇ। ਇਹ ਕਾਲ ਨੇ ਜਿਹੜਾ ਕਾਲ ਮੁਖੀ ਆ ਮਾਇਆ ਦਾ ਇਹਨੇ ਜਿਹੜਾ ਜਾਲ ਪਾਇਆ ਨਾ ਸਾਡੇ ਕਾਲ ਜਾਲ ਜੇਬਾ ਔਰ ਨੈਣੀ ਰਸਨਾ ਜਿਹੜੀ ਨਿੰਦਿਆ ਹੀ ਕਰੀ ਜਾਂਦੀ ਨੈਣ ਮਾੜਾ ਵੇਖੀ ਜਾਂਦੇ ਕੰਨ ਮਾੜਾ ਸੁਣੀ ਜਾਂਦੇ ਇਹ ਸਾਰੇ ਥਾਂ ਤੇ ਜਾਲ ਪਾਇਆ ਸੁੱਤੇ ਪਏ ਜਿਹਨੂੰ ਕਹਿ ਲਓ ਜਾਲ ਵੀ ਕਿਹਾ ਵਾ ਸੁੱਤਾ ਵੀ ਕਿਹਾ। ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ ਸਰਵਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮਿੱਠੇ ਸਵਾਦ ਮਨ ਸੋਇਆ ਮਾਇਆ ਬਸਮਾਰ। ਕੋਈ ਜਾਗਦਾ ਹੀ ਨੀਗਾ ਸਾਰਾ ਪਰਿਵਾਰ ਹੀ ਸੌਂ ਗਿਆ ਸਾਡਾ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਵਸਤੋ ਸਾਬਤ ਵਸ ਕੀ ਹੈ ਨਾਮ ਨਾਮ ਦਾ ਭੇਦ ਨੀਗਾ ਹੁਣ ਜਾਗੇਗਾ ਤਾਂ ਨਾਮ ਦਾ ਭੇਦ ਆਉਣਾ ਨਾ। ਇਹ ਸੁੱਤੇ ਪਏ ਨੇ ਕਾਲ ਜਾਲ ਜੇਬਾ ਔਰ ਨੈਣੀ ਕੰਨੀ ਕਾਲ ਸੁਣੇ ਬਿਖ ਬੈਣ ਪਰ ਜਦੋਂ ਫਿਰ ਅਸੀਂ ਇਹ ਕਾਲ ਦਾ ਜਾਲ ਸਾੜਦੇ ਹਾਂ ਇਹ ਬ੍ਰਹਮ ਅਗਨ ਪ੍ਰਗਟ ਹੁੰਦੀ ਹੈ ਨਾਭੀ ਤੇ ਚੋਟ ਮਾਰਦੇ ਵਾਹ ਗੁਰੂ ਇਹਨੂੰ ਕਬੀਰ ਸਾਹਿਬ ਨੇ ਲਿਖਿਆ ਕਹਿੰਦੇ ਭਗਵਤ ਭੀੜ ਸ਼ਕਤ ਸਿਮਰਨ ਕੀ ਆਹ ਭਗਤਾਂ ਦੀ ਭੀੜ ਇਕੱਠੀ ਹੋ ਗਈ। ਪਹਿਲਾਂ ਤਰੀਕਾ ਦੱਸਿਆ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਤੇ ਕੀ ਹੋਇਆ ਜੀ ਬ੍ਰਹਮ ਅਗਨ ਪ੍ਰਗਟ ਬ੍ਰਹਮ ਅਗਨ ਸਹਿਜੇ ਪ੍ਰਜਾਲੀ ਏਕੇ ਚੋਟ ਸਜਾਇਆ। ਫਿਰ ਤੁਸੀਂ ਲੱਗੇ ਰਹਿਣਾ ਵਾ ਥੱਕਣਾ ਨੀਗਾ ਸੁਨਿਆਰੇ ਵਾਂਗ ਵੇਖੋ ਉਦਾਹਰਨਾਂ ਵੀ ਦਿੱਤੀਆਂ ਆਪਾਂ ਥੱਕ ਜਾਂਦੇ ਹਾਂ ਸਿਮਰਨ ਕਰਦੇ ਕਰਦੇ ਜਤ ਪਹਾਰਾ ਧੀਰਜ ਸੁਣਿਆਰ ਅਹਿਰਨ ਮਤ ਵੇ ਹਥਿਆਰ ਨ ਮਾਰਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਹ ਤੁਸੀਂ ਕਿਤੇ ਲੱਗੇ ਰਹਿਣਾ ਬਾਰੰਗ ਬਾਰ ਬਾਰ ਪ੍ਰਭ ਜਪੀ ਜਿੰਨਾ ਚਿਰ ਤੁਹਾਡੀ ਰਸਨਾ ਤੇ ਅੰਮ੍ਰਿਤ ਨਹੀਂ ਆ ਜਾਂਦਾ ਤੁਸੀਂ ਚੁੱਪ ਨਹੀਂ ਕਰਨਾ। ਪਹਿਲਾਂ ਰਸਨਾ ਤੇ ਅੰਮ੍ਰਿਤ ਆਏਗਾ ਪਹਿਲਾਂ ਕਿੱਥੇ ਆਏਗਾ ਜੀ ਰਸਨਾ ਸਤਿਗੁਰ ਗੁਰ ਪੂਰਾ ਅਰਾਧੋ ਸਭ ਕਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਇਆ ਵਡਭਾਗੀ ਫਿਰ ਮਨ ਨੂੰ ਮਿੱਠਾ ਲੱਗਣ ਲੱਗ ਪੈਣਾ। ਪਹਿਲਾਂ ਰਸਨਾ ਤੇ ਰਸਨਾ ਤੇ ਤੁਸੀਂ ਵਾਹਿਗੁਰੂ ਵਸਾ ਦੇਣਾ ਵਾ ਜਿੰਨਾ ਚਿਰ ਵਸਦਾ ਨਹੀਂ ਉਨਾ ਚਿਰ ਚੁੱਪ ਨਹੀਂ ਕਰਨਾ। ਦਿਨ ਅਰਾਧੋ ਪਿਆਰੇ ਦਿਨ ਰਹਿਣ ਅਰਾਧੋ ਪਿਆਰੇ ਨਿਮਖ ਨਾ ਕੀਜੇ ਢੀਲਾ ਢਿੱਲ ਨਹੀਂ ਕਰਨੀ ਇਹਦਾ ਜੰਗਾਲ ਲਾਹ ਦੇਣਾ ਵਾ ਹੈ ਨਾ। ਇਸ ਲਈ ਸਾਨੂੰ ਵਾਰ ਵਾਰ ਜਪਣ ਲਈ ਕਹਿੰਦੇ ਨੇ ਕੋਈ ਵੀ ਸ਼ਬਦ ਪੜ੍ਹੋਗੇ ਨਾ ਤੁਸੀਂ ਉੱਥੇ ਇਹੋ ਹੀ ਕਹਿਣਗੇ ਕਿ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੇ ਸਦ ਕਾਮ ਬੋਲੋ ਜਸ ਵਾਹਿਗੁਰੂ। ਰਸਨਾ ਨਾਲ ਬੋਲਦੇ ਨਹੀਂ ਆਪਾਂ ਬੋਲੋ ਜਸ ਜੇਬਾ ਦਿਨ ਰਾਤ ਪ੍ਰਭ ਆਪਣੇ ਜਨ ਕਿੰਨੀ ਦਾਤ ਕਰੇ ਭਗਤ ਆਤਮਕ ਚਾਏ ਫਿਰ ਚਾਉ ਆਊਗਾ ਜੇ ਚਾਉ ਆਇਆ ਤੇ ਵਾਹਿਗੁਰੂ ਨੂੰ ਮਿਲਣ। ਅੱਜ ਇਹੀ ਦੱਸਿਆ ਨਾ ਅਸਲ ਪ੍ਰੇਮ ਮਾਹੜਾ ਮਾਹੜਾਂ ਦਾ ਬਹੁਤ ਜ਼ਿਆਦਾ ਚਾਅ ਜਿਹੜਾ ਮਿਲਿਆ ਨਾ ਜਾਵੇ ਜਿਹੜਾ ਮਾਵੇ ਨਾ ਇੰਨਾ ਚਾਅ ਅਸਨ ਪ੍ਰੇਮ ਮਾਹੜਾ ਕਿਉਂ ਮਿਲੀਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਅਤੇ ਨਾਲ ਹੀ ਦੱਸ ਦਿੱਤਾ ਸਾਧੂ ਨੇ ਕਹਿੰਦੇ ਆਹ ਜਿਹੜੇ ਬੈਠੇ ਇਹਨਾਂ ਨੇ ਮਿਲਾਉਣਾ ਤੁਹਾਨੂੰ ਸੰਤ ਸਹਾਈ ਪ੍ਰੇਮ ਕੇ ਹੁਣ ਤਾਂ ਕੇ ਲਾਗੂ ਪਾਏ ਹੁਣ ਪਾਏ ਲੱਗਣਾ ਆ ਗਿਆ ਜੀ ਸਾਰਿਆਂ ਨੂੰ ਆਓ ਭਾਈ ਫੇਰ ਲੱਗੀਏ ਅੱਖਾਂ ਬੰਦ ਕਰਕੇ ਸਾਰਿਆਂ ਨੇ ਸੁਣਨੀ ਆਵਾਜ਼ ਵਾਹਿਗੁਰੂ।

ਸਾਰੇ ਸੰਤ ਬੋਲੋ ਹਾਂ, ਅਸੀਂ ਵੀ ਤੁਹਾਡੇ ਚਰਨ ਫੜੀਏ। ਸਾਧੂਆਂ ਦੀ ਧੂੜੀ 'ਚ ਅਸੀਂ ਵੀ ਇਸ਼ਨਾਨ ਕਰ ਲਈਏ। ਮਾਘ ਮੱਜਣ ਸੰਗ ਸਾਧੂ, ਸਾਰੇ ਬੋਲੋ ਗ੍ਰਹਿ।

ਅਸਲ ਪ੍ਰੇਮ ਉਮਾਹੜਾ ਮਨ ਦੇ ਵਿੱਚ ਪਿਆਰ ਦਾ ਉਛਾਲਾ ਕਿਵੇਂ ਆਵੇ। ਉਮਾਹੜਾ ਹੁੰਦਾ ਉਛਾਲ। ਇਸ ਮਹੀਨੇ ਦੇ ਵਿੱਚ ਸਾਡਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਨਾਲ ਪਿਆਰ ਕਿਵੇਂ ਬਣੇ। ਅਸਲ ਪ੍ਰੇਮ ਉਮਾਹੜਾ ਕਿਉਂ ਮਿਲੀਏ ਪ੍ਰਭ ਜਾਏ। ਉਹ ਜਦੋਂ ਫਿਰ ਸੰਤ ਸਹਾਈ ਪ੍ਰੇਮ ਕੇ ਹੋਂ ਤਾਂ ਕੇ ਲਾਗੂ ਪਾਏ। ਜਦੋਂ ਤੁਸੀਂ ਇਹ ਸੰਗਤ ਸਾਰੀ ਬੋਲਦੀ ਹੈ ਨਾ, ਉੱਥੇ ਲਿਖਿਆ ਉਹਨਾਂ ਨੇ ਘੂਮਰ ਪਾਇਆ ਕਰੋ। ਘੂਮਰ ਘੂਮਰ ਪਤਾ ਕੀ ਹੁੰਦਾ? ਜਦੋਂ ਵਾਹਿਗੁਰੂ ਬੋਲਦੇ ਤੁਹਾਡੀ ਆਵਾਜ਼ ਨਿਕਲਦੀ ਹੈ, ਹਰ ਹਰ ਹਰ ਜਸ ਘੂਮਰ ਪਾਵੋ, ਹਰ ਹਰ ਹਰ ਜਸ। ਜੋ ਸਾਰੇ ਬੋਲੋ ਹੈ ਕਰੀ ਘੂਮਰ ਪਾਈਏ। ਮਿਲ ਸਤ ਸੰਗ ਉਮਾਹਾ ਰਾਮ, ਫੇਰ ਉਮਾਹਾ ਆਉਣਾ ਵਾ ਅੰਦਰ। ਪਿਆਰ ਵਾਹਿਗੁਰੂ ਨੂੰ ਮਿਲਦਾ ਸਾਡੇ ਅੰਦਰ ਤਾਂ ਜਾਗਣਾ ਵਾ ਜੇ ਆਹ ਤੁਸੀਂ ਸਾਰੇ ਘੂਮਰ ਪਾਓਗੇ। ਘੂਮਰ ਹੁੰਦਾ ਜਿੱਥੋਂ ਅਸੀਂ ਸਿੱਖਿਆ ਨਾ ਇਹ ਘੂਮਰ ਪਾਉਣਾ, ਗੁਰਦੁਆਰਾ ਸਾਹਿਬ ਜਾਂ ਪ੍ਰਭ ਮਿਲਣ ਕਾ ਚਾਓ ਮੋਗੇ। ਅਜੇ ਵੀ ਸੁਣ ਲਿਓ ਤੁਸੀਂ ਕਿਤੇ ਯੂਟਿਊਬ 'ਤੇ ਸੁਣ ਲਿਆ ਕਰੋ ਉਹਨੂੰ, ਸਿਮਰਨ ਕਰਦੇ ਉੱਥੇ ਘੂਮਰ ਪੈਂਦਾ ਵਾ। ਉਹ ਇੰਨੀ ਪਿਆਰੀ ਆਵਾਜ਼ ਨਿਕਲਦੀ ਹੈ ਨਾ ਸਾਰੇ ਆਓ ਹਾਂ ਆਪਾਂ ਵੀ ਕੱਢੀਏ। ਵਾਹਿਗੁਰੂ।

ਇਹ ਅੱਖਾਂ ਬੰਦ ਕਰਕੇ ਜਦੋਂ ਇਹ ਸਾਧੂ ਇਹ ਸਾਰੇ ਸੰਤ ਤੁਸੀਂ ਘੂਮਰ ਪਾਉਂਦੇ ਹੋ ਨਾ ਤੇ ਮਨ ਕੰਨਾਂ ਚ ਬੈਠਾ ਫਿਰ ਇਹਦੇ ਨਾਲ ਜੁੜ ਜਾਂਦਾ ਤੇ ਉਹਦੇ ਜਨਮਾਂ ਕਰਮਾਂ ਦੀ ਮੈਲ ਉਤਰ ਜਾਂਦੀ। ਮਾਘ ਮੱਜਨ ਸੰਗ ਸਾਧੂਆਂ, ਤੁਹਾਨੂੰ ਸਾਧੂ ਕਿਹਾ ਜਦੋਂ ਸੰਗਤ ਚ ਬੈਠਦੇ ਆਪਾਂ ਤਾਂ ਇਹ ਸਾਧ ਸੰਗਤ ਕਹਿੰਦੇ ਹਾਂ। ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ, ਹੁਣ ਸਮਝਣਾ ਵਾ ਧੂੜੀ, ਪਹਿਲਾਂ ਸਮਝਦੇ ਨਹੀਂ ਹੁੰਦੇ। ਕੋਈ ਸਾਧੂ ਆ ਜਾਣਾ ਪਿੰਡ 'ਚ, ਲੋਕਾਂ ਨੇ ਉਹਦਾ ਪੈਰਾਂ 'ਚੋਂ ਸਵਾਹ ਚੁੱਕ ਚੁੱਕ ਸਿਰ 'ਚ ਪਾਈ ਜਾਣੀ, ਉਹਨੂੰ ਧੂੜੀ ਨਹੀਂ ਗਾ ਗਿਆ। ਆਹ ਜਿਹੜੀ ਤੁਹਾਡੇ ਮੁੱਖ 'ਚੋਂ ਨਿਕਲਦੀ ਆ ਵਾਹ ਗੁਰੂ, ਇਹ ਸੱਚੀ ਧੂੜੀ ਆ, ਇਹ ਕੰਨਾਂ ਰਾਹੀਂ ਸਾਡੇ ਮਨ ਨੂੰ ਲੱਗਣੀ। ਜਦੋਂ ਤੁਸੀਂ ਸਾਰਿਆਂ ਦੀ ਸੁਰਤੀ ਇੱਕ ਹੋ ਗਈ, ਸਭ ਸੁਰਤੀ ਮਿਲ ਸੁਰਤ ਕਮਾਈ, ਉਹ ਜਦੋਂ ਕੰਨਾਂ ਰਾਹੀਂ ਫਿਰ ਲੱਗਦੀ ਆ ਨਾ। ਅੱਖਾਂ ਤੁਸੀਂ ਬੰਦ ਰੱਖਣੀਆਂ, ਅੱਖਾਂ ਨਹੀਂ ਖੋਲਣੀਆਂ, ਨਹੀਂ ਤਾਂ ਮਨ ਨੇ ਤਾਂ ਫਿਰ ਬਾਹਰ ਲਾਈ ਜਾਣੀ ਧੂੜੀ ਵੇਖ ਵੇਖ ਕੇ ਬਾਹਰ। ਜਦੋਂ ਤੁਸੀਂ ਅੱਖਾਂ ਬੰਦ ਕਰਕੇ ਸਾਰਿਆਂ ਦੇ ਆਵਾਜ਼ ਦੇ ਵਿੱਚ ਆਪਣੀ ਆਵਾਜ਼ ਰਲਾ ਕੇ ਉਹ ਘੂਮਰ ਸੁਣਦਾ ਵਾ ਨਾ ਕੰਨਾਂ ਨੂੰ, ਉਦੋਂ ਇਹਦਾ ਮਜਨ ਹੁੰਦਾ ਵਾ ਮਨ ਦਾ। ਤਾਂ ਹੀ ਕਹਿੰਦੇ ਮੇਰੇ ਮਾਧੋ ਜੀ ਸੱਤ ਸੰਗਤ ਮਿਲੇ ਸੋ ਤਰਿਆ। ਉੱਦਾਂ ਨਹੀਂ ਜੀ ਆਪਾਂ ਤਰ ਸਕਦੇ, ਸੰਗਤ ਦੇ ਵਿੱਚ ਆ ਕੇ ਇਹ ਸਾਡਾ ਮਨ ਜਿਹੜਾ ਇੰਨੀ ਜਲਦੀ ਨਿਰਮਲ ਹੋ ਜਾਂਦਾ, ਪੰਜੇ ਮੈਲਾਂ ਲੈ ਜਾਂਦੀਆਂ ਜੀ। ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਅੱਗੇ ਤਰੀਕਾ ਦੱਸਿਆ ਜਿਹੜਾ ਤੁਸੀਂ ਕਰ ਰਹੇ ਹੋ। ਹਰ ਕਾ ਨਾਮ ਧਿਆਨ ਨਾਲ ਬੋਲ ਕੇ ਸੁਣੋ, ਸਾਰੇ ਬੋਲ ਕੇ ਸੁਣੋ, ਗਾ ਵੀ ਹੈ ਸੁਣੀਏ ਮਨ ਰੱਖੀਏ, ਸਤ ਪ੍ਰੇਮ ਪੈ ਜਾਣਾ, ਅਸਨ ਪ੍ਰੇਮ ਉਮਾਹੜਾ ਜਿਉਂ ਮਿਲੀਏ ਹਰ ਜਾ। ਅਤੇ ਉੱਦਾਂ ਸਾਡੇ ਅੰਦਰ ਸੋਚਾਂ ਚੱਲੀ ਜਾਂਦੇ, ਮਾਇਆ ਨੂੰ ਪ੍ਰੇਮ ਪਿਆ, ਮਾਇਆ ਮਨੋ ਨਾ ਵਿਸਰੇ, ਮੰਗੇ ਦਮਾਂ ਦਮ ਰਾਤ ਸੁਪਨੇ, ਉੱਧਰੋਂ ਪ੍ਰੇਮ ਟੁੱਟ ਜਾਣਾ ਵਾ, ਇੱਧਰ ਲੱਗ ਜਾਣਾ ਵਾ, ਬੁੱਲਿਆ ਰੱਬ ਦਾ ਕੀ ਪਾਉਣਾ, ਉੱਧਰੋਂ ਪੁੱਟ ਕੇ ਵਾਹਿਗੁਰੂ ਨਾਲ ਲਾਉਣਾ। ਦੇਖੋ ਕਿੱਡਾ ਸੌਖਾ ਕੰਮ ਹੈ। ਤਾਂ ਕਿਹਾ ਸੰਗਤ ਨੂੰ ਸਾਧੂ ਸੰਤ, ਸੰਤ ਸਹਾਈ ਪ੍ਰੇਮ ਕੇ ਕਰ ਕਿਰਪਾ ਦੀਆ ਮਿਲਾ, ਤੁਸੀਂ ਬਖਸ਼ਿਸ਼ ਕਰ ਦੇਣੀ। ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ। ਜਿਹਨੇ ਜਿਹਨੇ ਆਵਾਜ਼ ਤੁਹਾਡੀ ਸੁਣ ਲਈ, ਦਾਨਾ ਸਿਰਦਾਨ ਵੀ ਹੋ ਗਿਆ ਨਾਮਦਾਨ, ਫਿਰ ਕਿਤੇ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ। ਹੰਕਾਰ ਪਹਿਲਾਂ ਜਾਂਦਾ ਵਾ, ਹੰਕਾਰ ਸਭ ਤੋਂ ਪਹਿਲਾਂ ਜਾਂਦਾ ਵਾ। ਅੰਦਰਲਾ ਮਾਈਕ ਤਾਂ ਨਹੀਂ ਆਉਣ ਕਿਤੇ, ਆਵਾਜ਼ ਆਈ ਹੈ। ਹੰਕਾਰ ਸਭ ਤੋਂ ਪਹਿਲਾਂ ਜਾਂਦਾ ਜੀ, ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨਾਮ ਉਹੀ ਹੈ। ਕਾਮ ਇਹੋ ਪੰਜ ਮੈਲਾਂ ਨੇ, ਇਹਦੇ ਕਾਮ ਕ੍ਰੋਧ ਨਾਮ ਉਹੀ ਹੈ। ਬਿਨਸੇ ਲੋਭ ਇਹ ਸਾਰੇ ਬੰਦ ਕੀਤੇ, ਬਿਨਸੇ ਲੋਭ ਸਵਾਨ, ਫਿਰ ਇਹ ਜਾਂਦਾ ਉਹ ਜਿਹਦੀ ਘਰ ਮੈਲ ਸੱਚਖੰਡ ਨੂੰ। ਲਿਵ ਦੇ ਰਸਤੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ, ਜਦੋਂ ਫਿਰ ਅੰਦਰੋਂ ਨਾਮ ਪ੍ਰਗਟ ਹੋ ਜਾਂਦਾ, ਉਹਨੂੰ 68 ਤੀਰਥ ਕਿਹਾ। ਇਹਦੇ 68 ਤੀਰਥ, ਸਗਲ ਪੁੰਨ ਜੀ ਦਇਆ ਪ੍ਰਵਾਨ, ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ, ਐਸੀ ਬਖਸ਼ਿਸ਼ ਕਰਦੇ ਸਾਧੂ ਜਿਹਨੇ ਹਜ਼ੂਰ 'ਚ ਬੈਠੇ ਹਾਂ ਆਪਾਂ, ਹੈ ਨਾ। ਇਸ ਲਈ ਉਹਨਾਂ ਕਿਹਾ ਗੁਰ ਸਾਧੂ ਸੰਗਤ ਮਿਲੇ, ਕਹਿੰਦੇ ਸੰਗਤ ਮਿਲ ਜਾਵੇ ਪੂਰੇ ਗੁਰੂ ਦੀ ਹਜ਼ੂਰੀ ਦੇ ਵਿੱਚ। ਅਤੇ ਉੱਥੇ ਕਰਨਾ ਕੀ ਹੈ, ਸਿਰਫ ਨਾਮ ਜਪਣਾ। ਸਤ ਸੰਗਤ ਕੈਸੀ ਜਾਣੀਏ, ਜਿੱਥੇ ਏਕੋ ਨਾਮ ਵਿਖਾਣੀ ਹੁੰਦਾ, ਵਿਖਿਆਣ ਕਰਨਾ ਬੋਲਣਾ ਸਾਰਿਆਂ ਨੂੰ, ਹੈ ਨਾ। ਏਕੋ ਨਾਮ ਹੁਕਮ ਹੈ, ਪਹਿਲੇ ਅੰਗ ਦੇ ਉੱਪਰ ਇਹ ਹੁਕਮ ਲਿਖਿਆ ਹੋਇਆ, ਗੁਰਪ੍ਰਸਾਦ ਜਪ, ਜਪ ਕਿਹਨੂੰ, ਸੱਚ ਨੂੰ, ਵਾਹਿਗੁਰੂ ਨੂੰ। ਆਓ ਫਿਰ ਆਪਾਂ ਹੁਕਮ ਮੰਨੀਏ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ, ਉਹ ਨਿੱਜ ਘਰ ਮਹਿਲ 'ਚ ਜਾਣਗੇ ਜਿਹੜੇ ਮਨ ਨੂੰ ਨਿਰਮਲ ਕਰ ਲੈਣਗੇ, ਹੈ ਨਾ। ਅੱਜ ਸਤਿਗੁਰ ਇਹੋ ਬਖਸ਼ਿਸ਼ ਕੀਤੀ ਹੈ, ਇਹਦੇ ਅਸਨ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ। ਜਦੋਂ ਤੁਸੀਂ ਮਨ ਨੂੰ ਨਿਰਮਲ ਕਰਦੇ ਹੋ, ਪਿਆਸ ਵੀ ਫੇਰ ਜਾਗਣੀ ਹੈ, ਨਹੀਂ ਤਾਂ ਸਾਨੂੰ ਤਾਂ ਭੁੱਲਿਆ ਹੋਇਆ ਵਾ ਮਾਇਆ ਦੇ ਵਿੱਚ, ਕਿ ਇਹ ਕੰਮ ਕਰਨ ਕੀ ਆਏ, ਹੈ ਨਾ। ਉਹ ਤਾਂ ਸਾਨੂੰ ਯਾਦ ਹੀ ਨਹੀਂ ਆਉਂਦਾ। ਸੰਗਤ 'ਚ ਮਨ ਨੂੰ ਨਿਰਮਲ ਕਰੋਗੇ ਫਿਰ ਵੈਰਾਗ ਆਏਗਾ, ਬਿਨ ਵੈਰਾਗ ਨਾ ਛੂਟ ਸਮਾਇਆ। ਵੈਰਾਗ ਕਿਹਨੂੰ, ਵਾਹਿਗੁਰੂ ਨੂੰ ਮਿਲਣ ਦਾ,
ਉਹਨੂੰ ਚਾਓ ਕਿਹਾ, ਉਹ ਮਾਹੜਾ ਕਿਹਾ। ਤੇ ਸਾਧਰੋਂ ਕਹੀਏ ਜੀ ਚਾਓ ਆ ਜਾਏ ਤੇ ਵਾਹਿਗੁਰੂ ਮਿਲੇਗਾ? ਕਹਿੰਦੇ ਹਾਂ ਆਪ ਮਿਲੂਗਾ। ਮਨ ਚਾਓ ਪਿਆ ਪ੍ਰਭ ਆਗਮ ਸੁਣੇ, ਹਰ ਮੰਗਲ ਗਾਓ। ਆ ਜਿਹੜੇ ਮੰਗਲ ਗਾਓਗੇ ਤਾਂ ਤੁਹਾਡਾ ਗ੍ਰਹਿ ਮੰਦਰ ਬਣ ਜਾਏਗਾ, ਜਿਹਨੂੰ ਕੂੜ ਕਵਾੜ ਬਣਾਇਆ ਹੋਇਆ। ਫਿਰ ਨਿੱਤ ਗਾਓ ਮੰਗਲ ਵਾਹਿਗੁਰੂ, ਕਹਿੰਦੇ ਨਿੱਤ ਗਾਓ ਮੰਗਲ ਨਿੱਤ ਸਖੀਏ, ਸੋਗ ਦੁੱਖ ਨਾ ਵਿਆਪੇ। ਉਹ ਚਰਨ ਨਾਮ ਪ੍ਰਗਟ ਹੋ ਜਾਏਗਾ ਤੁਹਾਡੇ ਅੰਦਰੋਂ ਅਕਾਲ ਪੁਰਖ ਦਾ। ਇਹਨਾਂ ਸਾਧੂਆਂ ਦੇ ਚਰਨਾਂ ਨੇ ਸਾਨੂੰ ਅਕਾਲ ਪੁਰਖ ਦੇ ਚਰਨ ਫੜਾ ਦੇਣੇ, ਹੈ ਨਾ। ਇਸ ਲਿਖਿਆ ਗੁਰਬਾਣੀ 'ਚ ਕਹਿੰਦੇ ਜਨਮ ਕਰਮ ਮਲ ਉਤਰੇ, ਜਿਹਨੂੰ ਆਪਾਂ ਹੁਣੇ ਪੜ੍ਹ ਰਹੇ ਸੀ ਅਨਹਦ ਬਾਣੀ, ਚਰਨਾਂ ਨੂੰ ਨਾਮ ਨੂੰ ਕੀ ਕਿਹਾ ਅਨਹਦ ਬਾਣੀ, ਅਤੇ ਗੁਰੂ ਦਾ ਸ਼ਬਦ ਜਪ ਜਪ ਕੇ ਉਹ ਪ੍ਰਗਟ ਹੋਏਗੀ। ਕਹਿੰਦੇ ਅਨਹਦ ਬਾਣੀ ਗੁਰ ਸ਼ਬਦ ਜਾਣੀ, ਉਹਨੂੰ ਕਿਹਾ ਹਰੀ ਦਾ ਨਾਮ, ਉੱਚੋਂ ਫਿਰ ਰਸ ਮਿਲੇਗਾ। ਲਿਖਿਆ ਨਾ ਜਿੰਨੀ ਚਾਖਿਆ ਪ੍ਰੇਮ ਰਸ, ਸੰਤ ਸਹਾਈ ਪ੍ਰੇਮ ਕੇ ਹੁਣ ਤਾਂ ਕਿ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ। ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਇੱਥੋਂ ਤੱਕ ਤੁਹਾਡਾ ਉਦਮ ਹੈ। ਅੱਗੋਂ ਫਿਰ ਕਹਿੰਦੇ ਵਾਹਿਗੁਰੂ ਜੀ ਤੁਹਾਨੂੰ ਦਰਸ਼ਨ ਦੇਣਗੇ। ਕਹੋ ਨਾਨਕ ਪ੍ਰਭ ਆਪ ਮਿਲਿਆ, ਸਾਰੀ ਸ੍ਰਿਸ਼ਟੀ ਨੂੰ ਜਿਹਨੇ ਬਣਾਇਆ, ਕਰਤਾਰ ਕਰਨ ਕਾਰਨ ਜੋ ਕਰਨ ਕਾਰਨ ਪ੍ਰਭ ਹੈ। ਆਓ ਆਪਾਂ ਫਿਰ ਇਹਨੂੰ ਕਰੀਏ ਨਿਰਮਲ, ਹੈ ਨਾ। ਮੰਗਲ ਗਾਈਏ, ਗਾਓ ਮੰਗਲ ਨਿੱਤ ਸਖੀ, ਵਾਹ।

Grim, Sari Karo Kirpa.

ਹੁਣ ਆਪਾਂ ਸੰਤਾਂ ਦੀ ਸੇਵਾ ਕਰਨੀ ਵੀ ਸਿੱਖ ਗਏ। ਸੰਤ ਸਹਾਈ ਰਾਮ ਕੇ ਹੁਣ ਤਿੰਨ ਕੇ ਲਾਗਾਂ ਪਾਏ, ਉਹਨਾਂ ਦੇ ਪੈਰਾਂ ਨੂੰ ਚਰਨਾਂ ਨੂੰ ਲੱਗਣਾ ਵੀ ਸਿੱਖ ਗਏ। ਚਰਨ ਕੀ ਆ? ਆਹ ਜਿਹੜੀ ਧੂੜੀ ਨਿਕਲਦੀ ਹੈ, ਵਾਹਿਗੁਰੂ, ਇਹਨੂੰ ਸਤਿਗੁਰਾਂ ਗੁਰਬਾਣੀ 'ਚ ਲਿਖਿਆ। ਸੰਤਾਂ ਦੀ ਸੇਵਾ ਕਰਨੀ ਵੀ ਸਿੱਖ ਲਈ। ਵੇਖੋ ਗੁਰੂ ਕਿੰਨਾ ਸਿਖਾਉਂਦਾ, ਸੰਤ ਕੀ ਸੇਵਾ ਨਾਮ ਧਿਆਈਏ। ਸੰਤਾਂ ਦੀ ਸੇਵਾ ਕੀ ਕਰਨੀ ਹੁੰਦੀ? ਆਪਾਂ ਨਾਮ ਜਪਣਾ ਇਕੱਠੇ ਹੋ ਕੇ, ਆ ਜਿਹੜਾ ਕਰ ਰਹੇ ਤੁਸੀਂ, ਇਹਨੂੰ ਸੰਤਾਂ ਦੀ ਸੇਵਾ ਕਹਿੰਦੇ। ਇਸ ਸੇਵਾ ਨੇ ਤੁਹਾਨੂੰ ਗੁਰੂ ਦੀ ਸੇਵਾ 'ਚ ਲੈ ਜਾਣਾ। ਇਸ ਸੇਵਾ ਨੇ ਕੀ ਕਰਨਾ? ਸ਼ਬਦ ਗੁਰੂ ਅੰਦਰੋਂ ਸੁਣਨ ਲੱਗ ਪੈਣਾ ਤੁਹਾਨੂੰ। ਸ਼ਬਦ ਗੁਰੂ ਨੇ ਸਤਿਗੁਰੂ ਦੀ ਸੇਵਾ 'ਤੇ ਲੈ ਜਾਣਾ, ਪ੍ਰਕਾਸ਼ ਰੂਪ ਦਰਸ਼ਨ ਹੋ ਜਾਣੇ। ਇਹ ਤਿੰਨ ਸੇਵਾ ਸਾਨੂੰ ਕਰਨੀਆਂ ਪੈਣੀਆਂ ਸਾਰਿਆਂ ਨੂੰ। ਪਹਿਲੀ ਸੰਤਾਂ ਦੀ ਸੇਵਾ, ਫਿਰ ਗੁਰਸੇਵਾ। ਗੁਰਭਗਤ ਹੈ ਜਦੋਂ ਅੰਦਰੋਂ ਨਾਮ ਨੂੰ ਸੁਣਨਾ, ਸ਼ਬਦ ਗੁਰੂ ਨੂੰ, ਫਿਰ ਜਦੋਂ ਪ੍ਰਕਾਸ਼ ਨੂੰ ਅੰਦਰੋਂ ਦੇਖਣਾ, ਉਹਨੂੰ ਸਤਿਗੁਰ ਦੀ ਸੇਵਾ। ਉਹ ਅੱਖਾਂ ਨਾਲ ਹੁੰਦੀ ਹੈ, ਮਨ ਦੀਆਂ ਅੱਖਾਂ ਨਾਲ। ਨਦਰੀ ਸਤਿਗੁਰ ਸੇਵੀਏ, ਜਿਹਨੂੰ ਕਹਿੰਦੇ ਅੰਤਰ ਗੁਰੂ ਅਰਾਧਣ, ਉਹ ਗੁਰੂ ਦੀ ਸੇਵਾ। ਅੰਤਰ ਗੁਰੂ, ਸ਼ਬਦ ਗੁਰੂ ਨੂੰ ਜਦੋਂ ਸੁਣਦੇ ਉਹ ਨਾਮ ਨੂੰ, ਉਹਨੂੰ ਗੁਰੂ ਦੀ ਸੇਵਾ ਕਿਹਾ। ਅੰਤਰ ਗੁਰੂ ਅਰਾਧਣਾ ਜਿਹਵਾ ਜਪ, ਇਹ ਸੰਤਾਂ ਦੀ ਸੇਵਾ। ਜਿਹਵਾ ਜਪ ਗੁਰਨਾਉ, ਨੇਤਰੀ ਸਤਿਗੁਰ ਭਿਖਣਾ, ਉਹ ਸਤਿਗੁਰ ਦੀ ਸੇਵਾ। ਵੇਖੋ ਇੱਕੇ ਸਮੇਂ ਮਨ ਕਿੰਨੀਆਂ ਸੇਵਾ ਕਰਦਾ। ਫਿਰ ਸੰਤਾਂ ਦੀ ਸੇਵਾ ਵੀ ਕਰੀ ਜਾਂਦਾ, ਗੁਰੂ ਦੀ ਸੇਵਾ ਵੀ ਕਰੀ ਜਾਂਦਾ, ਅਤੇ ਸਤਿਗੁਰ ਦੀ ਵੀ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ। ਇਸੇ ਤਰ੍ਹਾਂ ਹੀ ਦ੍ਰਿਸ਼ਟਮਾਨ ਦੇ ਵਿੱਚ ਆਪਾਂ ਸੇਵਾ ਕਰਦੇ ਹਾਂ। ਦ੍ਰਿਸ਼ਟਮਾਨ ਦੇ ਵਿੱਚ ਸੰਗਤਾਂ ਨੂੰ ਸੰਤ ਕਿਹਾ, ਪੰਜ ਪਿਆਰੇ ਗੁਰੂ ਰੂਪ ਨੇ, ਸਤਿਗੁਰੂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੇ, ਅਤੇ ਇਹੀ ਸਿਖਾਉਂਦੇ ਆ ਫਿਰ ਅੰਤਰਗਤ ਸੰਤਾਂ ਦੀ ਸੇਵਾ ਅਤੇ ਗੁਰੂ ਦੀ ਸੇਵਾ ਅਤੇ ਸਤਿਗੁਰੂ ਦੀ ਸੇਵਾ ਕਿਵੇਂ ਕਰਨੀ। ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਜੀ ਕਿੰਨੇ ਸੇਵਾ ਕਿੱਦਾਂ ਕਰਨੀ। ਜਦੋਂ ਸ਼ਬਦ ਗੁਰੂ ਨੂੰ ਅੰਦਰੋਂ ਮਨ ਸੁਣਨ ਲੱਗ ਪੈਂਦਾ, ਸਾਡੀ ਟੁੱਟੀ ਗੰਢੀ ਜਾਂਦੀ ਆ, ਉਹਨੂੰ ਕਹਿੰਦੇ ਨੇ ਗੁਰਮੁਖ ਭਗਤੀ ਜਿੱਥੋਂ ਸ਼ੁਰੂ ਹੁੰਦੀ ਹੈ ਸਾਡੀ। ਗੁਰਮੁਖ ਭਗਤ ਜਿੱਤ ਸਹਿਜ ਤੁਹਾਨੂੰ ਉਪਜੇ, ਬਿਨ ਭਗਤੀ ਹਮੈਲ ਨਾ ਜਾਏ। ਜਿਹਨਾਂ ਚਿਰ ਉਹ ਨਾਮ ਦੇ ਨਾਲ ਟੁੱਟੀ ਨਹੀਂ ਗੰਢੀ ਜਾਂਦੀ, ਉਹ 'ਚੋਂ ਰਸ ਨਹੀਂ ਆਉਂਦਾ। ਆ ਲਿਖਿਆ ਨਹੀਂ ਅੱਜ ਉਹਨਾਂ ਨੇ ਕੀ ਲਿਖਿਆ? ਬਿਨ ਪ੍ਰਭ ਕਿਉਂ ਸੁੱਖ ਪਾਈਏ, ਦੂਜੀ ਨਾ ਹੀ ਜਾਏ। ਦੂਜੀ ਮਾਇਆ ਨੂੰ ਕਹਿਤਾ, ਕਹਿੰਦੇ ਇਹਨੇ ਕੁਛ ਨਹੀਂ ਜੇ ਕਰਨਾ, ਇੱਥੋਂ ਸੁੱਖ ਨਹੀਂ ਜੇ ਮਿਲਣਾ ਤੁਹਾਨੂੰ, ਅਤੇ ਤੁਸੀਂ ਵਾਹਿਗੁਰੂ ਦੇ ਨਾਲ ਜੋੜੋ ਆਪਣੇ ਮਨ ਨੂੰ। ਬਿਨ ਪ੍ਰਭ ਕਿਉਂ ਸੁੱਖ ਪਾਈਏ, ਦੂਜੀ ਨਾ ਹੀ। ਇਹੋ ਤਾਂ ਖੇਲ ਆ, ਇੱਕ ਬੰਨੇ ਵਾਹਿਗੁਰੂ ਅਤੇ ਉਹਦਾ ਨਾਮ ਹੈ, ਦੂਜੇ ਬੰਨੇ ਮਾਇਆ ਵਾ, ਅਤੇ ਮਾਇਆ ਦੂਜੇ ਨਾਲ ਤਾਂ ਜੁੜਿਆ ਹੋਇਆ ਵਾ। ਆ ਪਿਛਲੇ ਮਹੀਨੇ ਆਪਾਂ ਪੜ੍ਹਿਆ ਸੀ, ਭਾਦੋ ਏ ਭਰਮ ਭਲਾਣੀ ਆ, ਦੂਜੇ ਲੱਗਾ ਸਾਰੇ ਇੱਥੇ ਫਸ ਗਏ। ਇੱਥੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ, ਜੇ ਉੱਥੇ ਫਸੇ ਰਹੇ ਤਾਂ ਕੀ ਹਾਲ ਹੋਣਾ। ਇੰਨਾ ਸੋਹਣਾ ਮਾਨਸ ਜਨਮ ਮਿਲਿਆ, ਜਿੱਤ ਦਿਨ ਦੇਹ ਬਿਨਸ ਸੀ, ਕੀ ਕਹਿਣਗੇ ਸਾਨੂੰ ਪ੍ਰੇਤ ਹੈ ਨਾ। ਉਹਨਾਂ ਪਕੜ ਚਲਾਣ ਦੂਤ ਜਮ, ਕਿਤੇ ਛੱਡ ਖੜੋਤੇ ਖਿਨੇ ਮੈਂ, ਜਿਹਨਾਂ ਲਈ ਸਾਰੀ ਉਮਰ ਲੱਗਾ ਰਿਹਾ ਦੂਜੇ ਭਾਵ 'ਚ, ਉਹ ਛੱਡ ਜਾਂਦੇ। ਜਿਹਨੂੰ ਲੱਗਾ ਹੇਤ, ਹੱਥ ਮਰੋੜੇ ਤਨ ਕਪੇ, ਜਮਦੂਤ ਆ ਜਾਂਦੇ ਆ ਨਾ, ਆ ਜਮਦੂਤ ਨਹੀਂ ਫਿਰ ਛੱਡਦੇ। ਅਤੇ ਇਸੇ ਲਈ ਸਾਨੂੰ ਕਹਿੰਦੇ ਵੀ ਤੁਸੀਂ ਆਪਣੇ ਮਨ 'ਚ ਚਾਓ ਲਿਆਓ, ਕਰ ਮਿੰਨਤ ਕਰ ਜੋਦੜੀ। ਆ ਜਿਹੜੀ ਕਰ ਰਿਹਾ ਵਾਹਿਗੁਰੂ, ਇਹਨੂੰ ਮਿੰਨਤ ਜੋਦੜੀ ਕਹਿੰਦੇ। ਜਦੋਂ ਇਹ ਕਰੀ ਜਾਓਗੇ ਤਾਂ ਫਿਰ ਚਾਓ ਆਉਣਾ ਵਾ, ਮੈਂ ਪ੍ਰਭ ਮਿਲਣੇ ਕਾ ਚਾਓ, ਅਤੇ ਚਾਓ ਜਿਹਨੂੰ ਆ ਗਿਆ ਉਹਨੂੰ ਆਪ ਮਿਲਦਾ ਵਾਹਿਗੁਰੂ। ਕਹੋ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਚਾਓ ਹੀ ਨਹੀਂ ਨਾ ਆਉਂਦਾ, ਚਾਓ ਆਊਗਾ ਤਾਂ ਜੇ ਮਨ ਨੂੰ ਤੁਸੀਂ ਪੱਥਰ ਹੋਏ ਨੂੰ, ਇਹਨੂੰ ਮਲੂਰ ਹੋਏ ਨੂੰ, ਇਹਨੂੰ ਫਿਰ ਨਿਰਮਲ ਕਰੋਗੇ, ਧੋਵੋਗੇ, ਫਿਰ ਵਿਰਾਗ ਆਊਗਾ, ਫਿਰ ਰੋਣਾ ਵੀ ਆਊਗਾ ਸੱਚੀ ਮੁੱਚੀ। ਵਾਹਿਗੁਰੂ ਦੇ ਵਿਛੋੜੇ ਦਾ ਰੋਣਾ ਫਿਰ ਆਉਂਦਾ ਵਾ, ਨਹੀਂ ਤਾਂ ਪੱਥਰ ਹੋਇਆ ਮਨ ਤਾਂ ਪਰਵਾਹ ਨਹੀਂ ਕਰਦਾ। ਕਿਸੇ ਦੀ ਬੰਦਾ ਮਰਿਆ ਹੋਵੇ ਤੈਨੂੰ ਫਿਰ ਨਹੀਂ ਰੋਣਾ, ਇਹ ਨਹੀਂ ਕਹਿ ਰੋਂਦਾ, ਇੰਨਾ ਪੱਥਰ ਹੋ ਗਿਆ ਮਨ। ਹੋ ਪਿਆ ਮਨੂਰ ਕੰਚਨ ਫਿਰ ਹੋਏ, ਜੇ ਗੁਰ ਮਿਲੇ ਤੇ ਨਾ। ਸਤਿਗੁਰੂ ਤਾਂ ਸਾਨੂੰ ਦੱਸ ਰਹੇ ਨੇ, ਏਕ ਨਾਮ ਅੰਮ੍ਰਿਤ ਦੇਵੇ ਤਾਂ ਨਾਨਕ ਤ੍ਰਿਸ਼ਟ ਦੇਹ। ਕਹਿੰਦੇ ਇਹ ਤਾਂ ਸਾਰਾ ਕਹੋ ਨਾਨਕੇ ਸਰੀਰ ਪ੍ਰਵਾਨ ਹੋਇਆ ਇਹਨਾਂ ਦਾ। ਹਾਂ, ਇੱਥੇ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਕਿਹਾ, ਉਹਨਾਂ ਚਿੱਤ ਲਾਉਣਾ, ਆਪਾਂ ਚਿੱਤ ਲਾਉਣਾ ਵਾ। ਕਹਿੰਦੇ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ।
ਅਗਾਏ ਹੁੰਦਾ ਉਹਨਾਂ ਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ। ਜਿਹੜੀ ਆ ਤ੍ਰਿਸ਼ਨਾ ਤਾਂ ਸਾਨੂੰ ਫਸਾਇਆ ਨਾ, ਬਣਾਇਆ ਆਪ ਹੀ ਖੇਲ ਵਾਹਿਗੁਰੂ ਨੇ, ਆਵਣ ਜਾਣ ਇੱਕ ਖੇਲ ਬਣਾਇਆ ਆਗਿਆਕਾਰੀ ਕਿੰਨੀ। ਮੈਂ ਜਿਹਨੂੰ ਆਪਾਂ ਪੜ੍ਹਦੇ ਲਿਵ ਛੁੜਕੀ, ਲਿਵ ਸਾਡੀ ਤੋੜਦੀ ਆਪਣੇ ਨਾਲੋਂ ਨਾਮ ਨਾਲੋਂ, ਅਤੇ ਕਿੱਥੇ ਲਾਤਾ ਤ੍ਰਿਸ਼ਨਾ ਨਾਲ ਮਾਇਆ। ਇਹਨੂੰ ਅਗਨ ਕਿਹਾ, ਜੈਸੀ ਅਗਨ ਉੱਧਰ ਮਾਹੇ ਤੈਸੀ ਬਾਹਰ ਮਾਇਆ, ਇਹਦੇ ਨਾਲ ਲੱਗ ਗਿਆ ਨਾ ਮਨ, ਹੈ ਨਾ। ਅਤੇ ਉਹ ਫਿਰ ਕਹਿੰਦੇ ਜਦੋਂ ਫਿਰ ਜਿੰਨਾ ਚਿਰ ਹੁਣ ਨਾਮ ਰਸ ਅੰਮ੍ਰਿਤ ਰਸ ਹਰ ਰਸ ਬ੍ਰਹਮ ਰਸ ਨਾਮ 'ਚ ਸਮਾ ਕੇ ਆਉਣਾ ਵਾ, ਜਦੋਂ ਅੰਦਰੋਂ ਨਾਮ ਨੂੰ ਸੁਣੋਗੇ ਨਾ, ਅਤੇ ਜਦੋਂ ਉਹਦੇ ਵਿੱਚ ਸਮਾਉਣਾ ਸਿੱਖੇਗਾ ਮਨ, ਫਿਰ ਆਉਂਦਾ ਅੰਮ੍ਰਿਤ ਰਸ। ਜਿੰਨੀ ਚਾਖਿਆ ਪ੍ਰੇਮ ਰਸ, ਇਹਨੂੰ ਪ੍ਰੇਮ ਰਸ ਵੀ ਕਿਹਾ, ਸੇ ਤ੍ਰਿਪਤ ਰਹੇ ਉਹਨਾਂ ਦੀ ਤ੍ਰਿਸ਼ਨਾ ਖਤਮ ਹੋ ਜਾਂਦੀ। ਤ੍ਰਿਸ਼ਨਾ ਬੂਝੇ ਹਟ ਕੇ ਨਾਮ, ਮਹਾਂ ਸੰਤੋਖ ਹੋਵੇ ਗੁਰਬਚਨ। ਅਕਾਲ ਪੁਰਖ ਦਾ ਬੋਲ ਹੈ ਨਾਮ, ਗੁਰੂ ਦਾ ਬਚਨ। ਤਾਂ ਬਾਬਾ ਰਵਿਦਾਸ ਜੀ ਨੇ ਕਿਹਾ ਸੀ ਨਾ, ਬਚਨੀ ਤੋਰ ਮੋਰ ਮਨ ਮਾਨੇ ਜਨ ਕੋ ਪੂਰਨ ਦੀਜੇ, ਪੂਰਨ ਆਦਿ ਸੁਣਾ ਮੈਨੂੰ। ਬਾਬਾ ਰਵਿਦਾਸ ਜੀ ਨੇ ਬੜੇ ਤਰਲੇ ਲਏ। ਇਸ ਤਰ੍ਹਾਂ ਆਪਾਂ ਵੀ ਕਰਨੇ ਆ, ਮਿੰਨਤਾਂ ਜੋਦੜੀਆਂ ਕਰ, ਮਿੰਨਤ ਕਰ ਜੋਦੜੀ, ਪਰ ਜੁੜ ਕੇ ਮਨ ਨਾ ਕਰਿਆ ਕਰੋ, ਜੁੜ ਕੇ। ਪੁਰਨਾ ਦੂਜਾ ਨਾ ਆਵੇ, ਦੂਜੀ ਨਾ ਹੀ ਜਾਏ, ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ। ਅਤੇ ਜੇ ਇਹ ਰਸ ਨਾ ਮਿਲਿਆ ਤਾਂ ਫਿਰ ਜੰਮ ਲੈ ਜਾਣਗੇ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜੰਮ ਪਾਸ। ਉਹ ਸਾਨੂੰ ਬੜੇ ਪਿਆਰ ਨਾਲ ਸਮਝਾਉਂਦੇ ਗੁਰਬਾਣੀ 'ਚ, ਜਦੋਂ ਆਪਾਂ ਅੰਦਰੋਂ ਅੰਮ੍ਰਿਤ ਰਸ ਪੀਣਾ ਸ਼ੁਰੂ ਕਰਦੇ ਨਾ, ਉਦੋਂ ਬੜਾ ਪਿਆਰਾ ਸ਼ਬਦ ਉਹ ਪੜ੍ਹਿਓ ਜਾ ਕੇ, ਬਾਬਾ ਮਨ ਮਤਵਾਰੋ ਨਾਮ ਰਸ ਪੀਵ, ਅਹਿਨਸ ਬਣੀ ਪ੍ਰੇਮ ਲਿਵ ਲਾਗੀ, ਸਹਿਜ ਰੰਗ ਰਚ ਰਹੇ। ਚੌਥੇ ਪਦ 'ਚ ਜਾ ਕੇ ਇਹ ਆਉਂਦਾ ਵਾ ਨਾਮ, ਹੈ ਨਾ। ਬਾਬਾ ਮਨ ਮਤਵਾਰੋ ਨਾਮ ਰਸ ਪੀਵੇ, ਸਹਿਜ ਰੰਗ ਰਚ ਰਿਹਾ, ਅਹਿਨਸ ਬਣੀ ਪ੍ਰੇਮ ਲਿਵ ਲਾਗੀ। ਸੰਤ ਸਹਾਈ ਪ੍ਰੇਮ ਕੇ, ਅਸਲ ਪ੍ਰੇਮ ਉਮਾਹੜਾ, ਕਿੱਥੇ ਜਾ ਕੇ ਪ੍ਰੇਮ ਪੈਂਦਾ ਵਾ। ਅਹਿਨਸ ਬਣੀ ਪ੍ਰੇਮ ਲਿਵ ਲਾਗੀ, ਜਦੋਂ ਨਾਮ ਅੰਦਰੋਂ ਪ੍ਰਗਟ ਹੋ ਕੇ ਤੇ ਮਨ ਉਹਨਾਂ ਜੁੜ ਜਾਂਦਾ ਵਾ। ਸ਼ਬਦ ਅਨਾਹਦ ਗਿਆ, ਅਨਹਦ ਸ਼ਬਦ ਅੰਦਰੋਂ ਨਾਮ ਸੁਣਨ ਲੱਗ ਪੈਂਦਾ ਅਨਹਦ, ਉਦੋਂ ਮਨ ਨੂੰ ਸਾਧੂ ਵੀ ਕਿਹਾ। ਉਹਦੇ ਬਚਨ ਫਿਰ ਸੁਣਨ ਵਾਲੇ ਹੁੰਦੇ ਆ, ਇਹਦੇ ਉੱਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾ ਲੇ ਰਤਨ, ਸੁਣਤ ਕਮਾਵਤ ਹੋਤ ਉਦਾਰ, ਆਪ ਤਰੇ ਲੋਕਾਂ ਨਿਸਤਾਰ, ਸਫਲ ਜੀਵਨ ਸਫਲ ਤਾਂ ਕਾ ਸੰਗ, ਜਾਂ ਕੇ ਮਨ ਲਾਗਾ ਜੈ ਜੈ ਸ਼ਬਦ ਅਨਾਹਦ ਵਾਜੇ। ਜਿਹਨਾਂ ਦੇ ਅੰਦਰ ਨਾਮ ਪ੍ਰਗਟ ਹੋ ਜਾਂਦਾ ਉਹਨਾਂ ਦੇ ਅੰਮ੍ਰਿਤ ਰਸ ਆਉਣ ਲੱਗ ਪੈਂਦਾ ਫਿਰ, ਹੈ ਨਾ। ਸੁਣ ਸੁਣ ਆਨੰਦ ਕਰੇ ਪ੍ਰਭ ਗਾਜੇ, ਅੰਦਰ ਗੱਜਣ ਲੱਗ ਪੈਂਦਾ ਵਾਹਿਗੁਰੂ ਤੁਹਾਡੇ ਗੁਰਸ਼ਬਦੀ ਗੋਬਿੰਦ ਗੱਜਿਆ ਨੂੰ ਤੂਰ ਵੀ ਲਿਖਿਆ ਗੁਰਬਾਣੀ 'ਚ। ਆਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਪ੍ਰਕਾਸ਼ ਦਰਸ਼ਨ ਕੀਤੇ, ਉਤਰੇ ਸਗਲ ਵਿਸੂਰੇ ਪੰਜਾਂ ਨੂੰ ਕਿਹਾ, ਜਿਹੜੇ ਦੁੱਖ ਆਉਂਦੇ ਆ ਸਾਡੇ ਕਲੇਸ਼, ਹੈ ਨਾ। ਪੰਚਦੂਤ ਚਿਤਵੇਂ ਵਿਕਾਰ ਆਏ ਖਤਮ ਹੋ ਗਏ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਇਹ ਸਾਰਾ ਗੁਰਬਾਣੀ ਗੁਰੂ ਦੱਸ ਰਹੇ ਨੇ। ਸੰਤ ਸਾਜਨ ਭੈ ਸਾਰਸੇ, ਸਰਸੇ ਲਿਖਿਆ ਸਾਰਸ, ਨਾਮ ਰਸ ਪ੍ਰੇਮ ਰਸ, ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ, ਉਹਨਾਂ ਨੂੰ ਸਾਜਨ ਸੰਤ ਕਹਿੰਦੇ। ਸੰਤ ਸਾਜਨ ਭੈ ਸਰਸ ਪੂਰੇ ਗੁਰ ਤੇ, ਇਹ ਪੂਰਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੱਸ ਰਹੇ ਨੇ ਸਾਰਾ ਕੁਛ। ਸੁਣ ਤੇ ਪੁਨੀਤ, ਵਾਹਿਗੁਰੂ ਬੋਲ ਰਿਹਾ, ਉਹ ਆਪਣੇ ਆਪ ਨੂੰ ਤੁਹਾਡੇ ਤੋਂ ਪਿੱਛੇ ਰੱਖਦੇ। ਕਹਿਤੇ ਪਵਿੱਤ ਸਤਿਗੁਰ ਰਿਹਾ, ਪਰ ਭੂਰੇ ਬਿਰਵੰਤ ਨਾਨਕ ਗੁਰ ਚਰਨ ਲਾਗੇ। ਉਹ ਨਾਮ ਨੂੰ ਅਕਾਲ ਪੁਰਖ ਦੇ ਚਰਨ ਕਿਹਾ, ਜਿਹਨੂੰ ਕਿਹਾ ਅਨਹਤੂਰ ਵਾਜੇ ਅਨਹਦ ਤੂਰ। ਇੱਥੇ ਵੀ ਉਹਨਾਂ ਲਿਖਿਆ ਵਾ, ਕਹਿੰਦੇ ਉਹ ਪ੍ਰੇਮ ਰਸ ਜਦੋਂ ਮਿਲਿਆ ਤੇ ਮਨ ਦੀ ਤ੍ਰਿਸ਼ਨਾ ਮਿਟ ਗਈ, ਹਉਮੇ ਖਤਮ ਹੋ ਗਈ, ਆਪ ਤਿਆਗ ਬੇਨਤੀ ਕਰੇ ਲਿਓ ਪ੍ਰਭੂ ਲੜਦਾ। ਫਿਰ ਇਹ ਕਹਿਣਾ ਤੁਸੀਂ ਕੀ ਕਹਿਣਾ, ਇਹ ਮਨ ਮੇਰੇ ਆ ਤੂੰ ਸਦਾ ਰਹੋ, ਹਰਨਾਲੇ ਹਰਨਾਲ ਰਹੋ ਤੂੰ, ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ, ਮਨ ਮੇਰੇ ਸਦਾ ਰਹੋ ਹਰਨਾਲੇ, ਆਪ ਤਿਆਗ ਬੇਨਤੀ ਕਰੇ ਲਿਓ ਪ੍ਰਭੂ ਲੜ ਲਾਏ। ਕਹਿੰਦੇ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤੇ ਨਾ ਜਾਏ। ਇਹ ਸੁਰਤੀਆਂ ਜਿਹੜੀਆਂ ਮਿਲ ਗਈਆਂ ਨਾ, ਮਿਲਿਆ ਹੋਏ ਨਾ ਵਿਛੜੇ, ਜੇ ਮਿਲਿਆ ਹੋਏ ਆ ਸਾਰਾ ਗਿਆਨ ਜੇ ਪਹਿਲਾਂ ਲੈ ਕੇ ਤੇ ਧਿਆਨ 'ਚ ਜਾ ਕੇ
ਉੱਥੋਂ ਤੱਕ ਜਾਵਾਂਗੇ ਨਾ ਫਿਰ ਨਹੀਂ ਵਿਛੜਦਾ। ਅਤੇ ਫਿਰ ਉੱਥੇ ਅਸੀਂ ਕਹਿੰਦੇ ਹਾਂ ਜਦੋਂ ਇਹ ਸਾਰਾ ਕੁਛ ਐਂ ਪੂਰਾ ਪ੍ਰੈਕਟੀਕਲ ਹੋ ਜਾਂਦਾ, ਕੀ ਕਹਿੰਦੇ ਹਾਂ, ਵਿਣ ਪ੍ਰਭ ਵਿਣ ਦੂਜਾ ਕੋ ਨਹੀਂ, ਪ੍ਰਭ ਵਿਣ ਦੂਜਾ ਕੋ ਨਹੀਂ, ਨਾਨਕ ਹਰ ਸ਼ਰਣਾਏ। ਉਦੋਂ ਸ਼ਰਨ 'ਚ ਜਾਂਦਾ ਮਨ, ਜੇ ਟੁੱਟੀ ਗੰਢੀ ਜਾਂਦੀ ਅੰਦਰੋਂ ਨਾਮ ਸੁਣਦਾ, ਉਦੋਂ ਹਰ ਵੇਲੇ ਫਿਰ ਨਾਲ ਰਹਿੰਦਾ। ਉਹਨੂੰ ਸੁਰਤੀਆਂ ਨੂੰ ਕਿਹਾ, ਅੱਸੂ ਸੁਖੀ ਵਸੰਦੀਆਂ, ਕਿਹੜੀਆਂ ਸੁਰਤੀਆਂ, ਜਿੰਨਾ ਮਾਇਆ ਹਰ ਰਾਹ। ਇੱਕ ਮਾਇਆ ਵਾ ਅਤੇ ਇੱਕ ਮਾਇਆ ਵਾ, ਮਾਇਆ ਹੁੰਦੀ ਬਖਸ਼ਿਸ਼। ਗੁਰੂ ਗ੍ਰੰਥ ਸਾਹਿਬ ਨੇ ਜਿਹਨਾਂ 'ਤੇ ਬਖਸ਼ਿਸ਼ ਕਰ ਦਿੱਤੀ, ਉਹਨਾਂ ਨੇ ਸਿੱਖ ਲਿਆ ਗੁਰੂ ਤੋਂ ਕਿ ਕਿੱਦਾਂ ਮਿਲਾਪ ਕਰਨਾ, ਅਤੇ ਜਿਹੜੀਆਂ ਮਿਲ ਗਈਆਂ ਉਹਨਾਂ ਸੁਰਤੀਆਂ ਨੂੰ ਕਿਹਾ ਕਿ ਉਹ ਹਰ ਵੇਲੇ ਸੁਖੀ ਰਹਿੰਦੀਆਂ। ਅੱਸੂ ਸੁਖੀ ਵਸੰਦੀਆਂ, ਜਿੰਨਾ ਮਾਇਆ ਹਰ ਰਾਏ। ਆਓ ਆਪਾਂ ਵੀ ਅਰਦਾਸ ਕਰੀਏ, ਸਤਿਗੁਰੂ ਕਿਰਪਾ ਕਰਨ ਵਾਹਿਗੁਰੂ।

ਹੁਣ ਜਿੰਨੀ ਚ ਆਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ, ਇਹ ਕਿੰਨੇ ਚੱਖਣਾ ਜੀ ਸਾਡੇ ਮਨ ਦੀ ਖੁਰਾਕ ਹੈ। ਨਾਮ ਰਸ, ਹਰ ਰਸ, ਬ੍ਰਹਮ ਰਸ, ਆਤਮ ਰਸ, ਅੰਮ੍ਰਿਤ ਰਸ ਵੀ ਕਿਹਾ, ਇਹ ਸਾਡੇ ਮਨ ਨੇ ਛਕਣਾ ਵਾ ਤੇ ਸਾਡੇ ਅੰਦਰ ਵਾਹਿਗੁਰੂ ਜੀ ਨੇ ਕਿੱਥੇ ਰੱਖਿਆ ਵਾ ਇਹ ਹਰ ਰਸ, ਪ੍ਰੇਮ ਰਸ, ਨਾਮ ਰਸ, ਇਹਦੇ ਅੰਤਰ ਖੂਟਾ ਅੰਮ੍ਰਿਤ ਭਰਿਆ ਸਾਡੇ ਅੰਦਰ ਇਹ ਮਨ ਦੀ ਖੁਰਾਕ। ਮਨ ਕਾ ਤੋਸਾ ਹਰਨਾਮ ਹੈ, ਹਿਰਦੇ ਰੱਖੋ ਸੰਭਾਲ।

0: ਸਾਡੇ ਦਸਵੇਂ ਦੁਆਰ ਦੇ ਵਿੱਚ ਨਿੱਜ ਘਰ ਮਹਿਲ ਦੇ ਵਿੱਚ ਵਾਹਿਗੁਰੂ ਜੀ ਨੇ ਜਿੱਥੇ ਆਪ ਬੈਠੇ ਨੇ ਉੱਥੇ ਰੱਖਿਆ। ਹੁਣ ਉੱਥੇ ਮਨ ਕਿੱਦਾਂ ਜਾਂਦਾ? ਜਦੋਂ ਤੁਸੀਂ ਬੈਖਰੀ ਬਾਣੀ ਦੇ ਵਿੱਚ ਉੱਚੀ ਉੱਚੀ ਜਪ ਕੇ ਇਹਨੂੰ ਨਿਰਮਲ ਕਰ ਲੈਂਦੇ ਹੋ, ਜੇ ਨਿਰਮਲ ਨਾ ਕੀਤਾ, ਨਿਰਮਲ ਮੈਲ ਕੀ ਹੈ? ਵਿਚਾਰ, ਮਨ ਦੀ ਮੈਲ ਕੀ ਹੈ ਜੀ? ਸੋਚਾਂ ਜਿਹੜੀਆਂ ਦਿਨੇ ਸਾਰਾ ਦਿਨ ਚੱਲਦੀਆਂ, ਰਾਤ ਸੁਪਨੇ ਬਣ ਜਾਂਦੀਆਂ। ਜੇ ਤਾਂ ਇੱਦਾਂ ਹੀ ਰਹਿੰਦਾ ਤਾਂ ਮੈਲਾ ਬਹੁਤ ਆ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੇ, ਖਾਲਾ ਹੋਇਆ ਸਿਆ। ਇਹ ਜਿੰਨਾ ਚਿਰ ਨਿਰਮਲ ਨਹੀਂ ਹੁੰਦਾ ਦਸਵੇਂ ਦੁਆਰ 'ਚ ਜਾਂਦਾ ਹੀ ਨਹੀਂ। ਗੁਰਬਾਣੀ ਨੇ ਫੈਸਲਾ ਦੇ ਦਿੱਤਾ, ਕਹਿੰਦੇ ਮਨ ਨਿਰਮਲ ਨਹੀਂ ਦਸਵੇਂ ਦੁਆਰ, ਭਰਮ ਭਰਮ ਆਵੇ ਮੂੜਾ ਬਾਹਰ। ਕਦੀ ਅੱਖਾਂ 'ਚੋਂ ਵੇਖੂਗਾ, ਕਦੀ ਕੰਨਾਂ 'ਚੋਂ ਬਾਹਰ ਸੁਣੇਗਾ, ਕਦੀ ਰਸਨਾ ਤੋਂ ਬੋਲੇਗਾ। ਇਹ ਜਾਂਦਾ ਨਹੀਂ ਗਾ ਨਿੱਜ ਘਰ ਮਹਿਲ। ਤਾਂ ਇਹ ਰੋਜ਼ ਰਾਤ ਨੂੰ ਆਪਾਂ ਨੂੰ ਬੇਨਤੀ ਕਰਦੇ ਹਨ, ਨਿੱਜ ਘਰ ਮਹਿਲ ਪਾਵੋ ਸੁਖ ਸਹਿਜ। ਹੁਣ ਉੱਥੇ ਪ੍ਰੇਮ ਰਸ ਆ, ਨਾਮ ਰਸ, ਹਰ ਰਸ, ਅਤੇ ਉਹ ਆਪਾਂ ਫਿਰ ਇੱਦਾਂ ਇਹਨੂੰ ਨਿਰਮਲ ਕਰਦੇ ਹਾਂ। ਪਹਿਲਾਂ ਜਿਹੜਾ ਹੁਣ ਤੁਸੀਂ 2 ਘੰਟੇ ਲਗਾਤਾਰ ਸਿਮਰਨ ਕੀਤਾ, ਇਹ ਫਿਰ ਵੈਖਰੀ ਬਾਣੀ ਤੋਂ ਫਿਰ ਆਪਾਂ ਮੱਧਮਾਂ 'ਚ ਆ ਜਾਣਾ ਹੁੰਦਾ। ਵਾਹਿਗੁਰੂ ਜਦੋਂ ਵਿਚਾਰ ਰੁਕ ਜਾਂਦੇ ਉਦੋਂ ਫਿਰ ਮੱਧਮਾਂ 'ਚ ਜਾ ਕੇ ਨਾ ਫਿਰ ਨੀਂਦ ਆ ਜੂਗੀ ਤੁਹਾਨੂੰ। ਜਦੋਂ ਨੀਂਦ ਆਈ, ਜੇ ਤਾਂ ਜਪਦਿਆਂ ਆਈ ਤਾਂ ਫਿਰ ਇਹ ਘਰ ਹੀ ਜਾਂਦਾ, ਫਿਰ ਸੁਪਨਿਆਂ 'ਚ ਨਹੀਂ ਜਾਊਗਾ। ਜੇ ਜਪਦਿਆਂ ਜਪਦਿਆਂ ਮਨ ਨੀਂਦ ਆ ਗਈ ਨਾ ਸਾਨੂੰ, ਬਸ ਸੌਣਾ ਹੀ ਆ। ਵੇਖੋ ਕਿੱਡੀ ਸੌਖੀ ਭਗਤੀ ਹੈ, ਨੌਂ ਦਰ ਉਠਾ ਕੇ ਧਾਵਤ ਰਹਾਏ ਦਸਵੇਂ ਦੇ 'ਚ ਕਰ, ਆ ਸ਼ਬਦ ਨੇ ਕੱਢਣਾ ਜਿਹੜਾ ਬੋਲੋ ਵਾਹਿਗੁਰੂ। ਇਹਦੇ 'ਚ ਸਮਾ ਕੇ ਮਨ ਨੇ ਆਪਣੇ ਨਿੱਜ ਘਰ ਮਹਿਲ 'ਚ ਚਲ ਜਾਣਾ, ਅਤੇ ਉੱਥੇ ਪ੍ਰੇਮ ਰਸ ਜਿੰਨੀ ਚਾਖਿਆ ਪ੍ਰੇਮ ਰਸ, ਅਤੇ ਇਹਦੀ ਤ੍ਰਿਸ਼ਨਾ ਮਿਟ ਜਾਣੀ, ਤ੍ਰਿਸ਼ਨਾ ਨਾਮ ਸੁਣਨ ਲੱਗ ਪੈਣਾ, ਉਹ 'ਚੋਂ ਰਸ ਆਉਂਦਾ। ਲਿਖਿਆ ਨਾ ਤ੍ਰਿਸ਼ਨਾ ਬੂਝੇ ਹਰ ਕੇ ਨਾਮ, ਮਹਾਂ ਸੰਤੋਖ ਹੋਵੇ ਗੁਰਬਚਨੀ। ਗੁਰਬਚਨ ਅਕਾਲ ਪੁਰਖ ਬੋਲ ਰਹੇ ਨੇ ਬੈਠੇ, ਉਹ ਪੂਰੇ ਗੁਰੂ ਦਾ ਬੋਲ ਆ। ਪ੍ਰਭ ਸਿਉਂ ਲਾਗੇ ਉੱਥੇ ਫਿਰ ਪ੍ਰਕਾਸ਼ ਨੂੰ ਦੇਖੇਗਾ ਵੀ ਅਤੇ ਨਾਮ ਨੂੰ ਸੁਣੇਗਾ ਵੀ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ। ਉਹ ਨਾਮ 'ਚੋਂ ਫਿਰ ਰਸ ਆਉਂਦਾ ਹੈ, ਪ੍ਰੇਮ ਰਸ ਜਿਹੜਾ ਆਪਾਂ ਅੱਜ ਸਤਿਗੁਰਾਂ ਬਖਸ਼ੇ ਜੀ। ਇਹ ਆਪਾਂ ਸਾਰਿਆਂ ਨੇ ਮਨ ਨੂੰ ਛਕਾਉਣਾ ਵਾ, ਅਤੇ ਜੇ ਨਾ ਹਰ ਹਰ ਹਰ ਰਸ ਨਾਮ ਨਾ ਪਾਇਆ ਅਤੇ ਭਾਗ ਹੀਣ, ਫਿਰ ਜਮਾਨੇ ਨਹੀਂ ਛੱਡਣਾ। ਆਓ ਹੁਣ ਆਪਾਂ ਸੁਣਨਾ ਗੁਰਮੁਖ ਵਾਲਾ, ਇਹ ਸਾਰਾ ਤੁਸੀਂ ਧਿਆਨ ਨਾਲ ਸੁਣਿਓ। ਰਹਿ ਰਾਸ ਸਾਹਿਬ, ਰਹਿ ਰਾਸ 'ਚ ਸਾਰੇ 'ਚ ਇਹੋ ਹੀ ਵਾਰ ਵਾਰ ਇਹੋ ਹੀ ਦੱਸਿਆ ਵੀ ਕਿੱਦਾਂ ਤੁਸੀਂ ਮਨ ਨੂੰ ਸਿਮਰਨ ਕਰਕੇ ਨਿਰਮਲ ਕਰਨਾ। ਰਹਿ ਰਸ ਹਰ ਕੀਰਤ ਹਮਰੀ, ਰਹਿ ਰਸ ਦੀ ਉਹ ਰਾਸ ਪੂੰਜੀ ਜਿਹੜੀ ਸਾਡੇ ਨਾਲ ਜਾਣੀ ਹੈ, ਉਹ ਆ ਨਾਮ। ਆਓ ਬੜੇ ਪਿਆਰ ਨਾਲ ਗੁਰਮੁਖਾਂ ਪਾਸੋਂ ਪਾਵਨ ਸ੍ਰੀ ਰਹਿ ਰਾਸ ਸਾਹਿਬ ਜੀ ਦੇ ਜਾਪ ਪਾਠ ਸਰਵਣ ਕਰੀਏ ਜੀ ਸਾਰੇ। ਇੰਨੇ ਵਿਚਾਰ ਕਰਦਿਆਂ ਸਿਮਰਨ ਕਰਾਉਂਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਨੇ, ਗੁਰੂ ਅਤੇ ਸੰਗਤ ਬਖਸ਼ਣ ਯੋਗ, ਬਖਸ਼ ਲੈਣਾ ਜੀ। ਆਪਾਂ ਫਿਰ ਸੈਟਰਡੇ 4 ਤੋਂ 6 ਬੈਠਦੇ ਹਾਂ, ਸੰਡੇ ਨੂੰ ਵੀ ਬੈਠਦੇ ਹਾਂ, ਅਤੇ ਵੀਰਵਾਰ ਵੀ। ਇਹ 3 ਦਿਨ ਆਇਆ ਕਰੋ ਜ਼ਰੂਰ, 2-2 ਘੰਟੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Gurum Vah Guru Vah Guru Vah Guru Vah

Guru Vaheguru Vaheguru.

ਘਰ ਕੇਹਾ ਜਿਤ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਂ ਦੇ ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰੀ ਸਿਓ ਕਹੀਏ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਦਨੋ ਚਿੱਤ ਗੁਪਤ ਲਿਖ ਜਾਣਨ ਲੇਖ ਲੇਖ ਧਰਮ ਵਿਚਾਰੇ ਗਾਵਣ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ।

ਤੀਸਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ।

ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਗੇ ਕਾਸਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬੰਤਾ, ਕੋਈ ਨ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ।

ਹਰ ਤਿਆਵਹਿ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਪੈ ਜਨ ਹਰ ਧਿਆਇਆ ਜੀ ਤਿਨ ਤੋਟੀ ਨਮਕੀ ਫਾਸੀ।

ਬੋਲਾਂ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਮਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਧਕ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪਹੁੰ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਉੜਨ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਸਭ ਤੋਂ ਪਹਿਲਾਂ ਆਪਦੀ ਪਾਵਨ ਹਜ਼ੂਰੀ ਵਿੱਚ ਸੰਗਤਾਂ ਵੱਲੋਂ ਨਾਮ ਸਿਮਰਨ ਗੁਰਮਤ ਵਿਚਾਰਾਂ ਹੋਈਆਂ ਉਪਰੰਤ ਸੋਦਾਰ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ ਕਿਰਪਾ ਕਰਨੀ ਪਾਤਸ਼ਾਹ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਨਾਮ ਸਿਮਰਨ ਦਾ ਗੁਰਮਤਿ ਵਿਚਾਰਾਂ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਂ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ ਆਨੰਦ ਪਰਿਵਾਰ ਵੱਲੋਂ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ ਕਿਰਪਾ ਕਰਨੀ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਜਸਵੀਰ ਸਿੰਘ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ ਚੜ੍ਹਦੀਆਂ ਕਲਾ ਬਖਸ਼ਣੀਆਂ ਸੱਚੇ ਪਾਤਸ਼ਾਹ ਜੀ ਬਲਜੀਤ ਸਿੰਘ ਦੀ ਸਿਹਤ ਵਾਸਤੇ ਸੱਚੇ ਪਾਤਸ਼ਾਹ ਜੀ ਅਰਦਾਸ ਬੇਨਤੀ ਕਿਰਪਾ ਕਰਨੀ ਜੀ ਮੇਰਾ ਪ੍ਰਯਤਨ ਰੱਖਣਾ ਸੁਮਿੱਤਰ ਸਿੰਘ ਦੀ ਸੱਚੇ ਪਾਤਸ਼ਾਹ ਯਾਦ ਵਿੱਚ ਬੈਂਸ ਪਰਿਵਾਰ ਵੱਲੋਂ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਕਿਰਪਾ ਕਰਨੀ ਜੀ ਮੇਰਾ ਪ੍ਰਯਤਨ ਰੱਖਣਾ ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਨ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀਮੁਖ ਬਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮ ਜੀਆਂ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸੁਆਹ ਹੁਣ ਸ਼ਾਮਾਂ ਦੇ ਦੀਵਾਨਾਂ ਦੀ ਰਮਤਾ ਹੋ ਰਹੀ ਹੈ, ਕਥਾ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਧੰਨ ਬਾਬਾ ਭਗਤ ਫਰੀਦ ਜੀ, ਜਿਨ੍ਹਾਂ ਦੇ ਪਾਵਨ ਜਨਮ ਦਿਹਾੜੇ ਫਰੀਦਕੋਟ ਦੇ ਇਲਾਕਾ ਨਾਲ ਸੰਗਤਾਂ ਵੱਲੋਂ ਮਨਾਏ ਜਾਂਦੇ ਹਨ, ਕੱਲ੍ਹ ਨੂੰ ਸ੍ਰੀ ਖੰਡਪਾ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਐਤਵਾਰ ਨੂੰ ਹੋਣਗੀਆਂ। ਸੋ ਸਾਰਾ ਦਿਨ ਜੋ ਕਥਾ ਕੀਰਤਨ ਦੇ ਦੀਵਾਨ ਸਜਣਗੇ ਅਤੇ ਸ਼ਨੀਵਾਰ ਸ਼ਾਮ ਨੂੰ ਜੋ ਸੰਗਤਾਂ ਵੱਲੋਂ ਉਪਰਾਲਾ ਕੀਤਾ ਗਿਆ ਹੈ, ਇਸੇ ਸੰਬੰਧ ਵਿੱਚ ਹੀ ਸ਼ਾਮੀ ਤਕਰੀਬਨ 8:15 ਤੋਂ ਲੈ ਕੇ 9:30 ਤੱਕ ਜੋ ਨਾਮ ਸਿਮਰਨ ਹੋਣਗੇ, ਸੰਗਤੀ ਰੂਪ ਚ ਆਪ ਸੰਗਤਾਂ ਨੇ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭੁਲਚੁੱਕ ਦੀ ਖਿਮਾ ਸਵਾਲ ਹੁਣ ਆਪ ਜੀਆਂ ਨੂੰ ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਲੁਧਿਆਣੇ ਵਾਲੇ ਕਥਾ ਦੁਆਰਾ ਨਿਹਾਲ ਕਰਨਗੇ।

guru sahib ji

ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਬੇਸ਼ੁਮਾਰ ਅਥਾ ਅਗਨਤ ਅਤੁਲ ਜਿਉਂ ਬੁਲਾਵ ਹੋ ਤਿਉਂ ਨਾਨਕ ਦਾਸ ਬੋਲੈ ਜੀ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਸਤਨਾਮ ਧੰਨ ਵਾਹਿਗੁਰੂ ਜੀ ਰਾਗ ਆਸਾ ਮਹੱਲਾ ਤੀਜਾ ਪੱਟੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਵੈ ਵਾਰੀ ਆਈਆ ਮੂੜੇ ਵਾਸ ਦੇਉ ਤੁਧ ਵਿਸਰਿਆ ਵਵੈ

ਲੈਸ ਮੂੜੇ ਫਿਰ ਤੂੰ ਜਮ ਕੈ ਵਸ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸਰਬ ਸਾਂਝੀ ਵਾਲਤਾ ਦੇ ਲਖਾਇਕ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸ਼ਸ਼ੋਭਤ ਬਹੁਤ ਹੀ ਆਦਰਣੀ ਗੁਰੂ ਸਰੂਪ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬਰਾਜ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ ਸੋ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਬਚਨਾਂ ਦੀ ਕਥਾ ਵਿਚਾਰਧੀਨ ਜਿਸ ਪ੍ਰਕਾਰ ਆਪ ਜੀ ਨੂੰ ਰੋਜ਼ਾਨਾ ਹੀ ਬੇਨਤੀ ਰੂਪ ਵਿੱਚ ਦੱਸਿਆ ਜਾਂਦਾ ਹੈ ਕਿ ਗੁਰੂ ਅਮਰਦਾਸ ਮਹਾਰਾਜ ਜੀ ਦੀ ਆਸਾ ਰਾਗ ਵਿੱਚ ਉਚਾਰਨ ਕੀਤੀ ਹੋਈ ਪੱਟੀ ਨਾਮਕ ਬਾਣੀ ਦੀ ਅਸੀਂ ਵਿਚਾਰ ਕਰ ਰਹੇ ਹਾਂ। ਹੁਣੇ ਹੁਣੇ ਜੋ ਆਪ ਜੀ ਨੇ ਦਾਸ ਪਾਸੋਂ ਮਹਾਰਾਜ ਦੇ ਉਚਾਰਨ ਕੀਤੇ ਹੋਏ ਬਚਨ ਸਰਵਣ ਕੀਤੇ ਹਨ, ਇਹ ਸਾਧ ਸੰਗਤ ਜੀ ਪੱਟੀ ਬਾਣੀ ਦੇ 18 ਬੰਦਾਂ ਵਿੱਚੋਂ 12ਵਾਂ ਬੰਦ ਹੈ। ਇਸ ਦੇ ਕੁੱਲ 18 ਬੰਦ ਹਨ, ਜਿਹਦੇ ਵਿੱਚੋਂ ਪਹਿਲੇ 11 ਅਤੇ ਰਹਾਉ ਵਾਲੇ ਬੰਦ ਕੁੱਲ 12 ਬੰਦਾਂ ਦੀ ਵਿਚਾਰ ਤੁੱਛ ਬੁੱਧੀ ਅਨੁਸਾਰ ਦਾਸ ਨੇ ਆਪ ਜੀ ਦੇ ਨਾਲ ਪਿਛਲੇ ਦਿਨੀ ਸਾਂਝੀ ਕੀਤੀ ਹੈ। ਅੱਜ 12ਵੇਂ ਬੰਦ ਦਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 435 'ਤੇ ਇਹ ਪਵਿੱਤਰ ਬਚਨ ਦਰਜ ਨੇ। ਗੁਰੂ ਸਵਾਰਿਓ, ਸਤਿਗੁਰੂ ਕਿਰਪਾ ਕਰਨ, ਆਪ ਸੰਗਤ ਆਸੀਸ ਬਖਸ਼ਿਸ਼ ਕਰੇ, ਇਕਾਗਰਤਾ ਸਹਿਯੋਗ ਬਖਸ਼ਿਸ਼ ਕਰੇ। ਇਹ ਜਿਹੜਾ ਅੱਜ ਦਾ ਬੰਦ ਹੈ, ਇਹਦੇ ਵਿੱਚ ਸਾਡੇ ਵਾਸਤੇ ਗੁਰੂ ਅਮਰਦਾਸ ਮਹਾਰਾਜ ਦਾ ਉਪਦੇਸ਼ ਕੀ ਹੈ, ਭਾਵੇਂ ਇੱਥੇ ਪਾਂਧੇ ਨੂੰ ਹਜ਼ੂਰ ਮੁਖਾਤਬ ਹੋ ਰਹੇ ਨੇ, ਪਰ ਇੱਕ ਗੱਲ ਦਾਸ ਅਕਸਰ ਬੇਨਤੀ ਰੂਪ 'ਚ ਕਰਿਆ ਕਰਦਾ ਵੀ ਪ੍ਰਥਾਏ ਸਾਖੀ ਮਹਾਂਪੁਰਖ ਬੋਲ ਦੇ ਸਾਂਝੀ ਸਗਲ ਜਹਾਨ ਹੈ। ਕਿਤੇ ਕਿਤੇ ਸਮੂਹਕ ਰੂਪ ਵਿੱਚ ਬਾਣੀਕਾਰਾਂ ਦੇ ਉਪਦੇਸ਼ ਨੇ, ਕਿਤੇ ਕਿਤੇ ਜਿਵੇਂ ਤੁਲੰਬੇ ਦੀ ਧਰਤੀ 'ਤੇ ਮਹਾਰਾਜ ਸੱਜਣ ਨਾਮੀ ਵਿਅਕਤੀ ਕੋਲ ਗਏ, ਜਿਹਨੂੰ ਅਸੀਂ ਸੱਜਣ ਠੱਗ ਕਹਿੰਦੇ ਹਾਂ, ਅਤੇ ਉੱਥੇ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ, ਉੱਜਲ ਕਹਿਹਾਂ ਚਿਲਕਣਾ ਕੋਟਿਮ ਕਾਲੜੀ ਮੱਸ ਧੋਤਿਆਂ ਜੂਠ ਨਾ ਉਤਰੀ ਜੇ ਸੌ ਧੋਵਾਂ ਤਿਸ। ਹੁਣ ਇਹਦਾ ਮਤਲਬ ਇਹ ਨਹੀਂ ਵੀ ਉਸ ਸ਼ਬਦ ਵਿੱਚ ਬਾਕੀ ਮਨੁੱਖਤਾ ਵਾਸਤੇ ਕੋਈ ਉਪਦੇਸ਼ ਨਹੀਂ ਹੈ, ਉਹਦੇ ਵਿੱਚ ਸਾਡੇ ਵਾਸਤੇ ਵੀ ਉਪਦੇਸ਼ ਹੈ। ਗੁਰੂ ਸਵਾਰੀ ਸਾਧ ਸੰਗਤ ਜੀ, ਇਸੇ ਪ੍ਰਕਾਰ ਜਿਵੇਂ ਹੁਣ ਮਹਾਰਾਜ ਪਾਂਧੇ ਨਿਮਿੱਤ ਬਚਨ ਉਚਾਰਨ ਕਰ ਰਹੇ ਨੇ, ਪਰ ਇਹ ਬਚਨ ਸਾਡੇ ਸਾਰਿਆਂ ਦੇ ਨਿਮਿੱਤ ਨੇ। ਹੁਣ ਉਹਦੇ ਵਿੱਚ ਦੋਸ਼ ਕੀ ਹੈ, ਗੱਲ ਇੱਥੋਂ ਸ਼ੁਰੂ ਹੋਈ ਸੀ ਬਈ ਤੂੰ ਬਹੁਤ ਸਕਿੱਲਡ ਬੰਦਾ ਹੈ, ਹਿਸਾਬ ਕਿਤਾਬ ਦੇ ਮਾਮਲੇ ਵਿੱਚ ਤੂੰ ਬਹੁਤ ਪ੍ਰਪੱਕ ਹੈ ਔਰ ਤੇਰਾ ਕੋਈ ਸਾਨੀ ਨਹੀਂ, ਪਰ ਤੂੰ ਮਾਰ ਇੱਥੇ ਖਾ ਗਿਆ ਵੀ ਤੂੰ ਦੁਨਿਆਵੀ ਦ੍ਰਿਸ਼ਟੀਕੋਣ ਤੋਂ ਬੜਾ ਪ੍ਰਪੱਕ ਹੋ ਗਿਆ, ਪਰ ਤੂੰ ਕਦੀ ਸਵਾਸਾਂ ਦਾ ਲੇਖਾ ਜੋਖਾ ਕੀਤਾ ਹੀ ਨਹੀਂ ਵੀ ਉਹ ਲਗਾਤਾਰ ਮਨਫੀ ਹੋ ਰਹੇ ਨੇ, ਲਗਾਤਾਰ ਘੱਟ ਰਹੇ ਨੇ, ਜ਼ਿੰਦਗੀ ਗੁਜ਼ਰਦੀ ਜਾ ਰਹੀ ਹੈ। ਅੱਜ ਦੇ ਇਸ ਪਵਿੱਤਰ ਸ਼ਲੋਕ ਵਿੱਚ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ, ਵਵੈ ਵਾਰੀ ਆਈ ਆ ਮੂੜੇ, ਇੱਥੇ ਮੌਤ ਦੀ ਵਾਰੀ ਦੀ ਗੱਲ ਨਹੀਂ ਹੈ, ਇੱਥੇ ਵਾਰੀ ਦੇ ਅਰਥ ਨੇ ਜ਼ਿੰਦਗੀ।
भाई तेनू आ जेड़ा मनुखा जन्म की वारी मिली है, ये वारियां मिलदियां ने और ये सस्ती वारी नहीं मिलती। जिन्हां जिन्हां नू भी सानू तुहानू ये वारी मिली है, ये इस गल का प्रतीक है भी पास्ट विच करते ने वाहगुरु ने साडे तो कुछ चंगा करवाया होना है, जिदे इवज विच ये सानू मनुखा शरीर जेड़ा वह प्राप्त होया है। हुण प्राप्त तो हो गया है, इस प्राप्त होए मनुखा शरीर का सदउपयोग जेड़ा है वह ये है भी मनुख जिथे दुनियावी पक्ष तो अपने आप नूं संपन्न करन लई कोई धर्म की किरत करे, उथे नाल नाल उनूं इस गल का एहसास होवे कि ये जिंदगी लगातार बतीत हो रही है और मैं जेड़ा काम करन आया वा मैनू दुनियावी पक्ष तो अपने आप नूं स्थापित करन लई जिथे किरत की जरूरत है उथे नाल मैं वह काम भी करा जेड़ा मैं करन आया वा, क्योंकि जिंदगी तो बीतती जा रही है। विडंबना पता की है, सतगुरु ने एक थां ते साडे ते परउपकार कीता है, महाराज कहिंदे ने जिंदगी बतीत हो रही है और कई बार मनुख नूं लगदा भी कुछ भी नहीं हो रहा, तो महाराज ने फिर उदाहरण बड़ी सादा दिती, कह लगे किसी दरिया के किनारे ते तुसी खड़े हो जाओ, किसी नदी के किनारे ते खड़े हो जाओ और उन्हूं नीज नाल तको, बिल्कुल शांत चित हो के उन्हूं तको, उहदे जल नूं तको और तुसी तकदे रहो, खड़े रहो, तकदे रहो, तुहानूं लगेगा भी कुछ भी बदल नहीं रहा। ऐसा बाणी विच महाराज ने लिखिया, मैं वह प्रमाण भी तुहाडे नाल सांझा करांगा। हजूर कहिंदे ने तुहानूं लगेगा भी बदल कुछ भी नहीं रहा, पर सच्चे पातशाह की बदल रहा है? महाराज कह लगे बदल यह रहा है, एक घंटा दो घंटे पहला तू जिस दरिया नदी दे साहिल ते किनारे ते कंडे ते आके खड़ा होया सें, ओ नदी यात्रा करके बहुत दूर निकल गई है, ये होर नदी है, होर पानी है, क्योंकि उन्नी ही मिकदार विच, मात्रा विच, क्वांटिटी विच और उसे ही वेग नाल, स्पीड नाल, गति नाल पानी पिछों होर आ रहा है। सानू लगता है बदल कुछ भी नहीं रहा, जदों के सब कुछ बदल रहा है। जिस तरह वह नदी का पानी वगदा वगदा वगदा वगदा बहंदा बहंदा अगे निकल जाता है, इस तरह तेरे श्वासां का कारवां लगातार अगे वध रहा है, मनफी हो रहा है, पर क्योंकि पिछों तेनू श्वास होर मिल रहे ने, तेनू लगता है कुछ भी नहीं हो रहा, वास्तव च बहुत कुछ हो रहा है। बहती जात कदे दृष्ट ना तारत, जिंदगी रूपी नदी बहती जा रही है, वगदी जा रही है, गुजरती जा रही है, पर तू कदी नीज नाल इस पासे ध्यान नहीं दिता। तू मीन्स तुसी नहीं, मैं बेनती कर दिया, इनू खुशामद ना समझना, तुसी ओना विचों नहीं जिन्हां दी जिंदगी रूपी नदी बह रही है ते उन्हां नू पता ही नहीं लग रहा। जे ऐसा हुंदा ते तुसी इत्थे चौंकड़ियां मार के ना बैठे हुंदे। मैं एक रोज बेनती कीती सी भी गुरमुखो इत्थे जिथे मैं बैठा इत्थे बैठ के स्नान नालों उत्थे बैठ के सुनना मुश्किल है, सुनाना आसान है, सुनन वास्ते मन मारना पैंदा है। जदों कोई व्यक्ति बोलदा है उहदी स्पीच विच हर वाकया दिलचस्प नहीं हुंदा, किते किते मन उबदा है, मन उखड़दा है, किते किते खुशकी जी छांदी है, पर तुसी फिर भी मन मार के मन नाल घुल के लगातार चौंकड़े मार के बैठे रहिंदे हो, तुसी अवेयर हो। पर यह गल जनरल तौर ते महाराज कर रहे ने भी बहती जात कदे दृष्ट ना धारत, और करदा की है मनुख मिथ्या मोह बंद है नित पारच, मिथ्या मैंने झूठे बन नू ਉਹ ਬੰਨ ਨੂੰ ਬੰਨਦਾ ਹੈ, ਉਹ ਸਰੰਜਾਮ ਕਰਦਾ ਹੈ, ਜਿਹੜੇ ਕੀਤੇ ਹੋਏ ਸਰੰਜਾਮ ਇਹਦੇ ਨਾਲ ਨਹੀਂ ਨਿਭ ਸਕਦੇ। ਔਰ ਪਤਾ ਹੀ ਨਹੀਂ ਲੱਗਦਾ ਕਦੋਂ ਜ਼ਿੰਦਗੀ ਲੰਘ ਜਾਂਦੀ ਹੈ। ਵਵੈ ਵਾਰੀ ਆਈ ਆ ਮੂੜੇ, ਇਹ ਮੂਰਖ ਆ ਤੈਨੂੰ ਮਨੁੱਖਾ ਜਨਮ ਦੀ ਇੱਕ ਵਾਰੀ ਪ੍ਰਾਪਤ ਹੋਈ ਹੈ, ਇੱਕ ਅਵਸਰ ਪ੍ਰਾਪਤ ਹੋਇਆ ਹੈ।
ਔਰ ਇਹ ਜਿਹੜਾ ਅਵਸਰ ਪ੍ਰਾਪਤ ਹੋਇਆ ਇਹਦਾ ਤੈਨੂੰ ਭਰਪੂਰ ਫਾਇਦਾ ਜਿਹੜਾ ਹੈ ਉਹ ਪ੍ਰਾਪਤ ਕਰਨਾ ਚਾਹੀਦਾ। ਇੱਕ ਥਾਂ ਤੇ ਗੁਰਬਾਣੀ ਵਿੱਚ ਬਚਨ ਹੈ ਭਗਤ ਕਬੀਰ ਜੀ ਦਾ, ਆਪ ਜੀ ਬੜਾ ਸੁੰਦਰ ਬਿਆਨ ਕਰਦੇ, ਕਹਿੰਦੇ 12 ਬਰਸ ਬਾਲਪਣ ਬੀਤੇ। ਬਾਲਪਣ ਬਚਪਨਾ ਆਮ ਤੌਰ ਤੇ 12 ਸਾਲ ਤੱਕ ਗਿਣਿਆ ਜਾਂਦਾ, ਕਿਉਂਕਿ 13 ਤੋਂ 13 ਤੇ 19 ਤੱਕ 19, ਇਹ ਫਿਰ 7 ਈਅਰ ਜਿਹੜੇ ਨੇ ਆਪਾਂ ਇਹਨਾਂ ਨੂੰ ਟੀਨੇਜ਼ਰ ਕਹਿ ਲੈਂਦੇ ਹਾਂ, ਸਾਡੇ ਉੱਥੇ ਇਹਨੂੰ ਕਿਸ਼ੋਰ ਅਵਸਥਾ ਕਹਿੰਦੇ ਨੇ, ਪਰ ਇਦੋਂ ਪਹਿਲਾਂ 12 ਸਾਲ ਤੱਕ ਇਹਨੂੰ ਬਚਪਨ ਚ ਆਮ ਤੌਰ ਤੇ ਗਿਣਿਆ ਜਾਂਦਾ। ਹਜ਼ੂਰ ਕਹਿੰਦੇ ਨੇ 12 ਬਰਸ ਬਾਲਪਨ ਬੀਤੇ, 20 ਬਰਸ ਕਿ ਕੱਛ ਤਪ ਨਾ ਕੀਆ। ਪਹਿਲੇ 12 ਸਾਲ ਤੇ ਬਚਪਨ ਵਿੱਚ ਹੀ ਲੰਘ ਗਏ, ਉੱਥੇ ਤੇ ਮਨੁੱਖ ਨੂੰ ਖਡਾਉਣੇ ਚੰਗੇ ਲੱਗਦੇ ਨੇ, ਚੌਥਾ ਪਿਆਰ ਉਪੰਨੀ ਖੇਡ, ਤੇ ਜਿਹੜੇ ਉਦੋਂ ਅਗਲੇ 20 ਸਾਲ ਨੇ, 20 ਬਰਸ ਕੱਛ ਤਪ ਨਾ ਕੀ, ਉਹਦੇ ਅਰਥ ਇਹ ਨਹੀਂ ਬਈ ਟੋਟਲ 20 ਸਾਲ ਦੀ ਉਮਰ ਤੱਕ ਤਪ ਨਹੀਂ ਕੀਤਾ, ਨਹੀਂ, 12 ਸਾਲ ਤੋਂ ਜਿਹੜੇ ਅਗਲੇ 20 ਸਾਲ ਸਨ, 30 ਸਾਲ ਤੋਂ ਵੀ ਜ਼ਿਆਦਾ ਉਮਰ ਹੋ ਗਈ, ਕੋਈ ਤਪ ਨਹੀਂ ਕੀਤਾ, ਨਾਮ ਨਹੀਂ ਜਪਿਆ, ਮੈਡੀਟੇਸ਼ਨ ਨਹੀਂ ਕੀਤਾ, ਆਪਣੇ ਮਨ ਨੂੰ ਵਾਚ ਨਹੀਂ ਕੀਤਾ ਵੀ ਮੇਰਾ ਮਨ ਕੀ ਕਰ ਰਿਹਾ, ਆਪਣੇ ਆਪ ਨੂੰ ਨਿਰਵਿਚਾਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। 12 ਤੇ 20 32 ਹੋ ਗਏ, 20 ਬਰਸ਼ ਕਿ ਕੱਛ ਤਪ ਨਾ ਕੀਆ, ਤੇ 30 ਬਰਸ ਕਿਛ ਦੇਵ ਨਾ ਪੂਜਾ, ਉਦੋਂ ਅਗਲੇ 30 ਸਾਲ ਫਿਰ ਪਛਤਾਨਾ ਬਿਰਧ ਪਿਆ, ਫਿਰ ਬੱਤੀਆਂ ਵਿੱਚ 30 ਜੋੜ ਲਓ, ਹਜ਼ੂਰ ਕਹਿੰਦੇ ਹੁਣ 60 ਤੋਂ ਉੱਪਰ ਹੋ ਗਿਆ, ਬਜ਼ੁਰਗ ਹੋ ਗਿਆ, ਪਰ ਕੀਤਾ ਅਜੇ ਵੀ ਕੁਛ ਨਹੀਂ ਗਾ, ਗੱਜ ਕੇ ਆਖੋ ਸਤਨਾਮ ਸ੍ਰੀ। ਹਜ਼ੂਰ ਕਹਿੰਦੇ ਨੇ, ਟਾਵਿਆਂ ਨੂੰ ਛੱਡ ਕੇ ਬਹੁਤੇ ਜਦੋਂ ਇੱਥੇ ਪਹੁੰਚ ਜਾਂਦੇ ਨੇ ਉਦੋਂ ਵੀ ਕੁਛ ਅਜੇ ਤਾਈਂ ਇੱਕ ਵੀ ਪੂਣੀ ਨਹੀਂ ਕੱਤੀ ਹੁੰਦੀ, ਖੇਸ ਕੀ ਬਣਾਉਣੇ ਨੇ, ਦੋਲੜੇ ਤੇ ਦਰੀਆਂ ਕੀ ਬਣਾਉਣੀਆਂ ਨੇ, ਅਜੇ ਤੇ ਚਰਖਾ ਹੀ ਨਹੀਂ ਡਾਇਆ, ਸ਼ੁਰੂ ਹੀ ਨਹੀਂ ਕੀਤਾ ਕੰਮ, ਤੇ ਸੰਪਨ ਕਿੱਥੋਂ ਹੋਵੇਗਾ, ਪੂਰਾ ਕਿੱਥੋਂ ਹੋਵੇਗਾ। 30 ਬਰਸ ਕਿਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਪਾਇਆ, ਮੇਰੀ ਮੇਰੀ ਕਰਤੇ ਜਨਮ ਗਇਓ, ਸਾਇਰ ਸੋਖ ਪੁਜੰਗ ਬਲਿਓ। ਮੇਰੀ ਮੇਰੀ ਦੇ ਅਰਥ ਨੇ ਮਮਤਾ ਪਕੜ, ਮਮਤਾ ਵਿੱਚ ਹੀ ਜਨਮ ਬਤੀਤ ਹੋ ਗਿਆ, ਸਾਇਰ ਸੋਖ, ਸਾਇਰ ਸਰੋਵਰ, ਸੋਖ ਸੁੱਕ ਗਿਆ, ਜ਼ਿੰਦਗੀ ਵਿੱਚੋਂ ਜਿਹੜੀ ਨਵੀਂ ਸੀ, ਜ਼ਿੰਦਗੀ ਵਿੱਚ ਜੋ ਨਾਮ ਜਲ ਸੀ, ਜ਼ਿੰਦਗੀ ਵਿੱਚ ਜੋ ਸਵਾਸ ਸਨ, ਉਹ ਸੁੱਕ ਗਏ ਨੇ। ਭੁਜੰਗ ਬਲਿਓ, ਭੁਜੰਗ ਬਾਹਾਂ, ਬਾਹਾਂ ਵਿੱਚੋਂ ਤਾਕਤ ਖਤਮ ਹੋ ਗਈ ਹੈ, ਹੁਣ ਕਹਿੰਦਾ ਵੀ ਮੈਥੋਂ ਕੰਘੀ ਕਰਨ ਲੱਗਿਆਂ ਵੀ ਮੇਰੀਆਂ ਬਾਹਾਂ ਥੱਕ ਜਾਂਦੀਆਂ ਨੇ, ਪੱਗ ਬੰਨਣ ਲੱਗਿਆਂ ਵੀ ਮੇਰੀ ਪੱਗ ਬੰਨ ਦਿਓ, ਮੇਰੇ ਹੱਥ ਉੱਤੇ ਨਹੀਂ ਹੁੰਦੇ। ਭੁਜੰਗ ਬਲਿਓ, ਬਾਹਾਂ ਦੀ ਤਾਕਤ ਖਤਮ ਹੋ ਗਈ ਹੈ। ਸੂਕੇ ਸਰਵਰ ਪਾਲ ਬੰਧਾਵੇ, ਲੂਣੇ ਖੇਤ ਹੱਥ ਵਾਰ ਕਰੇ, ਸਰੋਵਰ ਸੁੱਕ ਗਿਆ ਤੇ ਇਹ ਕਈ ਲੈ ਕੇ ਵਿੱਚ ਵੱਟ ਪਾਉਂਦਾ ਫਿਰਦਾ ਵੀ ਮੇਰਾ ਪਾਣੀ ਉਧਰ ਨਾ ਨਿਕਲ ਜਾਏ, ਯਾਨੀ ਸਵਾਸ ਬਚੇ ਹੀ ਕੋਨੀ ਗਏ, ਜ਼ਿੰਦਗੀ ਨੂੰ ਬਚਾਉਣ ਦੇ ਆਰ ਪਾਰ ਅਜੇ ਵੀ ਕਰਦਾ ਪਿਆ, ਅਜੇ ਵੀ ਇਹ ਨਹੀਂ ਕਹਿੰਦਾ ਵੀ ਜਿਤਨੀ ਕੁ ਬਚੀ ਏ ਉਹਦਾ ਸਦ ਉਪਯੋਗ ਕਰ ਲਾ, ਅਜੇ ਵੀ ਇਹ ਆਰ ਪਾਰ ਕਰਦਾ ਹਾਏ ਮੈਂ ਮਰਾਂ ਨਾ। ਸੂਕੇ ਸਰਵਰ ਪਾਲ ਬੰਧਾਵੇ, ਸੁੱਕੇ ਸਰੋਵਰ ਵਿੱਚ ਵੱਟ ਪਾ ਰਿਹਾ, ਲੂਣੇ ਖੇਤ ਵਾਢੀ ਪੈ ਗਈ ਏ, ਕਣਕ ਵੱਢ ਕੇ ਲੈ ਗਏ ਨੇ, ਤੂੜੀ ਚੁੱਕ ਲਈ ਏ, ਦਾਣੇ ਚੁੱਕ ਲਏ ਨੇ, ਥੱਲੇ ਬੁੱਥੇ ਰਹਿ ਗਏ ਨੇ, ਤੇ ਉਹਦੇ ਦੁਆਲੇ ਦੁਆਲੇ ਵਾੜ ਕਰਦਾ ਫਿਰਦਾ ਵੀ ਇਹ ਉੱਜੜ ਨਾ ਜਾਏ, ਵੀ ਇਹਦੇ ਵਿੱਚ ਤੇ ਹੈ ਹੀ ਕੁਛ ਨਹੀਂ, ਤਾਂ ਉੱਜੜਨਾ ਇਹਨੇ ਕੀ ਏ। ਲੂਣੇ ਖੇਤ ਹੱਥ ਵਾਰ ਕਰੇ, ਆਇਓ ਚੋਰ ਤੁਰੰਤ ਲੈ ਗਿਓ, ਮੇਰੀ ਰਾਖਤ ਮੁਗਧ ਫਿਰੇ, ਜਿਵੇਂ ਚੋਰ ਦਬੇ ਪੈਰ ਆਉਂਦਾ ਨਾ ਗੁਰਮੁਖੋ, ਇਸ ਤਰ੍ਹਾਂ ਦਬੇ ਪੈਰ ਜੰਮ ਆਏ ਤੇ ਉਹ ਜਿੰਦ ਨੂੰ ਅੱਗੇ ਲਾ ਕੇ ਲੈ ਗਏ, ਤੇ ਇਹ ਅਜੇ ਵੀ ਉਹਨੂੰ ਬਚਾਉਣ ਦੇ ਯਤਨ ਕਰ ਰਿਹਾ। ਚਰਨ ਸੀਸ ਕਰ ਕੰਪਣ ਲੱਗ ਗਏ, ਪੈਰ ਕੰਬਦੇ ਨੇ, ਹੱਥ ਕੰਬਦੇ ਨੇ, ਸਿਰ ਕੰਬਦਾ, ਨੈਣੀ ਨੀਰ ਅਸਾਰ ਬਹਿ। ਇਹ ਮੈਂ ਕਿਉਂ ਬੇਨਤੀ ਕਰ ਰਿਹਾ, ਮਹਾਰਾਜ ਕਹਿ ਰਹੇ ਨੇ ਬਾਬਾ ਵਾਰੀ ਆਈ ਆ ਮੂੜੇ, ਐ ਮੂਰਖ ਤੈਨੂੰ ਮਨੁੱਖਾ ਜਨਮ ਇੱਕ ਵਾਰੀ ਪ੍ਰਾਪਤ ਹੋਈ ਏ,
ਇਹ ਵਾਰੀ ਬੜੀ ਮੁਸ਼ਕਲ ਨਾਲ ਪ੍ਰਾਪਤ ਹੁੰਦੀ ਹੈ। ਇਹ ਮਨੁੱਖਾ ਸਰੀਰ ਬੜੀ ਘਾਲਣਾ ਨਾਲ ਪ੍ਰਾਪਤ ਹੁੰਦਾ ਹੈ। ਇਹਦੇ ਬਾਰੇ ਹਜ਼ੂਰ ਜਿਨ੍ਹਾਂ ਨੂੰ ਸਮਝ ਆਈ ਉਹ ਤੇ ਕਹਿੰਦੇ ਨੇ ਹਉ ਆਇਆ ਦੂਰੋਂ ਚੱਲ ਕੇ। ਇਹ ਭੂਗੋਲਿਕ ਡਿਸਟੈਂਸ ਦੀ ਗੱਲ ਨਹੀਂ ਹੋ ਰਹੀ ਸਾਧ ਸੰਗਤ ਜੀ, ਮੇਰਾ ਘਰ ਗੁਰਦੁਆਰੇ ਤੋਂ ਅੱਧੇ ਘੰਟੇ ਦੀ ਡਰਾਈਵ ਹੈ, 40 ਮਿੰਟ ਦੀ ਡਰਾਈਵ ਹੈ, 20 ਮਿੰਟ ਦੀ ਡਰਾਈਵ, ਉਹ ਤੇ ਕਹਿ ਦੇਗਾ। ਜਿਹੜਾ ਗੁਰਦੁਆਰੇ ਰਹਿੰਦਾ ਉਹ ਕਿਵੇਂ ਕਹੇਗਾ ਉਹ ਆਇਆ ਦੂਰੋਂ ਚੱਲ ਕੇ। ਇਹ ਦੂਰੋਂ ਚੱਲ ਕੇ ਦੇ ਅਰਥ ਨੇ ਵੀ ਮੇਰੀ ਬੈਕਗ੍ਰਾਊਂਡ ਜਿਹੜੀ ਹੈ, ਮੈਂ ਕਈ ਜੂਨਾਂ ਵਿੱਚ ਪਟਕ ਪਟਕ ਕੇ ਤੇ ਹੁਣ ਮਨੁੱਖਾ ਸਰੀਰ ਮੈਨੂੰ ਪ੍ਰਾਪਤ ਹੋਇਆ। ਮੈਂ ਤੱਕੀ ਤਉ ਸਰਨਾਏ ਜੀਉ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਉ। ਮੈਂ ਬੜੀ ਦੂਰੋਂ ਆਇਆ ਵਾਂ, ਪਟਕ ਪਟਕ ਕੇ ਆਇਆ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਇਹ ਮੈਂ ਤਾਂ ਬੇਨਤੀ ਕਰ ਰਿਹਾ। ਸੁਖੇ ਸਰਵਰ ਪਾਲ ਬੰਧਾਵੇ, ਲੁਣੇ ਖੇਤ ਹੱਥ ਵਾਰ ਕਰੇ, ਆਇਓ ਚੋਰ ਤੁਰੰਤ ਲੈ ਗਿਓ, ਮੇਰੀ ਰਾਖਤ ਮੁਗਧ ਫਿਰੈ, ਚਰਨ ਸੀਸ ਕਰ ਕੰਪਨ ਲਾਗੇ। ਪੈਰ ਵੀ ਕੰਬ ਰਹੇ ਨੇ, ਸਿਰ ਵੀ ਕੰਬ ਰਿਹਾ, ਹੱਥ ਵੀ ਕੰਬ ਰਹੇ ਨੇ, ਤੇ ਅੱਖਾਂ ਵਿੱਚੋਂ ਆਪ ਮੁਹਾਰੇ ਪਾਣੀ ਵਗਦਾ ਰਹਿੰਦਾ। ਇਹ ਟਿਸ਼ੂ ਪੇਪਰ ਫੜੀ ਰੱਖਦਾ ਹੱਥ ਚ, ਕੋਨਿਆਂ ਨੂੰ ਐ ਨਾਲ ਟੱਚ ਕਰ ਕਰਕੇ ਪੂੰਝਦਾ ਰਹਿੰਦਾ, ਥੋੜੀ ਦੇਰ ਬਾਅਦ ਫਿਰ ਗਿੱਲੀਆਂ ਹੋ ਜਾਂਦੀਆਂ ਨੇ। ਇਹ ਕੋਈ ਬਿਮਾਰੀ ਅੱਖਾਂ ਦੀ ਨਹੀਂ ਗੀ, ਇਹ ਪਰਮਾਨੈਂਟ ਬਿਮਾਰੀ ਹੈ ਬੁਢੇਪੇ ਦੀ। ਇਹ ਵਗਦਾ ਹੀ ਰਹੇਗਾ। ਹੁਣ ਨੈਨੋ ਨੀਰ ਬਹਿ ਤਨ ਖੀਣਾ, ਭਏ ਕੇਸ ਦੁੱਧ ਵਾਨੀ, ਰੂਹ ਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪ੍ਰਾਣੀ। ਜੇਬਾ ਬਚਨ ਸ਼ੁੱਧ ਨਹੀਂ ਨਿਕਸੈ, ਤਬਰੇ ਧਰਮ ਕੀ ਆਸ ਕਰੇ। ਹੁਣ ਬੋਲਦਾ ਕੁਝ ਹੋਰ ਹੈ, ਰਸਨਾ ਤੋਂ ਉਚਾਰਨ ਕੁਝ ਹੋਰ ਹੁੰਦਾ, ਅਜੇ ਵੀ ਨਹੀਂ ਸਮਝ ਆਉਂਦੀ। ਹਰ ਜੀਉ ਕਿਰਪਾ ਕਰੈ ਲਿਵ ਲਾਵੈ, ਲਾਹਾ ਹਰ ਹਰ ਨਾਮ ਲਇਓ, ਗੁਰ ਪ੍ਰਸਾਦੀ ਹਰ ਧਨ ਪਾਇਓ, ਅੰਤੇ ਚੱਲਦਿਆਂ ਨਾਲ ਚੱਲਿਓ। ਹਰੀ ਪ੍ਰਭੂ ਕਿਰਪਾ ਕਰੇ, ਪੂਰਾ ਗੁਰੂ ਮਿਲਾਉਂਦਾ, ਪੂਰਾ ਗੁਰੂ ਨਾਮ ਦਿੰਦਾ, ਫਿਰ ਇਹਦੀ ਲਿਵ ਲੱਗਦੀ ਹੈ, ਉਹ ਲਾਹਾ ਲੈ ਕੇ ਜਾਂਦਾ। ਕਹਿਤ ਕਬੀਰ ਸੁਣੋ ਰੇ ਸੰਤੋ, ਅੰਨ ਧਨ ਕਛੂਐ ਲੈ ਨਾ ਗਇਓ, ਆਈ ਤਲਬ ਗੋਪਾਲ ਰਾਏ ਕੀ, ਮਾਇਆ ਮੰਦਰ ਛੋੜ ਚੱਲਿਓ। ਇੱਕ ਉਹ ਹੈ ਜਿਹੜਾ ਲਾਹਾ ਹਰ ਹਰ ਨਾਮ ਲਇਓ, ਤੇ ਇੱਕ ਅੰਨ ਧਨ ਕਛੂਐ ਲੈ ਨਾ ਗਇਓ। ਇਸੇ ਨੂੰ ਹਜ਼ੂਰ ਕਹਿੰਦੇ ਨੇ ਰੈਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ, ਨਾਮ ਨਾ ਜਾਣਿਆ ਰਾਮ ਕਾ ਮੂੜੇ, ਫਿਰ ਪਾਛੈ ਪਛੁਤਾਹੇ ਰੇ, ਅਨਤਾ ਧਨ ਧਰਨੀ ਧਰੈ, ਅਨੰਤ ਨਾ ਚਾਹਿਆ ਜਾਏ, ਅਨੰਤ ਕੋ ਚਾਹਨ ਜੋ ਗਏ, ਸੋ ਆਏ ਅਨੰਤ ਗਵਾਏ। ਹੀਰੇ ਦੀ ਉਦਾਹਰਨ ਤੇ ਮਹਾਰਾਜ ਨੇ ਤਾਂ ਦਿੱਤੀ ਹੈ ਵੀ ਸੰਸਾਰ ਵਿੱਚ ਸਭ ਤੋਂ ਕੀਮਤੀ ਪਦਾਰਥ ਹੀਰਾ ਹੈ। ਆਮ ਤੌਰ ਤੇ ਜੇ ਬਹੁਤ ਜ਼ਿਆਦਾ ਬਰੀਕੀ ਵਿੱਚ ਨਾ ਜਾਈਏ ਤੇ ਹੀਰਾ ਕੀਮਤੀ ਪਦਾਰਥ ਹੈ। ਉਹਦਾ ਭਾਵੇਂ ਵਜ਼ਨ ਥੋੜਾ ਹੋਵੇ, ਉਹਦਾ ਆਕਾਰ ਭਾਵੇਂ ਛੋਟਾ ਹੋਵੇ, ਪਰ ਉਹ ਕੀਮਤੀ ਬਹੁਤ ਹੈ। ਇਸ ਕਰਕੇ ਉਹਦੇ ਨਾਲ ਤਰਜੀਹ ਦੇ ਦਿੱਤੀ ਹੈ, ਵਰਨਾ ਜ਼ਿੰਦਗੀ ਹੀਰਿਆਂ ਤੋਂ ਵੀ ਕੀਮਤੀ ਹੈ। ਕਹਿੰਦੇ ਨੇ ਕੋਈ ਦਰਵੇਸ਼ ਕਿਸੇ ਜੰਗਲ ਵਿੱਚੋਂ ਗੁਜ਼ਰਦਾ ਹੁੰਦਾ ਸੀ ਤੇ ਉੱਥੇ ਰੂਟੀਨ ਵਿੱਚ ਹੀ ਇੱਕ ਪੇਸ਼ੇਵਰ ਲੱਕੜਹਾਰਾ ਲੱਕੜਾਂ ਕੱਟਦਾ ਹੁੰਦਾ ਸੀ ਜੰਗਲ ਵਿੱਚੋਂ। ਉਹ ਲੰਘਦਾ ਸੀ ਤੇ ਵੇਖਦਾ ਸੀ। ਇੱਕ ਦਿਨ ਉਹਦਾ ਚਿੱਤ ਕੀਤਾ ਵੀ ਮੈਂ ਇਸ ਲੱਕੜਹਾਰੇ ਕੋਲ ਜਾ ਕੇ ਕੋਈ ਗੱਲਬਾਤ ਕਰਾਂ। ਉਹ ਉੱਪਰ ਚੜਿਆ ਹੋਇਆ ਸੀ, ਦਰਵੇਸ਼ ਥੱਲੇ ਖੜਾ ਹੋ ਗਿਆ, ਆਵਾਜ਼ ਦਿੱਤੀ, ਉਹਨੇ ਕੁਹਾੜਾ ਰੋਕ ਕੇ ਥੱਲੇ ਧਿਆਨ ਕੀਤਾ, ਕਹਿਣ ਲੱਗਾ ਜੀ ਦੱਸੋ। ਕਹਿਣ ਲੱਗਾ ਕੀ ਕਰ ਰਿਹਾ ਹੈ? ਉਹ ਕਹਿਣ ਲੱਗਾ ਵੀ ਤੈਨੂੰ ਦੱਸ ਹੀ ਰਿਹਾ ਮੈਂ ਲੱਕੜਾਂ ਕੱਟ ਰਿਹਾ। ਕਹਿਣ ਲੱਗਾ ਪਰ ਲੱਕੜਾਂ ਕਿਉਂ ਕੱਟ ਰਿਹਾ? ਉਹ ਕਹਿਣ ਲੱਗਾ ਵੀ ਮੈਂ ਲੱਕੜਾਂ ਕੱਟ ਕੇ ਫਿਰ ਇਹਨਾਂ ਨੂੰ ਸੁਕਾ ਕੇ ਫਿਰ ਇਹਨਾਂ ਦੇ ਕੋਇਲੇ ਬਣਾਉਣਾ। ਹੁਣ ਤੂੰ ਪੁੱਛੇਗਾ ਕੋਇਲੇ ਕਿਉਂ ਬਣਾਉਣਾ ਹੈ, ਤੇ ਮੈਂ ਤੈਨੂੰ ਦੱਸ ਦਿਆਂ ਵੀ ਮੈਂ ਉਹ ਬਾਜ਼ਾਰ ਵਿੱਚ ਵੇਚਣਾ।
ਇਹ ਮੇਰਾ ਗੁਜ਼ਰਾਨ ਹੈ। ਦਰਵੇਸ਼ ਕਹਿਣ ਲੱਗਾ ਵੀ ਉਹ ਤੇ ਠੀਕ ਹੈ ਪਰ ਪਹਿਲਾਂ ਲੱਕੜਾਂ ਕੱਟਣੀਆਂ, ਫਿਰ ਉਹਨਾਂ ਨੂੰ ਸੁਕਾਉਣਾ, ਫਿਰ ਉਹਨਾਂ ਦੇ ਕੋਇਲੇ ਬਣਾਉਣੇ, ਫਿਰ ਬਾਜ਼ਾਰ ਵਿੱਚ ਵੇਚਣੇ, ਤੇ ਸ਼ਾਇਦ ਤੈਨੂੰ ਪਤਾ ਨਹੀਂ ਵੀ ਤੂੰ ਥੋੜਾ ਜਿਹਾ ਇੱਧਰ ਉੱਪਰ ਨੂੰ ਜਾਏ, ਉੱਥੇ ਕੋਲਿਆਂ ਦੀ ਖਾਨ ਹੈ ਔਰ ਲਾਵਾਰਿਸ ਹੈ, ਤੇ ਤੂੰ ਜਿੰਨੇ ਕੁ ਕੋਲੇ ਵੇਚਣੇ ਹੁੰਦੇ ਨੇ ਤੂੰ ਬਣੇ ਬਣਾਏ ਕੋਇਲੇ ਉੱਥੋਂ ਬਣਾ ਕੇ ਬਾਜ਼ਾਰ ਵੇਚ ਲਿਆ ਕਰ। ਕਹਿਣ ਲੱਗਾ ਜੀ ਮੈਨੂੰ ਤੇ ਪਤਾ ਹੀ ਨਹੀਂ ਸੀ, ਮੈਂ ਕੱਲ੍ਹ ਤੋਂ ਇਸ ਤਰ੍ਹਾਂ ਕਰ ਲਾਂਗਾ, ਕੋਇਲੇ ਬਣੇ ਬਣਾਏ ਉੱਥੋਂ ਚੁੱਕਣੇ, ਬਾਜ਼ਾਰ ਵੇਚਣੇ। ਸਮੇਂ ਦਾ ਪਹੀਆ ਆਪਣੀ ਚਾਲੇ ਚੱਲਦਾ ਗਿਆ, ਕਈ ਦਿਨ ਗੁਜ਼ਰ ਗਏ, ਕਈ ਮਹੀਨੇ ਲੰਘ ਗਏ। ਇੱਕ ਦਿਨ ਫਿਰ ਉਹ ਦਰਵੇਸ਼ ਉਹਦੇ ਕੋਲ ਗਿਆ ਤੇ ਕਹਿਣ ਲੱਗਾ ਵੀ ਕਿਸ ਤਰ੍ਹਾਂ ਚੱਲ ਰਿਹਾ। ਕਹਿਣ ਲੱਗਾ ਵੀ ਬਹੁਤ ਵਧੀਆ ਚੱਲ ਰਿਹਾ, ਪਹਿਲਾਂ ਮੈਨੂੰ ਲੱਕੜਾਂ ਕੱਟ ਕੇ ਸੁਕਾਉਣੀਆਂ ਪੈਂਦੀਆਂ ਸਨ, ਫਿਰ ਕੋਇਲੇ ਬਣਾਉਣੇ ਪੈਂਦੇ ਸਨ, ਫਿਰ ਮੈਂ ਜਾ ਕੇ ਉਹਨਾਂ ਨੂੰ ਹੁਣ ਮੈਨੂੰ ਬਣੇ ਬਣਾਏ ਪ੍ਰਾਪਤ ਹੋ ਜਾਂਦੇ ਨੇ, ਹੁਣ ਮੇਰਾ ਕੰਮ ਬੜਾ ਆਸਾਨ ਹੋ ਗਿਆ। ਪਰ ਉਹ ਦਰਵੇਸ਼ ਕਹਿਣ ਲੱਗਾ ਵੀ ਤੂੰ, ਮੈਂ ਤੇ ਤੈਨੂੰ ਤੋਰਨਾ ਚਾਹੁੰਦਾ ਤੇ ਤੂੰ ਰੁਕ ਗਿਆ, ਤੂੰ ਕੋਲਿਆਂ ਤੇ ਕਿਉਂ ਰੁਕ ਗਿਆ, ਥੋੜਾ ਜਿਹਾ ਉੱਪਰ ਜਾ, ਹੋਰ ਉੱਪਰ ਜਾ, ਹੋਰ ਕੀ ਹੈ। ਕਹਿਣ ਲੱਗਾ ਉੱਥੇ ਆਇਰਨ ਦੀ ਖਾਨ ਹੈ, ਉਹਦੇ ਨਾਲ ਹੱਥ ਨਹੀਂ ਕਾਲੇ ਹੁੰਦੇ, ਮੂੰਹ ਨਹੀਂ ਕਾਲਾ ਹੁੰਦਾ, ਔਰ ਕਮ ਸੇ ਕਮ ਕੋਲਿਆਂ ਨਾਲੋਂ ਮਹਿੰਗੇ ਵਿਕਦੇ ਨੇ, ਮਹਿੰਗੇ ਵਿਕਦੇ ਨੇ। ਅੱਛਾ ਹੁਣ ਲੋਹਾ ਚੁੱਕ ਕੇ ਵੇਚਣਾ ਸ਼ੁਰੂ ਕਰ ਦਿੱਤਾ, ਕਈ ਵਾਰ ਨਾ

ਲੋਹੇ ਨਾਲੋਂ ਪਿੱਤਲ ਜਿਹੜਾ ਹੈ ਉਹ ਜ਼ਿਆਦਾ ਕੀਮਤੀ ਹੈ, ਥੋੜਾ ਹੋਰ ਉੱਪਰ ਜਾਇਆ ਕਰ। ਉੱਪਰ ਪਹੁੰਚ ਗਿਆ, ਨਿਸ਼ਚਿੰਤ ਹੋ ਗਿਆ ਵੀ ਹੁਣ ਹੋਰ ਕਿੱਥੇ ਲਿਜਾਏਗਾ। ਪਰ ਉਹ ਦਰਵੇਸ਼ ਇੱਕ ਦਿਨ ਫਿਰ ਪਹੁੰਚ ਗਿਆ, ਕਹਿਣ ਲੱਗਾ ਵੀ ਤੂੰ ਬਹੁਤਾ ਹੀ ਮੂਰਖ ਹੈ, ਮੈਂ ਤੈਨੂੰ ਤੋਰਨਾ ਚਾਹੁੰਦਾ ਔਰ ਤੂੰ ਤੁਰਦਾ ਨਹੀਂ। ਮੈਂ ਤੈਨੂੰ ਦੱਸਣਾ ਚਾਹੁੰਦਾ ਵੀ ਰੁਕਣਾ ਨਹੀਂ ਚਾਹੀਦਾ, ਪਾਣੀ ਸਾਰਿਆਂ ਦੀ ਮੈਲ ਧੋਂਦਾ, ਪਰ ਜੇ ਰੁਕ ਜਾਏ ਤੇ ਖੁਦ ਹੀ ਮੈਲਾ ਹੋ ਜਾਂਦਾ, ਹੋਰ ਅੱਗੇ ਜਾ ਖੋਜ ਕਰ। ਕਹਿਣ ਲੱਗਾ ਅੱਗੇ ਕੀ ਹੈ? ਕਹਿਣ ਲੱਗਾ ਥੋੜਾ ਉੱਪਰ ਜਾਏਗਾ ਤੇ ਚਾਂਦੀ ਦੀ ਖਾਨ ਹੈ। ਕਹਿੰਦੇ ਨੇ ਉਹ ਚਾਂਦੀ ਦੀ ਖਾਨ ਤੇ ਬਿਲਕੁਲ ਨਿਸ਼ਚਿੰਤ ਹੋ ਗਿਆ। ਲੋਕਾਂ ਨੂੰ ਪੁੱਛਿਆ, ਉਹਨਾਂ ਕਿਹਾ ਬੜੀ ਕੀਮਤੀ ਧਾਤੂ ਹੈ, ਇਦੂ ਅੱਗੇ ਹੋਰ ਕੀ ਹੈ? ਪਰ ਸਮਾਂ ਲੰਘ ਗਿਆ ਤੇ ਇੱਕ ਦਿਨ ਉਹ ਉੱਥੋਂ ਛੇੜ ਕੇ ਉਹਨੂੰ ਸੋਨੇ ਦੀ ਖਾਨ ਤੱਕ ਵੀ ਲੈ ਗਿਆ। ਉੱਥੇ ਜਾ ਕੇ ਉਹ ਨਿਸ਼ਚਿੰਤ ਹੋ ਗਿਆ। ਉਹਨੇ ਖਾਨ ਦੇ ਦੁਆਲੇ ਦੁਆਲੇ ਬਾਉਂਡਰੀ ਵਾਲ ਵੀ ਕਰ ਲਈ, ਗੇਟ ਵੀ ਲੱਗ ਗਏ, ਸਿਕਿਉਰਿਟੀ ਗਾਰਡ ਵੀ ਰੱਖ ਲਏ, ਦਫ਼ਤਰ ਵੀ ਬਣਾ ਲਿਆ, ਇੰਪੋਰਟ ਸਪੋਰਟ ਵੀ ਹੋਣ ਲੱਗ ਪਿਆ, ਬੜਾ ਧਨਾੜ ਬਣ ਗਿਆ। ਹੁਣ ਮਿਲਣ ਵਾਸਤੇ ਵੀ ਲੋਕਾਂ ਨੂੰ ਟਾਈਮ ਲੈਣਾ ਪੈਂਦਾ, ਬਜ਼ੁਰਗ ਹੋ ਗਿਆ। ਔਰ ਇੱਕ ਦਿਨ ਉਹ ਦਰਵੇਸ਼ ਫਿਰ ਜਾ ਧਮਕਿਆ, ਕਹਿਣ ਲੱਗਾ ਵੀ ਆਓ ਜੀ ਆਇਆਂ ਨੂੰ, ਪਰ ਮੈਨੂੰ ਪਤਾ ਹੁਣ ਤੁਸੀਂ ਮੈਨੂੰ ਇਦੂ ਅੱਗੇ ਨਹੀਂ ਲਿਜਾ ਸਕਦੇ। ਉਹ ਕਹਿਣ ਲੱਗਾ ਮੈਂ ਤੈਨੂੰ ਅੱਗੇ ਲਿਜਾਣ ਵਾਸਤੇ ਆਇਆ। ਸ਼ਾਇਦ ਤੈਨੂੰ ਪਤਾ ਨਹੀਂ ਵੀ ਰੂਹੇ ਜ਼ਮੀਨ ਤੇ ਸਭ ਤੋਂ ਕੀਮਤੀ ਸੋਨਾ ਨਹੀਂ ਹੁੰਦਾ, ਹੀਰੇ ਹੁੰਦੇ ਨੇ। ਔਰ ਉੱਪਰ ਪਹਾੜ ਦੇ ਠੀਕ ਚੋਟੀ ਤੇ ਹੀਰਿਆਂ ਦੀ ਖਾਣ ਹੈ, ਮੈਂ ਤੈਨੂੰ ਉੱਥੇ ਲਿਜਾਣਾ ਚਾਹੁੰਦਾ। ਲੈ ਗਿਆ। ਹੁਣ ਸਾਰੇ ਐਕਸਪਰਟ ਸੱਦ ਕੇ ਨੇ ਪੁੱਛਿਆ ਵੀ ਦਰਵੇਸ਼ ਟਿਕਣ ਨਹੀਂ ਦਿੰਦਾ, ਦੱਸੋ ਹੀਰਿਆਂ ਤੋਂ ਵੀ ਕੀਮਤੀ ਕੁਛ ਹੈ? ਉਹ ਕਹਿਣ ਲੱਗੇ ਵੀ ਨਹੀਂ, ਹੀਰਿਆਂ ਤੋਂ ਕੀਮਤੀ ਕੁਛ ਨਹੀਂ, ਹੁਣ ਤੂੰ ਬੇਫਿਕਰ ਹੋ ਕੇ ਇੱਥੇ ਟਿਕ ਜਾ। ਟਿਕ ਗਿਆ ਔਰ ਉਹ ਇੱਕ ਦਿਨ ਫਿਰ ਪਹੁੰਚ ਗਿਆ। ਕਹਿਣ ਲੱਗਾ ਜੀ ਹੁਣ, ਆਖਣ ਲੱਗੇ ਹੁਣ ਮੈਂ ਤੈਨੂੰ ਇਹ ਪੁੱਛਣਾ ਚਾਹੁੰਦਾ ਵੀ ਤੇਰੇ ਕੋਲ ਹੀਰਿਆਂ ਦੀ ਖਾਨ ਹੈ, ਤੂੰ ਬੜਾ ਧਨਾੜ ਹੈ, ਵਿਸ਼ਵ ਭਰ ਵਿੱਚ ਤੂੰ ਵਿਖਿਆਤ ਹੋ ਗਿਆ, ਧਨ ਦੀ ਕੋਈ ਕਮੀ ਨਹੀਂ, ਬੇਫਿਕਰ ਹੋ ਗਿਆ, ਨੌਕਰ ਚਾਕਰ ਨੇ ਸਭ ਕੁਛ ਹੈ, ਪਰ ਇੱਕ ਗੱਲ ਦੱਸ ਵੀ ਜੀਵਨ ਦੇ ਅੰਤਲੇ ਪੜਾਅ ਵਿੱਚ ਤੂੰ ਕਬਰ ਵਿੱਚ ਲੱਤਾਂ ਲਮਕਾ ਕੇ ਬੈਠਾ ਹੈ, ਇਹ ਜਿਹੜੇ ਹੀਰੇ ਨੇ ਇਹ ਜਾਣ ਲੱਗਿਆਂ ਨਾਲ ਲੈ ਜਾਏਗਾ? ਕਹਿਣ ਲੱਗਾ ਵੀ ਜਾਣ ਲੱਗਿਆਂ ਹੀਰੇ ਤੇ ਨਾਲ ਜਾਂਦੇ ਨਹੀਂ, ਇਹ ਤੇ ਮੈਂ ਤੇ ਕਦੀ ਸੁਣਿਆ ਨਹੀਂ, ਹੀਰੇ ਨਾਲ ਥੋੜਾ ਜਾਂਦੇ ਨੇ। ਕਹਿਣ ਲੱਗਾ ਜਾਂਦੇ ਨੇ। ਕਹਿਣ ਲੱਗਾ ਜੀ ਉਹ ਕਿਹੜੇ ਹੀਰੇ ਨੇ ਜਿਹੜੇ ਨਾਲ ਜਾਂਦੇ ਨੇ? ਕਹਿਣ ਲੱਗਾ ਥੋੜਾ ਜਿਹਾ ਹੋਰ ਹਿੰਮਤ ਕਰ, ਉੱਪਰ ਜਾ, ਉੱਥੇ ਮੇਰਾ ਆਸ਼ਰਮ ਹੈ, ਉੱਥੇ ਮੈਂ ਮੈਡੀਟੇਸ਼ਨ ਦਾ ਵੱਲ ਸਿਖਾਉਂਦਾ ਵਾਂ, ਔਰ ਉੱਥੇ ਮੈਂ ਉਹ ਹੀਰੇ ਇਕੱਠੇ ਕਰਨ ਦੀ ਜਾਂਚ ਦੱਸਣਾ ਜਿਹੜੇ ਇੱਥੋਂ ਜਾਣ ਲੱਗਿਆਂ ਮਨੁੱਖ ਆਪਣੇ ਨਾਲ ਲੈ ਜਾ ਸਕਦਾ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਹ ਨਾ ਸਾਕੈ ਜਾਲੈ, ਨਿਰਧਨ ਕੋ ਧਨ ਅੰਧਲੇ ਕੋ ਟਿਕ, ਮਾਤ ਦੂਧ ਜੈਸੇ ਬਾਲੇ, ਸਾਗਰ ਮੈਂ ਬੋਹਿਤ ਪਾਇਓ, ਹਰ ਨਾਨਕ ਕਰੀ ਕਿਰਪਾ ਕਿਰਪਾਲੇ। ਪਾਂਧਾ ਜੀ ਵਵੈ ਵਾਰੀ ਆਈ ਆ ਮੂੜੇ, ਇਹ ਬੜੀ ਮੁਸ਼ਕਲ ਨਾਲ ਵਾਰੀ ਮਿਲਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਵੀ ਮਾਨਣ ਨਾ ਕੀਜੈ ਮਾਨ, ਐ ਹੰਕਾਰਨ ਜੀਵ ਇਸਤਰੀ ਹੰਕਾਰ ਨਾ ਕਰ, ਬਦੋ ਨਾ ਤੇਰੋ ਸਿਆਣ, ਮੈਂ ਤੇਰੀ ਗਿਣਤੀ ਸਿਆਣਿਆਂ ਚ ਨਹੀਂ ਕਰਦਾ, ਤੂੰ ਸਿਆਣੀ ਨਹੀਂ ਜੀਵ ਇਸਤਰੀ, ਕਮਲੀ ਹੈ। ਕਹਿਣ ਲੱਗੇ ਜੀ ਉਹ ਕਿਵੇਂ? ਕਹਿਣ ਲੱਗੇ ਮਾਨਨ ਨਾ ਕੀਜੈ ਮਾਨ, ਬਦੋ ਨਾ ਤੇਰੋ ਸਿਆਣ, ਮੇਰੋ ਕਹਿਓ ਮਾਨ। ਕਹਿਣ ਲੱਗੇ ਕੀ ਮੰਨਾ? ਕਹਿਣ ਲੱਗੇ ਜਾਨ ਅਵਸਰ ਅਭੀਚ ਕੋ, ਅਵਸਰ ਅਵਸਰ ਮੈਨੇ ਅਵਸਰ, ਅਵਸਰ ਮੈਨੇ ਮੌਕਾ। ਆਹ ਜਿਹੜਾ ਮਨੁੱਖਾ ਜਨਮ ਹੈ ਨਾ, ਇਹ ਅਭੀਚ ਦਾ ਅਵਸਰ ਹੈ, ਯਾਨੀ ਬੜਾ ਕੀਮਤੀ ਅਵਸਰ ਹੈ ਤੇਰੇ ਕੋਲ, ਬੜਾ ਵਧੀਆ ਮੌਕਾ ਹੈ ਤੇਰੇ ਕੋਲ, ਜਦੋਂ ਤੂੰ ਆਪਣੀ ਜੀਵ ਆਤਮਾ ਨੂੰ ਪਰਮਾਤਮਾ ਵਿੱਚ ਅਭੇਦ ਕਰ ਸਕਣਾ। ਪਸ਼ੂ ਨਹੀਂ ਕਰ ਸਕਦੇ, ਪੰਛੀ ਨਹੀਂ ਕਰ ਸਕਦੇ, ਮਨੁੱਖ ਕਰ ਸਕਦਾ। ਤੁਸੀਂ ਵੇਖੋ ਗੁਰਮੁਖੋ, ਤੁਹਾਡੀ ਤਸੱਲੀ ਲਈ ਮੈਂ ਬੇਨਤੀ ਕਰਾਂ, ਅੱਜ ਤੋਂ 5000 ਸਾਲ ਪਹਿਲਾਂ ਜਿਵੇਂ ਕੁੱਤੇ ਭੌਂਕਦੇ ਸਨ, ਅੱਜ ਵੀ ਉਸ ਤਰ੍ਹਾਂ ਹੀ ਭੌਂਕਦੇ ਨੇ, ਹਾਥੀ ਜਿਵੇਂ ਚਿੰਗਾਰ ਮਾਰਦੇ ਸਨ, ਸ਼ੇਰ ਜਿਵੇਂ ਗਰਜਦੇ ਸਨ, ਗਾਵਾਂ ਮੱਝਾਂ ਜਿਵੇਂ ਅੜਿੰਗਦੀਆਂ ਸਨ, ਅੱਜ ਵੀ ਉਸ ਤਰ੍ਹਾਂ ਹੀ ਅੜਿੰਗਦੀਆਂ ਨੇ। ਮੈਨੂੰ ਖਿਮਾ ਕਰਨਾ ਵੀ ਕੋਈ ਬੁੱਧੀ ਵਿੱਚ ਫਰਕ ਨਹੀਂ ਪਿਆ, ਪਸ਼ੂਆਂ ਤੇ ਪੰਛੀਆਂ ਦੀ ਦੁਨੀਆਂ ਵਿੱਚ ਕੋਈ ਇਸ ਪੱਖ ਤੋਂ ਗਰੋਥ ਨਹੀਂ ਹੋਈ, ਪਰ ਮਨੁੱਖ ਜਦੋਂ ਵਨ ਮਾਨਸ ਤੋਂ ਯਾਤਰਾ ਸ਼ੁਰੂ ਕਰਕੇ ਇੱਥੋਂ ਤੱਕ ਪਹੁੰਚਿਆ ਤੇ ਉਹਨੇ ਬਹੁਤ ਜ਼ਿਆਦਾ ਗਰੋਥ ਕੀਤੀ। ਪਸ਼ੂਆਂ ਨੂੰ ਥੋੜਾ ਪਤਾ ਹੈ ਬਈ ਸੌਰ ਮੰਡਲ ਹੈ, ਇੱਥੇ ਆਕਾਸ਼ ਗੰਗਾ ਨੇ, ਇੱਥੇ ਬਲੈਕ

0: ਮਾਹੌਲ ਨੇ, ਬ੍ਰਹਿਮੰਡ ਹੈ। ਸਾਨੂੰ 500 ਸਾਲ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਦੱਸ ਦਿੱਤਾ ਵੀ ਕੋਈ ਕਹਿੰਦਾ ਪਤਾਲਾਂ ਪਤਾਲ, ਲੱਖ ਅਗਾਸਾਂ ਅਗਾਸ, ਕੋਈ ਕਹਿੰਦਾ ਸਹਿਸ 18 ਕਹਿਣ ਕਤੇਬਾ। ਤੇ ਸਿੱਖੋ ਤੁਸੀਂ ਇਹਨਾਂ ਚੱਕਰਾਂ ਚ ਨਾ ਪਿਆ ਜੇ, ਮੈਂ ਤੁਹਾਨੂੰ ਮੁੱਖ ਦੀ ਗੱਲ ਦੱਸ ਦਿੰਦਾ ਵੀ ਲੇਖਾ ਹੋਏ ਤਾਂ ਲਿਖੀ ਹੈ, ਇੱਥੇ ਮੈਥੇਮੈਟਿਕਸ ਹੀ ਸਰੈਂਡਰ ਕਰ ਜਾਂਦਾ। ਇਹ ਬੋਧ ਇਨਸਾਨ ਨੂੰ ਹੋਇਆ, ਪਸ਼ੂਆਂ ਨੂੰ ਥੋੜਾ ਹੋਇਆ, ਪੰਛੀਆਂ ਨੂੰ ਥੋੜਾ ਹੋਇਆ, ਕਿਉਂਕਿ ਰੋਸ਼ਨ ਦਿਮਾਗ ਮਨੁੱਖ ਕੋਲ ਹੈ। ਮਾਨਨ ਨਾ ਕੀਜੈ ਮਾਨ, ਬਦੋ ਨਾ ਤੇਰੋ ਸਿਆਨ, ਮੇਰੋ ਕਹਿਓ ਮਾਨ, ਜਾਨ ਅਵਸਰ ਅਭੀਚ ਕੋ, ਪ੍ਰਿਆ ਕੀ ਅਨੇਕ ਪਿਆਰੀ, ਚਿਰੰਕਾਲ ਆਈ ਵਾਰੀ। ਵਵੈ ਵਾਰੀ ਆਈ ਆ ਮੂੜੇ, ਚਿਰੰਕਾਲ ਆਈ ਵਾਰੀ, ਬੜੇ ਚਿਰਾਂ ਬਾਅਦ ਤੇਰੀ ਵਾਰੀ ਆਈ ਹੈ। ਲਿਓ ਨਾ ਸੁਹਾਗ ਸੰਗ ਛਾੜ ਹੱਠ ਮੀਚ ਕੋ, ਤੂੰ ਕਿਉਂ ਨੀ ਸੁਹਾਗ ਭਾਗ ਵਾਲੀ ਬਣਦੀ, ਭਾਵ ਪਰਮਾਤਮਾ ਦੀ ਪ੍ਰਾਪਤੀ ਕਿਉਂ ਨੀ ਕਰਦੀ। ਫਿਰ ਪਤਾ ਕੀ ਕਹਿੰਦੇ, ਕਹਿੰਦੇ ਰਜਨੀ ਬਿਹਾਤ ਜਾਤ, ਜ਼ਿੰਦਗੀ ਰੂਪੀ ਰਾਤ ਗੁਜ਼ਰਦੀ ਜਾ ਰਹੀ ਹੈ, ਜੋਬਨ ਸ਼ਿੰਗਾਰਗਾਤ, ਖੇਲੋ ਨਾ ਪ੍ਰੇਮ ਰਸ ਮੋਹ ਸੁੱਖ ਬੀਚ ਕੋ। ਫਿਰ ਪਤਾ ਕੀ ਕਹਿੰਦੇ, ਕਹਿੰਦੇ ਅਬ ਕਹਿ ਨਾ ਭੇਟੈ ਨਾਥ, ਅਬ ਕਹਿ ਇਸ ਮਨੁੱਖਾ ਜਨਮ ਵਿੱਚ ਨਾ ਭੇਟੈ ਨਾਥ, ਤੇਰੀ ਭੇਟ ਤੇਰੀ ਮੁਲਾਕਾਤ ਨਾਥ ਨਾਲ ਨਾ ਹੋਈ, ਬਹੁਰਿਓ ਨਾ ਆਵੇ ਹਾਥ, ਬਿਰਹਾ ਬਿਹਾਵੇ ਬਲ ਬਡੋ ਭਾਈ ਮੀਚ ਕੋ। ਤੇ ਉਦੂ ਬਾਅਦ ਫਿਰ ਬਿਰਹਾ ਮੈਨੇ ਵਿਛੋੜਾ ਵਾਪਰੇਗਾ, ਜਿਹੜਾ ਮੀਚ ਮੈਨੇ ਮੌਤ ਦਾ ਵੱਡਾ ਭਰਾ ਏ, ਜਿਹੜਾ ਵਿਛੋੜਾ ਮੌਤ ਨਾਲੋਂ ਵੀ ਜ਼ਿਆਦਾ ਦੁੱਖ ਦਿੰਦਾ ਉਹ ਫਿਰ ਵਾਪਰੇਗਾ। ਫਿਰ ਬੜੀ ਲੰਬੀ ਯਾਤਰਾ ਤੇ ਤੂੰ ਨਿਕਲ ਜਾਏਗਾ ਪਸ਼ੂਆਂ ਪੰਛੀਆਂ ਦੀ ਜੂਨਾਂ ਵਿੱਚ, ਫਿਰ ਜੰਮ ਜੰਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ ਵਾਲੀ ਅਵਸਥਾ ਬਣੀ। ਇਸ ਲਈ ਤੇਰੇ ਕੋਲ ਹੁਣ ਮੌਕਾ ਹੈ। ਵਵੈ ਵਾਰੀ ਆਈ ਆ ਮੂੜੇ, ਵਾਸਦੇਵ ਤੁਧ ਵਿਸਰਿਆ, ਵਾਸਦੇਵ ਦੇ ਅਰਥ ਨੇ ਵਾਹਿਗੁਰੂ, ਅਕਾਲ ਪੁਰਖ ਵਾਹਿਗੁਰੂ ਤੈਨੂੰ ਵਿਸਰ ਗਿਆ। ਮਨੁੱਖਾ ਜਨਮ ਦਾ ਪ੍ਰਯੋਜਨ ਵਾਹਿਗੁਰੂ ਨੂੰ ਚੇਤਾ ਕਰਨਾ ਸੀ, ਨਾਮ ਜਪਣਾ ਸੀ, ਪਰ ਵਾਰੀ ਬੜੀ ਮੁਸ਼ਕਲ ਨਾਲ ਮਿਲੀ, ਤੈਨੂੰ ਸਭ ਕੁਝ ਚੇਤਾ ਹੈ ਪਰ ਵਾਸਦੇਵ ਪਰਮਾਤਮਾ ਤੈਨੂੰ ਵਿਸਰ ਗਿਆ। ਇਹ ਵੇਲਾ ਨਾ ਲੈ ਸੈ ਮੂੜੇ, ਸਮਾਂ, ਮਨੁੱਖਾ ਜਨਮ ਦਾ ਸਮਾਂ ਤੈਨੂੰ ਫਿਰ ਪ੍ਰਾਪਤ ਨਹੀਂ ਹੋਵੇਗਾ। ਭਾਈ ਸਾਹਿਬ ਪੰਜਾਬੀ ਦੇ ਗੁਰਮੁਖ ਕਵੀ ਡਾਕਟਰ ਵੀਰ ਸਿੰਘ ਹੁਣਾਂ ਦੇ ਉਹ ਬੋਲ ਤੇ ਸਾਰੀ ਸਾਡੀ ਕਮਿਊਨਿਟੀ ਨੂੰ ਕਰੀਬ ਕਰੀਬ ਚੇਤਾ ਹੀ ਨੇ, ਨਾ ਵੀ ਹੋਣ ਤੇ ਜਦੋਂ ਕਹੀਏ ਚੇਤਾ ਆ ਜਾਂਦੇ ਨੇ। ਉਹ ਕਹਿੰਦੇ ਨੇ ਰਹੀ ਵਾਸਤੇ ਘੱਤ, ਸਮੇਂ ਨੇ ਇੱਕ ਨਾ ਮੰਨੀ, ਇਹ ਵੇਲਾ ਨਾ ਲੈ ਸੈ ਮੂੜੇ, ਵੇਲਾ ਸਮਾਂ, ਰਹੀ ਵਾਸਤੇ ਘੱਤ, ਸਮੇਂ ਨੇ ਇੱਕ ਨਾ ਮੰਨੀ। ਮੈਂ ਸਮੇਂ ਅੱਗੇ ਵਾਸਤੇ ਪਾਏ, ਵੇਲੇ ਅੱਗੇ ਤਰਲਾ ਲਿਆ ਵੀ ਇਹ ਸਮੇਂ ਥੋੜਾ ਜਿਹਾ ਆਹਿਸਤਾ ਆਹਿਸਤਾ ਤੁਰਿਆ ਕਰ, ਤੂੰ ਬੜੀ ਛੇਤੀ ਬੀਤ ਜਾਂਦਾ, ਆਰਾਮ ਨਾਲ ਚੱਲਿਆ ਕਰ। ਪਰ ਉਹਨੇ ਮੇਰੀ ਗੱਲ ਨਹੀਂ ਮੰਨੀ। ਜਦੋਂ ਕੋਈ ਗੱਲ ਨਾ ਮੰਨੇ, ਧੱਕੇ ਨਾਲ ਜਾਣ ਲੱਗੇ ਤੇ ਪਿਆਰ ਵੀ ਹੋਵੇ, ਫਿਰ ਅਸੀਂ ਕਈ ਵਾਰ ਹੱਥ ਵੀ ਪਕੜ ਲੈਂਦੇ ਹਾਂ ਵੀ ਨਹੀਂ ਅਜੇ ਨਹੀਂ ਜਾਣ ਦੇਣਾ, ਬੈਠੋ ਅਜੇ, ਲੰਚ ਕਰਕੇ ਜਾਇਆ ਜੇ, ਚਾਹ ਪੀ ਕੇ ਜਾਇਆ ਜੇ। ਫਿਰ ਕਹਿੰਦੇ ਮੈਂ ਸਮੇਂ ਦੀ ਕੰਨੀ ਪਕੜੀ, ਫੜ ਫੜ ਰਹੀ ਤਰੀਕ, ਮੈਂ ਸਮੇਂ ਨੂੰ ਫੜ ਫੜ ਕੇ ਤਰੀਕਿਆ ਵੀ ਸਮੇਂ ਤੂੰ ਨਾ ਜਾ ਨਾ ਜਾ, ਸਮੇਂ ਖਿਸਕਾਈ ਕੰਨੀ, ਪਰ ਉਹਨੇ ਮੇਰੇ ਹੱਥਾਂ ਵਿੱਚੋਂ ਆਪਣੀ ਕੰਨੀ ਛੁਡਾ ਲਈ। ਤੇ ਭਾਈ ਸਾਹਿਬ ਡਾਕਟਰ ਵੀਰ ਸਿੰਘ ਕਹਿੰਦੇ ਨੇ ਤਿੱਖੇ ਆਪਣੇ ਵੇਗ ਗਿਆ ਟੱਪ, ਬੰਨੋ ਬੰਨੀ, ਮੈਂ ਕਿਵੇਂ ਨਾ ਸੱਕੀ ਰੋਕ, ਅਟਕ ਜੋ ਪਾਈ ਭੰਨੀ। ਤੇ ਤੀਜਾ ਤਰੀਕਾ ਹੁੰਦਾ ਵੀ ਦਰਵਾਜ਼ਾ ਹੀ ਬੰਦ ਕਰ ਦੇਣਾ, ਲੋਕ ਕਰ ਦੇਣਾ ਵੀ ਅਸੀਂ ਨਹੀਂ ਜਾਣ ਦੇਣਾ, ਜਿੱਦੇ ਉਹ ਦਰਵਾਜ਼ਾ ਵੀ ਤੋੜਦਾ ਫਿਰ ਕੀ ਕਰੋਗੇ, ਸਮਾਂ ਤੇ ਦਰਵਾਜ਼ੇ ਵੀ ਤੋੜ ਦਿੰਦਾ। ਇਸ ਲਈ ਹੋਸ਼ ਸੰਭਲ ਸੰਭਾਲ ਇਸ ਸਮੇਂ ਨੂੰ, ਇਹ ਸਮਾਂ ਉਡੰਦਾ ਜਾਮਦਾ, ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਵਦਾ। ਇਹ ਵੇਲਾ ਨਾ ਲੈਸੈ ਮੂੜੇ। ਵੈਸੇ ਵੀ ਜਿਹੜੀ ਸਮੇਂ ਨੂੰ ਲੈ ਕੇ ਅਸੀਂ ਗਿਣਤੀ ਕਰਦੇ ਹਾਂ ਨਾ, ਉੱਥੇ ਵੀ ਇੱਕ ਮਿਸਟੇਕ ਕਰ ਜਾਂਦੇ ਹਾਂ ਕਿ ਸਭ ਤੋਂ ਪਹਿਲੀ ਮਿਸਟੇਕ ਇਹ ਵੀ ਅਸੀਂ ਆਪਣੀ ਉਮਰ ਜਿਵੇਂ ਗੱਲਾਂ ਸੁਣੀਆਂ ਨੇ ਉਸ ਹਿਸਾਬ ਨਾਲ ਮੋਟਾ ਜਿਹਾ 100 ਸਾਲ ਮਿੱਥ ਲੈਂਦੇ ਵੀ 100 ਸਾਲ ਮੇਰੀ ਉਮਰ ਹੈ, ਅਜੇ ਕਿਹੜਾ ਹੁਣੇ ਹੀ ਜਾਣਾ, ਅਜੇ ਬੜਾ ਸਮਾਂ ਪਿਆ। ਬੜੇ ਧਿਆਨ ਨਾਲ ਬੇਨਤੀ ਸੁਣਿਓ, ਮਹਾਰਾਜ ਸੱਚੇ ਪਾਤਸ਼ਾਹ ਵੇਰ ਕਰ ਰਹੇ ਨੇ ਇਹ ਵੇਲਾ ਨਾ ਲੈ ਸੈ ਮੂੜੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨਾ ਬੀਤ ਜੈ ਹੈ ਬੀਤ ਜੈ ਹੈ ਜਨਮ ਅਕਾਜ ਰੇ, ਨਿਸ ਦਿਨ ਸੁਣ ਕੈ ਪੁਰਾਨ, ਸਮਝਤ ਨੈ ਰੇ ਅਜਾਨ, ਕਾਲ ਤੋਂ ਪਹੁੰਚੇ ਆਨ ਤੋਂ ਕਹਾਂ ਜੈ ਭਾਜ ਰਹਿ। ਹਜ਼ੂਰ ਕਹਿੰਦੇ ਕਰਨੋ ਹੋ ਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ, ਨਾਨਕ ਸਮਿਓ ਰਮ ਗਿਓ ਅਬ ਕਿਉਂ ਰੋਵਤ ਅੰਧ। ਸਮਾਂ ਤੇ ਲੰਘ ਗਿਆ। ਅਸੀਂ ਪਹਿਲੀ ਮਿਸਟੇਕ ਇਹ ਵੀ 100 ਸਾਲ ਮਿੱਥ ਲੈਂਦੇ ਹਾਂ, 100 ਸਾਲ ਜਿਉਣਾ। ਹੁਣ 100 ਸਾਲ ਤੇ ਹਰ ਮਨੁੱਖ ਜਿਉਂਦਾ ਨਹੀਂ, ਪਰ ਚਲੋ ਸਮਝਣ ਲਈ 100 ਸਾਲ ਹੀ ਮੰਨ ਲਓ। ਅਸੀਂ ਇਹਨੂੰ ਬਹੁਤ ਜ਼ਿਆਦਾ ਮੰਨ ਲੈਂਦੇ ਹਾਂ, ਪਰ ਇਹ ਇੰਨਾ 100 ਸਾਲ ਵੀ ਬਹੁਤ ਜ਼ਿਆਦਾ ਨਹੀਂ। ਕਿਵੇਂ? ਉਹਦੇ ਵਿੱਚੋਂ ਅੱਧੀਆਂ ਰਾਤਾਂ ਨੇ ਜਿਹੜੀਆਂ ਅਸੀਂ ਸੌਂ ਕੇ ਗੁਜ਼ਾਰਨੀਆਂ ਨੇ। ਮੋਟੀ ਜੀ ਜਿਹੜਾ ਝਟਕਾ ਜਿਹਾ ਮੇਰਾ ਮੈਥ ਹੈ, ਤੁਸੀਂ ਕਹੋ ਵੀ 50 ਸਾਲ ਤੇ ਉਹ ਲੰਘ ਹੈ, ਯਾਨੀ ਅੱਧਾ ਸਮਾਂ ਸੌਂ ਕੇ ਗੁਜ਼ਾਰ ਦੇਣਾ। ਜਿਹੜਾ ਪਿੱਛੇ ਅੱਧਾ ਬਚਿਆ ਹੈ ਉਹਦੇ ਵਿੱਚੋਂ ਰੋਜ਼ਾਨਾ ਉੱਠ ਕੇ ਉੱਠਦਿਆਂ ਸਾਰ ਅਸੀਂ ਸਰੀਰ ਕਿਰਿਆ ਕਰਨੇ ਆ, ਅਸੀਂ ਬ੍ਰਸ਼ ਕਰਨੇ ਆ, ਪਾਣੀ ਪੀਂਦੇ ਆ, ਚਾਹ ਪੀਂਦੇ ਆ, ਇਸ਼ਨਾਨ ਕਰਨੇ ਆ, ਬਸਤਰ ਬਦਲਨੇ ਆ। ਹੁਣ ਤੁਸੀਂ ਕੈਲਕੂਲੇਸ਼ਨ ਕਰੋ ਬਈ ਰੋਜ਼ ਦਾ ਤੁਸੀਂ ਘੰਟਾ ਡੇਢ ਘੰਟਾ ਇਸ ਕੰਮ ਵਿੱਚ ਵੀ ਗਿਣ ਲਓ। ਦਿਹਾੜੀ ਵਿੱਚੋਂ 12 ਘੰਟਿਆਂ ਵਿੱਚੋਂ ਕੁਛ ਸਮਾਂ ਇਸ ਤਰ੍ਹਾਂ ਲੰਘ ਜਾਂਦਾ। ਅੱਛਾ ਗੁਰਮੁਖੋ ਥੋੜਾ ਜਿਹਾ ਸੁਰ ਤੇ ਜ਼ੋਰ ਦਿਆ ਜੇ। ਉਦੋਂ ਮਗਰੋਂ ਫਿਰ ਕੋਈ ਨਾ ਕੋਈ ਕਾਰੋਬਾਰ ਵੀ ਕਰਨਾ, ਹਰੇਕ ਮਨੁੱਖ ਨੂੰ ਜ਼ਿੰਦਾ ਰਹਿਣ ਲਈ ਕੋਈ ਨਾ ਕੋਈ ਕੰਮ ਕਰਨਾ ਪੈਂਦਾ। ਕੋਈ ਉੱਥੇ 6 ਘੰਟੇ ਦਿੰਦਾ, ਕੋਈ 8 ਘੰਟੇ ਦਿੰਦਾ, ਕੋਈ 10 ਘੰਟੇ ਦਿੰਦਾ, ਕੋਈ 12 ਘੰਟੇ ਦਿੰਦਾ, ਉਹ ਵੀ ਮਨਫੀ ਕਰਨੇ ਪੈਣਗੇ ਨਾ, ਸਮਾਂ ਤੇ ਉੱਧਰ ਵੀ ਖਰਚ ਹੋ ਰਿਹਾ। ਫਿਰ ਦਿਹਾੜੀ ਖਾਣ ਪੀਣ ਚ ਸਮਾਂ ਬਸ਼ਰ ਹੁੰਦਾ। ਜਦੋਂ ਅੰਮ੍ਰਿਤ ਵੇਲਾ ਲੰਘ ਜਾਂਦਾ ਫਿਰ ਦੂਜਾ ਪਹਿਰ ਸ਼ੁਰੂ ਹੋ ਜਾਂਦਾ। 9 ਵਜੇ ਤੱਕ ਹਲਕਾ ਫੁਲਕਾ ਕੁਝ ਖਾ ਲਿਆ ਪੀ ਲਿਆ, ਫਿਰ ਡਾਢੀ ਭੁੱਖ ਤੇ ਡਾਢੀ ਪਿਆਸ ਲੱਗਦੀ ਹੈ। ਸੱਚੇ ਪਾਤਸ਼ਾਹ ਕਹਿੰਦੇ ਤੀਜੇ ਮੂਹੀ ਗਿਰਾ ਮਾਝ ਕੀ ਵਾਰ ਮਹੱਲਾ ਪਹਿਲਾ, ਮਲਕ ਮੁਰੀਦ ਤਥਾ ਚੰਦਰੜਾ ਚੰਦਰਹੜਾ ਸੋਈਆ ਕੀ ਧੁਨੀ ਗਾਵਨੀ। ਤੀਜੇ ਮੂਹੀ ਗਿਰਾ, ਤੀਜੇ ਪੈਰ ਮੂੰਹ ਵਿੱਚ ਗਰਾਹੀਆਂ ਪਾਉਂਦੇ ਆ, ਨਿਵਾਲੇ ਪਾਉਂਦੇ ਆ, ਬੁਰਕੀਆਂ ਪਾਉਂਦੇ ਆ, ਕਿਉਂਕਿ ਭੁੱਖ ਤਿੱਖਾ ਦੋਏ ਭੌਂਕੀਆਂ, ਅੰਦਰੋਂ ਭੁੱਖ ਤੇ ਪਿਆਸ ਭੌਂਕੀਆਂ ਮੀਨਜ ਸਾਨੂੰ ਅਹਿਸਾਸ ਕਰਾਉਂਦੀਆਂ ਨੇ ਵੀ ਭੁੱਖ ਲੱਗੀ ਏ ਪਿਆਸ ਲੱਗੀ ਏ, ਅਸੀਂ ਉਹ ਖਾਣ ਪੀਣ ਦੇ ਆਰ ਚ ਲੱਗ ਜਾਂਦੇ ਆ। ਫਿਰ ਕੁਛ ਖਾਧਾ ਕੁਛ ਪੀਤਾ, ਫਿਰ ਕੀ ਹੋਇਆ? ਸੱਚੇ ਪਾਤਸ਼ਾਹ ਕਹਿੰਦੇ ਖਾਧਾ ਹੋਏ ਸੁਆਹ, ਜਿਹਨੂੰ ਅੱਜ ਕੱਲ੍ਹ ਦੀ ਮੈਡੀਕਲ ਸਾਇੰਸ ਦੀ ਬੋਲੀ ਤੁਸੀਂ ਡਸਟ ਕਹਿੰਦੇ ਹੋ, ਉਹ ਡਸਟ ਬਣ ਗਿਆ। ਤੇ ਫਿਰ ਭੁੱਖ ਕਹਿੰਦੀ ਵੀ ਹੁਣ ਲੰਚ ਲਿਆ, ਬ੍ਰੇਕਫਾਸਟ ਤੇ ਗਿਆ, ਹੁਣ ਲੰਚ ਲਿਆ। ਲੰਚ ਤੋਂ ਬਾਅਦ ਡਿਨਰ ਤੋਂ ਪਹਿਲਾਂ ਫਿਰ ਇੱਕ ਹੋਰ ਰਿਵਾਜ ਬਣਿਆ, 3-4-5 ਵਜੇ ਦੇ ਦਰਮਿਆਨ ਚਾਹ, ਉਹਦੇ ਨਾਲ ਕੁਝ ਸਨੈਕਸ ਹਲਕਾ ਫੁਲਕਾ ਕੁਝ ਉਹ ਵੀ ਖਾਣਾ, ਫਿਰ ਡਿਨਰ ਕਰਨਾ, ਫਿਰ ਤਾਵਿਆਂ ਨੂੰ ਛੱਡ ਕੇ ਸੌਣ ਲੱਗਿਆ ਗਰਮ ਗਰਮ ਥੋੜਾ ਜਿਹਾ ਮੈਨੂੰ ਗਲਾਸ ਦੁੱਧ। ਤੁਸੀਂ ਇਸ ਚੀਜ਼ ਨੂੰ ਵੀ ਵਿੱਚ ਕੈਲਕੂਲੇਟ ਕਰੋ ਖਾਣ ਪੀਣ ਵਿੱਚ। ਸੱਚੇ ਪਾਤਸ਼ਾਹ ਨੇ ਤਾਂ ਐਲਾਨੀਆਂ ਕਿਹਾ ਵੀ 4 ਗਵਾਇਆ ਹੰਡ ਕਹਿ, 4 ਗਵਾਇਆ ਸਮ ਤੇ ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ। ਭਾਈ 4 ਪੈਰ ਖਾਂਦਿਆਂ ਲੰਘ ਗਏ ਤੇ 4 ਪੈਰ ਸੌਂ ਕੇ ਗੁਜ਼ਰ ਗਏ, ਤੇ ਜਿਹੜਾ ਕੰਮ ਕਰਨਾ ਸੀ ਉਹ ਤੇ ਅਜੇ ਪ੍ਰਾਰੰਭ ਵੀ ਨਹੀਂ ਗਾ ਕੀਤਾ। ਤੂੰ ਕਹਿੰਦਾ ਵੀ ਸਮਾਂ ਬਹੁਤ ਜ਼ਿਆਦਾ, ਕਿੱਥੇ ਸਮਾਂ? ਅੱਧੀਆਂ ਰਾਤਾਂ ਕੱਢ ਦੇ, ਉਹਦੇ ਚੋਂ ਨਹਾਉਣ ਧੋਣ ਦਾ ਸਮਾਂ ਕੱਢ ਦੇ, 5-6 ਵਾਰਾਂ ਚਾਹ ਕੌਫੀ ਜੂਸ ਸੂਪ ਬ੍ਰੇਕਫਾਸਟ ਲੰਚ ਡਿਨਰ ਇਤਿਆਦਿ ਉਹਦਾ ਸਮਾਂ ਕੱਢ ਲੈ, ਕਾਰੋਬਾਰ ਦਾ ਸਮਾਂ ਕੱਢ ਲੈ। ਤੇ ਖਿਮਾ ਮੰਗ ਕੇ ਇੱਕ ਹੋਰ ਚੇਤਾ ਕਰਾਵਾਂ, ਜਿਹੜਾ 6ਵਾਂ ਵਿਕਾਰ ਸਾਰਿਆਂ ਨੇ ਜੇਬ ਚ ਇੱਕ ਦੋ ਪਾਏ ਨੇ ਉਹਦੇ ਤੇ ਵੀ ਸਾਰਾ ਦਿਨ ਪੋਟਾ ਕਸਾਣਾ, ਉਹ ਵੀ ਸਮਾਂ ਕੱਢ ਲੈ। ਉਹਦੇ ਤੇ ਪਤਾ ਹੀ ਨਹੀਂ ਲੱਗਦਾ ਬਈ ਕਿੰਨਾ ਸਮਾਂ ਉਹਦੇ ਤੇ ਗੁਜ਼ਰ ਗਿਆ। ਘਰ ਦੇ ਵਿੱਚ ਪੰਜ ਮੈਂਬਰ ਸੋਫੇ ਤੇ ਬੈਠੇ ਹੋਣ, ਆਪਸ ਵਿੱਚ ਕੋਈ ਗੱਲਬਾਤ ਨਹੀਂ ਹੋ ਰਹੀ ਹੁੰਦੀ, ਸਾਰੇ ਆਪਣਾ ਆਪਣਾ ਕੱਢ ਕੇ ਬੈਠੇ ਹੁੰਦੇ। ਫਿਜੀਕਲੀ ਪਰਿਵਾਰ ਵਿੱਚ ਬੈਠੇ ਹਾਂ ਔਰ ਮੈਂਟਲੀ ਕਿਸੇ ਹੋਰ ਨਾਲ ਜੁੜੇ ਹੋਏ ਹਾਂ। ਇਹ ਅੱਜ ਦੇ ਸਾਡੇ ਹਾਲਾਤ ਨੇ ਜਿਹੜੇ ਨਹੀਂ ਹੋਣੇ ਚਾਹੀਦੇ। ਸਾਡੇ ਕੋਲ ਕੋਈ ਮਿਲਣ ਆਇਆ ਤੇ ਉਹਦਾ ਸਭ ਤੋਂ ਵੱਡਾ ਅੱਜ ਦੀ ਤਰੀਕ 'ਚ ਆਦਰ ਹੈ ਵੀ ਆਪਣੇ ਫੋਨ ਨੂੰ ਸਾਈਡ 'ਤੇ ਰੱਖ ਦਿਓ, ਉਹਦੇ ਵੱਲ ਤਵੱਜੋ ਦਿਓ, ਉਹਨੂੰ ਮਹਿਸੂਸ ਹੋਵੇ ਵੀ ਮੇਰੇ ਵੱਲ ਤਵੱਜੋ ਦੇ ਰਿਹਾ, ਮੇਰੇ ਵੱਲ ਧਿਆਨ ਦੇ ਰਿਹਾ। ਹੁਣ ਉਹ ਬੈਠਾ ਹੋਇਆ, ਅਸੀਂ ਆਪਣੇ ਫੋਨ ਨਾਲ ਲੱਗੇ ਹੋਏ ਹਾਂ, ਉਹ ਵੀ ਥੋੜ੍ਹੀ ਦੇਰ ਬਾਅਦ ਕੱਢ ਲੈਂਦਾ ਵੀ ਚੱਲ ਆ ਮੇਰੇ ਕੋਲ ਵੀ ਹੈਗਾ, ਕੀ ਫਰਕ ਪੈਂਦਾ। ਇਸ ਤਰ੍ਹਾਂ ਗੁਰਮੁਖੋ ਜੇ ਅਸੀਂ ਜੋੜ ਜਮ੍ਹਾਂ ਕਰਾਂਗੇ ਤੇ ਮੈਨੂੰ ਖਿਮਾ ਕਰਨਾ, ਤੁਸੀਂ ਪੰਥ ਹੋ, ਮੈਂ ਤੁਹਾਡਾ ਚੌਕੀਦਾਰ ਹਾਂ, ਸਮਾਂ ਬਹੁਤ ਜ਼ਿਆਦਾ ਨਹੀਂ ਹੈ। ਇਸ ਲਈ ਸਮੇਂ ਦੀ ਸੰਭਾਲ ਕਰਨੀ ਬੜੀ ਜ਼ਰੂਰੀ ਹੈ, ਵਕਤ ਜ਼ਾਇਆ ਨਹੀਂ ਕਰਨਾ ਚਾਹੀਦਾ, ਵਕਤ ਦਾ ਸਦਉਪਯੋਗ ਕਰਨਾ ਚਾਹੀਦਾ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਹਿ ਰਹੇ ਨੇ, ਇਹ ਵੇਲਾ ਨਾ ਲੈਸੈ ਮੂੜੇ, ਇਹ ਸਮਾਂ ਫਿਰ ਨਹੀਂ ਮਿਲੇਗਾ, ਫਿਰ ਕੀ ਕਰੀਏ। ਧਾਰਮਿਕ ਪੱਖ ਤੋਂ ਜਿਹੜੇ ਕੰਮ ਕਰਨੇ ਨੇ ਨਾ, ਉਹ ਜਦੋਂ ਤੇਰੇ ਮਨ ਵਿੱਚ ਉਮਾ ਪੈਦਾ ਹੁੰਦਾ ਨਾ, ਆ ਮਹੀਨਾ ਚੱਲ ਰਿਹਾ ਨਾ ਅੱਸੂ ਦਾ, ਤੇ ਮਹਾਰਾਜ ਕਹਿੰਦੇ ਅੱਸੂ ਨੂੰ ਪ੍ਰੇਮ ਉਮਾ ਹੜਾ, ਇਹ ਮਿੱਠੀ ਜੀ ਰੁੱਤ ਵਿੱਚ ਮੇਰੇ ਪ੍ਰੇਮ ਨੇ ਉਛਾਲਾ ਮਾਰਿਆ, ਤੇ ਜੇ ਉਛਾਲਾ ਨਾ ਸੰਭਾਲਿਆ ਜਾਏ, ਪਾਣੀ ਦਾ ਜਿਹੜਾ ਉਤਾਂ ਨੂੰ ਵੇਗ ਹੁੰਦਾ ਲਹਿਰ ਦਾ, ਉਹ ਫਿਰ ਥੱਲੇ ਵੀ ਛੇਤੀ ਡਿੱਗ ਪੈਂਦੀ, ਉਹ ਛੇਤੀ ਸੰਭਾਲ ਲੈਣਾ ਚਾਹੀਦਾ। ਭਾਵ ਹੁਣੇ ਚਾਹ ਪੈਦਾ ਹੋਇਆ ਵੀ ਮੈਂ ਰੋਜ਼ ਸੁਖਮਣੀ ਸਾਹਿਬ ਕਰਨਾ, ਪਰ ਮੈਂ ਕੱਲ੍ਹ ਤੋਂ ਸ਼ੁਰੂ ਕਰਾਂਗਾ, ਤੇ ਭਾਈ ਤੂੰ ਅੱਜ ਤੋਂ ਹੀ ਸ਼ੁਰੂ ਕਰ, ਕੱਲ੍ਹ ਕਿੰਨੇ ਵੇਖਿਆ, ਜਦੋਂ ਕੱਲ੍ਹ ਆਵੇਗੀ ਤੇ ਫਿਰ ਉਹ ਅੱਜ ਹੋ ਜਾਏਗੀ ਤੇ ਕੱਲ੍ਹ ਉਦੋਂ ਹੋਰ ਅੱਗੇ ਚਲੀ ਜਾਏਗੀ। ਇਸ ਲਈ ਕਬੀਰ ਕਾਲ ਕਰੰਤਾ ਅਭੈ ਕਰ, ਕਾਲ ਕਰੰਤਾ ਅਭੈ ਕਰ, ਜਿਹੜਾ ਕੱਲ ਕਰਨਾ ਹੈ ਉਹ ਅੱਜ ਕਰ, ਤੇ ਜਿਹੜਾ ਅੱਜ ਕਰਨਾ ਹੈ। ਅਭ ਕਰਤਾ ਸੋਏ ਤਾਲ, ਤਾਲ ਜਿਹਨੂੰ ਪੰਜਾਬੀ ਹਿੰਦੀ ਚ ਤਤਕਾਲ ਕਹਿੰਦੇ ਹੋ, ਜਿਹੜਾ ਅੱਜ ਕਰਨਾ ਹੈ ਸੂਰਜ ਡੁੱਬਣ ਤੋਂ ਪਹਿਲਾਂ, ਸੂਰਜ ਡੁੱਬਣ ਨੂੰ ਛੱਡ ਹੁਣੇ ਹੀ ਸ਼ੁਰੂ ਕਰ ਦੇ। ਕਿਉਂ? ਕਿਉਂਕਿ ਪਾਛੈ ਕਛੂ ਨਾ ਹੋਏਗੋ ਜੋ ਸਰ ਪਰ ਆਵੇ ਕਾਲ, ਜਦੋਂ ਸਿਰ ਤੇ ਕਾਲ ਆ ਕੇ ਕੂਕਿਆ ਫਿਰ ਕੀ ਕਰੇਗਾ। ਇਸ ਲਈ ਜਬ ਲੱਗ ਜਰਾ ਰੋਗ ਨਹੀਂ ਆਇਆ, ਜਬ ਲੱਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲੱਗ ਬਿਕਲ ਭਈ ਨਹੀਂ ਬਾਨੀ, ਆ ਹੁਣੇ ਬਚਨ ਆਇਆ ਸੀ ਨਾ ਵੀ ਜੇ ਵਾ ਬਚਨ ਸ਼ੁੱਧ ਨਹੀਂ ਉਚਰਿਆ। ਹੁਣ ਰਸਨਾ ਤੋਂ ਉਚਾਰਨ ਕੁਝ ਹੋਰ ਹੁੰਦਾ ਹੈ ਤੇ ਹੁੰਦਾ ਕੁਝ ਹੋਰ ਹੈ, ਤਬ ਰੇ ਧਰਮ ਕੀ ਆਸ ਕਰੇ। ਜਬ ਲੱਗ ਜਰਾ ਰੋਗ ਨਹੀਂ ਆਇਆ, ਜਰਾ ਵੀ ਬਿਮਾਰੀ ਹੈ ਨਾ ਗੁਰਮੁਖੋ, ਜਬ ਲੱਗ ਕਾਲ ਗ੍ਰਸੀ ਨਹੀਂ ਕਾਇਆ, ਮੌਤ ਦੇ ਆਉਣ ਤੋਂ ਪਹਿਲਾਂ, ਜਬ ਲੱਗ ਬਿਕਲ ਭਈ ਨਹੀਂ ਬਾਨੀ, ਤੇਰਾ ਉਚਾਰਨ ਸ਼ੁੱਧ ਹੈ, ਭੱਜ ਲੈ ਰੇ ਮਨ ਸਾਰੰਗ ਪਾਣੀ। ਫਿਰ ਦੁਰਾ ਕੇ ਤਰਸ ਕਰਦੇ ਨੇ ਮਹਾਰਾਜ, ਅਬ ਨਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਇਸ ਲਈ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਕਬੀਰ ਕਾਲ ਕਾਲ ਕਰੰਤਾ ਅਭੈ ਕਰ, ਅਬ ਕਰਤਾ ਸੋਏ ਤਾਲ, ਪਾਛੇ ਕਛੂ ਨਾ ਹੋਏਗੋ ਜੋ ਸਰ ਪਰ ਆਵੇ ਕਾਲ। ਅੱਛਾ, ਅਸੀਂ ਆਲਸ ਕਰ ਜਾਂਦੇ ਹਾਂ ਵੀ ਕੋਈ ਨੀ ਕੱਲ ਨੂੰ ਸ਼ੁਰੂ ਕਰਾਂਗੇ। ਆਲਸ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ ਤੇ ਸੱਚੇ ਪਾਤਸ਼ਾਹ ਕਹਿੰਦੇ ਇਹ ਮਨ ਆਲਸ ਜਾਂ ਉਲੰਘਾਣਾ, ਆਲਸ ਨੂੰ ਸਭ ਤੋਂ ਵੱਡਾ, ਅਜੇ ਫਲਾਣਾ ਮੇਰਾ ਵਿਰੋਧੀ ਹੈ, ਫਲਾਣਾ ਮੇਰਾ ਦੁਸ਼ਮਣ ਹੈ, ਫਲਾਣਾ, ਹਜ਼ੂਰ ਕਹਿੰਦੇ ਆਲਸ ਸਭ ਤੋਂ ਵੱਡਾ ਤੇਰਾ ਵਿਰੋਧੀ ਹੈ। ਉਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆਂ ਸੁੱਖ ਪਹੁੰਚ, ਧਿਆਨਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਨ। ਤੁਸੀਂ ਉਹ ਆਲਸੀ ਦੀ ਕਹਾਣੀ ਸੁਣੀ ਹੈ ਨਾ, ਸਾਰਾ ਪਰਿਵਾਰ ਹੀ ਆਲਸੀਆਂ ਦਾ। ਸਰਦੀਆਂ ਦੀ ਰੁੱਤ ਬੜੀ ਠੰਡ ਪਵੇ, ਤੇ ਉਹਨਾਂ ਨੇ ਬੱਤੀ ਬੁਝਾਉਣ ਦੀ ਵਾਰੀ ਬੱਧੀ ਹੋਈ ਸੀ ਵੀ ਰਜਾਈ ਚੋਂ ਨਿਕਲਣਾ ਬੜਾ ਔਖਾ ਹੈ, ਵਾਰੀ ਨਾਲ ਬੱਤੀ ਬੁਝਾਵਾਂਗੇ। ਹੁਣ ਅੱਜ ਧੀ ਦੀ ਵਾਰੀ, ਉਹਨੇ ਉੱਠ ਕੇ ਬੁਝਾ ਦਿੱਤੀ, ਕੱਲ੍ਹ ਨੂੰ ਪੁੱਤਰ ਦੀ ਹੈ, ਇਸਤਰੀ ਦੀ ਹੈ, ਵਾਰੀ ਘਰ ਦੇ ਮਾਲਕ ਦੀ ਆ ਗਈ, ਕਹਿਣ ਲੱਗੇ ਜੀ ਅੱਜ ਤੁਹਾਡੀ ਵਾਰੀ ਹੈ, ਉੱਠ ਕੇ ਬੱਤੀ ਬੁਝਾਓ। ਉਦੋਂ ਦੀਵੇ ਹੁੰਦੇ ਸਨ ਤੇ ਉਹ ਕਹਿਣ ਲੱਗਾ ਵੀ ਇਹ ਪਹਾੜਾਂ ਵਾਲੀ ਮਾਤਾ, ਬਈ ਅੱਜ ਮੇਰੀ ਵਾਰੀ ਹੈ ਤੇ ਜੇ ਤੂੰ ਕਿਰਪਾ ਕਰੇ ਵੀ ਤੂੰ ਬੱਤੀ ਬੁਝਾ ਦੇਣਾ ਤੇ ਮੈਂ ਪਰਿਵਾਰ ਸਮੇਤ ਤੇਰੇ ਦਰਸ਼ਨ ਕਰਨ ਆਵਾਂਗਾ। ਉਹ ਕੁਦਰਤੀ ਪਤੰਗਾ ਉਹਦੇ ਵਿੱਚ ਵੱਜਾ ਤੇ ਬੱਤੀ ਬੁੱਝ ਗਈ। ਉਹ ਘਰ ਵਾਲੀ ਆਖਣ ਲੱਗੀ ਵੀ ਆਪਣੀ ਵਾਰੀ ਮਾਤਾ ਕੋਲੋਂ ਬੱਤੀ ਬੁਝਾ ਲਈਏ ਤੇ ਸਾਨੂੰ ਵੀ ਪਹਾੜਾਂ ਦੇ ਵਿੱਚ ਨਾਲ ਖਿੱਚੇਗਾ। ਉਹ ਕਹਿਣ ਲੱਗਾ ਤੂੰ ਫਿਕਰ ਨਾ ਕਰ, ਮਾਤਾ ਨੂੰ ਪਤਾ ਹੈ ਜਿਹੜਾ ਉੱਠ ਕੇ ਬੱਤੀ ਨਹੀਂ ਬੁਝਾ ਸਕਦਾ ਪਰਿਵਾਰ ਨੂੰ ਲੈ ਕੇ ਪਹਾੜਾਂ ਤੇ ਕਿੱਥੋਂ ਆ ਜਾਏਗਾ, ਚਿੰਤਾ ਨਾ ਕਰ, ਮੇਰਾ ਕੰਮ ਹੋ ਗਿਆ। ਤੋ ਆਲਸੀਆਂ ਦੀਆਂ ਬੜੀਆਂ ਬੜੀਆਂ ਕਹਾਣੀਆਂ ਨੇ। ਸਾਨੂੰ ਹਜ਼ੂਰ ਨੇ ਉਦਮੀ ਬਣਨ ਦਾ ਉਪਦੇਸ਼ ਦਿੱਤਾ ਹੈ ਬਈ ਤੂੰ ਹੰਬੜਾ ਮਾਰ, ਪਰ ਅਸੀਂ ਆਮ ਤੌਰ ਤੇ ਵਿਸਲਾਪਨ ਕੀ ਕਰਨੇ ਆ, ਆਜ ਕਰੇ ਸੋ ਕੱਲ ਕਰ, ਕੱਲ ਕਰੇ ਸੋ ਪਰਸੋਂ, ਇਤਨੀ ਜਲਦੀ ਕਿਹਾ ਹੈ ਪਿਆਰੇ ਜਬ ਜੀਣਾ ਹੈ ਬਰਸੋਂ, ਅਜੇ ਤੇ ਬੜਾ ਜਿਉਣਾ, ਇੰਨੀ ਕਾਹਲੀ ਕਰਨ ਦੀ ਕੀ ਲੋੜ ਹੈ। ਹਜ਼ੂਰ ਕਹਿੰਦੇ ਨੇ ਨਹੀਂ, ਨੈ ਬਿਲੰਬ ਧਰਮੰ ਬਿਲੰਬ ਪਾਪੰ। ਭਾਈ ਗੁਰਮੁਖਾ, ਕੋਈ ਪਾਪ ਕਰਨ ਦਾ ਵਿਚਾਰ ਮਨ ਚ ਆਇਆ ਤੇ ਉਹਨੂੰ ਉਹਨੂੰ ਡਿਲੇ ਕਰ ਦੇ, ਹੋ ਸਕਦਾ ਤੇਰਾ ਮਨ ਬਦਲ ਜਾਏ, ਪਰ ਜੇ ਕੋਈ ਚੰਗਾ ਕੰਮ ਕਰਨ ਦਾ ਮਨ ਬਣਿਆ ਫਿਰ ਉਹਨੂੰ ਕੱਲ ਤੇ ਨਾ ਪਾ, ਹੋ ਸਕਦਾ ਕੱਲ ਨੂੰ ਤੇਰਾ ਮਨ ਹੀ ਨਾ ਕਰੇ ਚੰਗਾ ਕੰਮ ਕਰਨ ਤੇ। ਇਸ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ, ਭਾਈ ਇਹ ਵੇਲਾ ਨਾ ਲੈ ਸੈ ਮੂੜੇ, ਫਿਰ ਤੂੰ ਜਮ ਕੈ ਵਸ ਪੜਿਆ, ਖਿਮਾ ਕਰਨਾ, ਫਿਰ ਤੂੰ ਜਮ ਕੈ ਵਸ ਪਿਆ। ਜਮ ਕੈ ਵਸ ਪਿਆ ਮਤਲਬ ਜਨਮ ਮਰਨ ਦੇ ਗੇੜ ਵਿੱਚ ਪੈ ਗਿਆ। ਇਸ ਵਾਸਤੇ ਇਹਦੇ ਵਿੱਚ ਪਵਿੱਤਰ ਉਪਦੇਸ਼ ਹੈ ਸਮੇਂ ਦੀ ਸੰਭਾਲ ਔਰ ਜੀਵਨ ਮਨੋਰਥ ਨੂੰ ਸਮਝਣਾ ਵੀ ਤੇਰੇ ਜੀਵਨ ਦਾ ਜਿਹੜਾ ਮਨੋਰਥ ਹੈ। ਬਾਬਾ ਵਾਰੀ ਆਈ ਆ ਮੂੜੇ ਔਰ ਉਹ ਮਨੋਰਥ ਇਹ ਸੀ ਵੀ ਵਾਸ ਦਿਓ ਤੁਧ ਵਿਸਰਿਆ, ਜਿਹੜਾ ਵਾਸ ਦਿਓ ਵਿਸਰਿਆ ਉਹ ਵਿਸਰਨਾ ਨਹੀਂ ਸੀ ਚਾਹੀਦਾ। ਆ ਭਲਕੇ ਸ਼ੇਖ ਸਾਹਿਬ ਦੀ ਯਾਦ ਵਿੱਚ ਪਰਿਵਾਰਾਂ ਵੱਲੋਂ ਸਮਾਗਮ ਸ਼ੁਰੂ ਹੋਣੇ ਨੇ ਤੇ ਉਹ ਜਦੋਂ ਗੱਲ ਕਰਦੇ ਨੇ ਸਿਮਰਨ ਦੀ ਤੇ ਬਾਬਾ ਜੀ ਕਹਿੰਦੀ ਤੇਰੀ ਪਨਾ ਖੁਦਾ ਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ, ਮੈਂ ਤੇਰੀ ਪਨਾਹ ਚ ਆ ਗਿਆ, ਸ਼ਰਨ ਚ ਆ ਗਿਆ। ਮੈਂ ਉਹ ਫਕੀਰ ਨਹੀਂ ਜਿਹੜਾ ਆਟਾ ਮੰਗਦਾ ਫਿਰਾਂ, ਰੋਟੀਆਂ ਮੰਗਦਾ ਫਿਰਾਂ, ਮੇਰੀ ਝੋਲੀ ਵਿੱਚ ਆਪਣੀ ਬੰਦਗੀ ਦੀ ਖੈਰ ਪਾ। ਤੋ ਇਹੀ ਅੱਜ ਦਾ ਉਪਦੇਸ਼ ਹੈ, ਸਮਾਂ ਸਮਾਪਤ ਹੈ, ਲਿਹਾਜ਼ਾ ਮੈਂ ਵਿਚਾਰਾਂ ਨੂੰ ਇੱਥੇ ਸੰਕੋਚਨ ਦੀ ਆਗਿਆ ਚਾਹਾਂਗਾ। ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਆਓ ਗੁਰੂ ਸਵਾਰਿਆਂ ਤੋਂ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗਿਆਨੀ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ, ਜਿਨ੍ਹਾਂ ਨੇ ਆਪ ਜੀ ਨੂੰ ਕਥਾ ਵਿਚਾਰ ਸਰਵਣ ਕਰਵਾਈ। ਗੁਰੂ ਸਾਹਿਬ ਜੀ ਕਿਰਪਾ ਕਰਨ, ਭਾਈ ਸਾਹਿਬ ਦੇ ਸਿਰ 'ਤੇ ਮਿਹਰ ਪ੍ਰਿਆਸ ਰੱਖਣ। ਸਮੂਹ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੀ ਆਪ ਜੀ ਨੂੰ ਕੀਰਤਨ ਦੇ ਨਾਲ ਜੋੜਨਗੇ। ਆਪ ਜੀ ਕੀਰਤਨ ਸਰਵਣ ਕਰਕੇ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਸੰਗਤ ਬੇਨਤੀ ਹੈ ਕਿ ਮੈਂ ਸ਼ਬਦ ਗਿਆਨ ਕਰਨ ਲੱਗਾ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਵਾਹਿਗੁਰੂ ਤੇਰੇ ਗੁਣ ਬੇਅੰਤ ਹਨ ਅਤੇ ਮੇਰੀ ਇੱਕ ਜਿਹਵਾ ਹੈ ਮੈਂ ਕੀ ਗਿਆਨ ਕਰ ਸਕਦਾ ਹਾਂ ਉਸਤਤ ਦਾ ਸ਼ਬਦ ਹੈ ਪਰ ਇਸ ਵਿੱਚ ਇੱਕ ਪਾਠ ਦਾ ਭੇਦ ਹੈ ਇਸ ਸਾਫਟਵੇਅਰ ਵਿੱਚ ਮੇਰੇ ਹਿਸਾਬ ਨਾਲ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸਵਾਮੀ ਮੈਂ ਤੁਹਾਡੇ ਅੱਗੇ ਅਰਦਾਸ ਮੈਂ ਹੋਰ ਥਾਂ ਨਾਹੀਂ ਜਿਸ ਪਹਿ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸੇ ਇੱਥੇ ਪਾਠ ਪਾਸੇ ਹੈ ਸ਼ਾਇਦ ਮੇਰਾ ਖਿਆਲ ਇੱਥੇ ਪਾਸ ਆਵੇਗਾ ਮੈਨੂੰ ਦਿਸਦਾ ਨਹੀਂ ਇੱਧਰੋਂ ਕਿਉਂਕਿ ਇੱਥੇ ਪਾਠ ਪਾਸ ਲਿਖਿਆ ਹੋਵੇਗਾ ਅਤੇ ਇਹ ਪਾਠ ਸ਼ੁੱਧ ਨਹੀਂ ਹੈ ਹੁਣ ਕਈ ਵਾਰ ਭੁਲੇਖਾ ਵੀ ਪੈ ਜਾਂਦਾ ਭੁਲੇਖਾ ਹੀ ਹੈ ਨਾ ਬਹੁਤਾ ਹੁਣ ਮੈਂ ਫੋਨ 'ਤੇ ਲੱਗਾ ਸੀ ਉਹ ਥੋੜ੍ਹਾ ਜਿਹਾ ਸੁਰ ਦੇ ਹਿਸਾਬ ਨਾਲ ਤਬਲੇ ਦੇ ਹਿਸਾਬ ਨਾਲ ਮੈਨੂੰ ਤਾਣਪੁਰਾ ਸੁਰ ਕਰਨਾ ਪੈਂਦਾ ਕਿਉਂਕਿ ਇਹਦੇ ਵਿੱਚ ਵੀ ਇੱਕ ਤਾਣਪੁਰਾ ਚੱਲ ਰਿਹਾ ਅਤੇ ਕਈ ਵਾਰ ਕਿਸੇ ਨੂੰ ਘਰ ਬੈਠੇ ਨੂੰ ਭੁਲੇਖਾ ਵੀ ਪੈ ਸਕਦਾ ਭਾਈ ਸਾਹਿਬ ਫੋਨ ਤੋਂ ਵੇਖ ਕੇ ਕੀਰਤਨ ਕਰ ਰਿਹਾ ਦਰਬਾਰ ਸਾਹਿਬ ਦੇ ਰਾਗੀ ਹੋ ਕੇ ਇਹ ਵੀ ਪੈ ਸਕਦਾ ਅਤੇ ਵੈਸੇ ਮੈਂ ਗੁਣਾਮ ਨਹੀਂ ਸਮਝਦਾ ਇਸ ਗੱਲ ਨੂੰ ਕਿ ਜੇ ਕੋਈ ਫੋਨ ਤੋਂ ਵੇਖ ਕੇ ਵੀ ਕੀਰਤਨ ਕਰ ਲਵੇ ਤਾਂ ਕੋਈ ਗੁਨਾਹ ਨਹੀਂ ਹੈ ਬਾਣੀ ਸ਼ੁੱਧ ਪੜ੍ਹੀ ਜਾ ਸਕਦੀ ਹੈ ਕਈ ਵਾਰ ਅਸੀਂ ਲਾ ਮਾਤਰ ਦਾ ਲਗ ਮਾਤਰ ਦਾ ਭੁਲੇਖਾ ਖਾ ਜਾਂਦੇ ਹਾਂ ਅੱਖਾਂ ਦਾ ਭੁਲੇਖਾ ਹੀ ਹੈ ਨਾ ਹੁਣ ਸੁਰਾਂ ਉੱਚੀਆਂ ਥੱਲੀਆਂ ਨੀਵੀਆਂ ਕਰਨੀਆਂ ਪੈਂਦੀਆਂ ਹਨ ਇਹਦੇ ਵਿੱਚ ਇੱਕ ਤਾਣਪੁਰਾ ਚੱਲ ਰਿਹਾ ਸ਼ਾਇਦ ਤੁਹਾਨੂੰ ਸੁਣਦਾ ਹੋਵੇਗਾ ਅਤੇ ਕਈ ਵਾਰ ਕਿਸੇ ਨੂੰ ਘਰ ਬੈਠੇ ਨੂੰ ਭੁਲੇਖਾ ਪੈ ਜਾਵੇ ਵੀ ਭਾਈ ਸਾਹਿਬ ਨੇ ਤਾਂ ਫੋਨ ਦੇ ਬਾਰੇ ਪਤਾ ਨਹੀਂ ਕੀ ਕਰੀ ਜਾਂਦੇ ਬੈਠੇ ਟਾਈਪ ਅਤੇ ਉਹ ਮੈਨੂੰ ਸੁਰ ਉੱਚੀ ਨੀਵੀਂ ਕਰਨ ਵਾਸਤੇ ਤਾਂ ਲੋਕ ਖੋਲ੍ਹਣਾ ਪੈਂਦਾ ਸੋ ਇਸ ਵਾਸਤੇ ਕਈ ਵਾਰ ਇਹ ਭੁਲੇਖਾ ਹੁੰਦਾ ਇਹ ਵੀ ਇੱਕ ਭੁਲੇਖਾ ਹੈ ਇੱਕ ਈਸ਼ਰ ਮਾਈਕਰੋਮੀਡੀਆ ਸਾਫਟਵੇਅਰ ਹੈ ਉਹਦੇ ਵਿੱਚ ਸ਼ਬਦ ਪਾਸੇ ਪਾਠ ਹੈ ਸ਼ੁੱਧ ਹੈ ਕਿਉਂਕਿ ਸੰਪਰਦਾਵਾਂ ਨੇ ਬਾਣੀ ਸ਼ੁੱਧ ਉਚਾਰਨ ਦਾ ਯਤਨ ਕੀਤਾ ਹੈ ਅਤੇ ਇਹ ਬਾਣੀ ਨਾਲ ਛੇੜਛਾੜ ਵੀ ਥੋੜ੍ਹੀ ਜਿਹੀ ਹੋਈ ਹੈ ਮੰਗਲ ਵੀ ਛੋਟੇ ਕੀਤੇ ਗਏ ਇੱਕ ਓਂਕਾਰ ਗੁਰਪ੍ਰਸਾਦ ਤੱਕ ਰਹਿ ਗਏ ਅਤੇ ਥੋੜ੍ਹੀਆਂ ਜਿਹੀਆਂ ਲਗਾਂ ਮਾਤਰਾਂ ਦਾ ਵੀ ਫਰਕ ਪਾਇਆ ਇਸ ਪਾਠ ਵਿੱਚ ਵੀ ਥੋੜ੍ਹਾ ਜਿਹਾ ਫਰਕ ਹੈ ਜਿਹੜੇ ਹਸਤਲਿਖਤ ਸਰੂਪ ਹਨ ਨਾ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਇੱਕ ਦਿਨ ਵੀ ਜਿਹੜੇ ਹਸਤਲਿਖਤ ਸਰੂਪ ਹੈ ਨਾ ਸਤਿਗੁਰੂ ਜੀ ਦੇ ਪੁਰਾਣੇ ਪੁਰਾਤਨ ਜਿਸ ਤਰ੍ਹਾਂ ਦਰਬਾਰ ਸਾਹਿਬ ਵਿਖੇ ਜੋ ਹਸਤਲਿਖਤ ਸਰੂਪ ਵੱਡਾ ਹੈ ਨਾ ਪਿੱਛੇ ਹਰ ਕੀ ਪੌੜੀ ਉਹਦੇ ਉੱਤੇ ਪਾਠ ਪਾਸੇ ਆਵੇਗਾ ਜਿਹੜੇ ਸਰੂਪ ਤਖਤਾਂ 'ਤੇ ਪਾਰ ਉਤਾਰੇ ਕਰਕੇ ਸਤਿਗੁਰੂ ਜੀ ਨੇ ਭੇਜੇ ਹਨ ਉੱਥੇ ਵੀ ਪਾਠ ਪਾਸੇ ਹੈ ਇਹ ਜਦੋਂ ਇਹ ਛਾਪਾ ਬਣਿਆ ਪੱਥਰ ਦਾ ਉਸ ਤੋਂ ਬਾਅਦ ਇਹ ਪਾਤਸ਼ਾਹ ਵਾਲੇ ਸਰੂਪ ਬਣੇ ਫਿਰ ਥੋੜ੍ਹਾ ਥੋੜ੍ਹਾ ਅੰਤਰ ਆ ਗਿਆ ਹੁਣ ਭੁਲੇਖਾ ਨਾ ਖਾ ਜਾਇਓ ਮੇਰੀ ਆਦਤ ਹੈ ਮੈਂ ਜਿਹੜਾ ਪਾਠ ਮੈਂ ਟਕਸਾਲ ਤੋਂ ਸੰਥਿਆ ਕੀਤੀ ਹੈ ਉਹੀ ਪਾਠ ਪੜ੍ਹਦਾ ਕੋਸ਼ਿਸ਼ ਕਰਦਾ ਮੈਂ ਮਿਸ਼ਨਰੀ ਕਾਲਜ ਤੋਂ ਵੀ ਕੀਤੀ ਹੈ ਸੰਥਿਆ ਕਿਉਂਕਿ ਮੈਂ ਮਿਸ਼ਨਰੀ ਕਾਲਜ ਤੋਂ ਪੜ੍ਹਿਆ ਗੁਰੂ ਕਾਸ਼ੀ ਗੁਰਮੁਖੀ ਇੰਸਟੀਚਿਊਟ ਤਲਵੰਡੀ ਸਾਬੋ ਸ਼੍ਰੋਮਣੀ ਕਮੇਟੀ ਦੇ ਕਾਲਜ ਤੋਂ ਅਤੇ ਉਹਦੇ ਵਿੱਚ ਪਾਠ ਜਿਹੜਾ ਹੈ ਉਹ ਇਹੀ ਚੱਲਦਾ ਹੈ ਪਰ ਜਿਹੜੀ ਟਕਸਾਲ ਤੋਂ ਮੈਂ ਸੰਥਿਆ ਕੀਤੀ ਸੀ ਮਹਾਂਪੁਰਖਾਂ ਦਾ ਮੈਨੂੰ ਪਤਾ ਹੈ ਉਚਾਰਨ ਕੀ ਹੈ ਸੋਧੀ ਜੀ ਹੋਣੀ ਦੱਸਦੇ ਸਨ ਵੀ ਇਹ ਉਚਾਰਨ ਸ਼ੁੱਧ ਇਸ ਤਰ੍ਹਾਂ ਹੈ ਪਾਸੇ ਪਾਠ ਹੈ ਸੋ ਇਸ ਵਾਸਤੇ ਮੈਂ ਪਾਸੇ ਪਾਠ ਕਰਾਂਗਾ ਤੁਸੀਂ ਭੁਲੇਖਾ ਨਾ ਖਾ ਜਾਇਓ ਮੈਂ ਕੋਸ਼ਿਸ਼ ਕਰਦਾ ਹੁੰਦਾ ਵੀ ਚਲੋ ਜਿਹੜੀ ਬਾਣੀ ਜਿੰਨੀ ਕੁ ਤਾਂ ਆਪਾਂ ਨੂੰ ਪਤਾ ਹੈ ਜਿਹੜੀ ਸੋਧ ਕੇ ਆਪਾਂ ਪੜ੍ਹ ਸਕਦੇ ਸੋਧ ਕਰਕੇ ਉਹਨੂੰ ਸੋਧ ਹੀ ਪੜ੍ਹਿਆ ਜਾਵੇ ਸੋ ਆਓ ਇਹ ਸ਼ਬਦ ਆਪਾਂ ਸਾਰੇ ਮਿਲ ਕੇ ਗੁਰੂ ਦੀ ਉਸਤਤ ਦਾ ਵਡਿਆਈ ਦਾ ਸ਼ਬਦ ਹੈ ਸਾਰਿਆਂ ਨੇ ਮਿਲ ਕੇ ਗਾਇਨ ਕਰਨਾ ਹੈ ਕੋਈ ਵੀ ਰਸਨਾ ਵਾਂਝੀਆਂ ਰਹੇ ਬਹੁਤ ਸਰਲ ਸ਼ਬਦ ਹੈ ਤੁਹਾਨੂੰ ਯਾਦ ਹੋਵੇਗਾ ਸ਼ਾਇਦ ਨਹੀਂ ਤਾਂ ਡਿਸਪਲੇ ਹੋ ਰਿਹਾ ਨਾਲ ਨਾਲ ਤੁਸੀਂ ਸਾਰੇ ਕਿਰਪਾ ਕਰਕੇ ਗਾਇਨ ਕਰੋ।

ਸਾਧ ਸੰਗਤ ਹੁਣ ਇਹ ਵੀ ਭੁਲੇਖਾ ਹੀ ਹੈ, ਕਈ ਵਾਰ ਮਨੁੱਖ ਨੂੰ ਭੁਲੇਖਾ ਪੈ ਜਾਂਦਾ ਵੀ ਪਤਾ ਨਹੀਂ ਇਹ ਸਤਿਗੁਰੂ ਨੇ ਕੀ ਲਿਖ ਦਿੱਤਾ, ਧਰਤੀ ਦੇ ਵਿੱਚ ਪਾਣੀ ਕਿਸ ਤਰ੍ਹਾਂ ਅਤੇ ਪਾਣੀ ਦੇ ਵਿੱਚ ਧਰਤੀ ਕਿਸ ਤਰ੍ਹਾਂ। ਹੁਣ ਤੁਸੀਂ ਆਪ ਵੀ ਦੇਖ ਲਓ, ਚਾਰ ਸਫੇਰੇ ਤੁਹਾਡੇ ਸਮੁੰਦਰ ਹੈ ਅਤੇ ਥੱਲੇ ਵੀ ਧਰਤੀ, ਸਮੁੰਦਰ ਦੇ ਉੱਤੇ ਉੱਪਰ ਪਾਣੀ ਵੀ ਹੈ ਅਤੇ ਧਰਤੀ ਵੀ, ਵਿੱਚੇ ਸਾਰਾ ਕੁਛ ਰਲਿਆ ਫਿਰਦਾ। ਅਤੇ ਇਹ ਵੀ ਭੁਲੇਖਾ ਹੀ ਹੈ ਮਨ ਦਾ ਵੀ ਇੱਦਾਂ ਹੋ ਨਹੀਂ ਸਕਦਾ, ਕਈ ਵਾਰ ਮਨੁੱਖ ਮੰਨਦਾ ਨਹੀਂ। ਪਰ ਸਤਿਗੁਰੂ ਜੀ ਕਹਿੰਦੇ ਨਹੀਂ ਪਿਆਰਿਆ, ਇਹ ਪਰਮੇਸ਼ਰ ਦੇ ਹੁਕਮ ਦੇ ਵਿੱਚ ਸਾਰਾ ਕੁਛ ਬੱਝਾ ਹੈ। ਇਹ ਪਾਣੀ ਵੀ ਹੁਕਮ 'ਚ ਹੈ, ਇਹ ਧਰਤੀ ਵੀ ਹੁਕਮ 'ਚ ਹੈ। ਜੇ ਹੁਕਮ ਤੋਂ ਬਾਹਰ ਹੋ ਜਾਵੇ ਤਾਂ ਰਹੇ ਕੁਛ ਨਾ, ਮਲੀਆ ਮੇਟ ਹੋ ਜਾਵੇ। ਜਿਸ ਜ਼ਮੀਨ 'ਤੇ ਅਸੀਂ ਭੱਜੇ ਫਿਰਦੇ ਹਾਂ ਨਾ, ਇਹ ਲੱਭੇ ਕੁਛ ਨਾ, ਇਹ ਸਾਰਾ ਗਾਰਾ ਚਿੱਕੜ ਬਣ ਜਾਵੇ। ਅਤੇ ਚਿੱਕੜ ਦੇ ਵਿੱਚ ਬੰਦਾ ਕਿੱਦਾਂ ਸਰਵਾਈਵ ਕਰ ਸਕਦਾ, ਨਹੀਂ ਕਰ ਸਕਦਾ। ਪਰ ਇਹ ਸਤਿਗੁਰੂ ਦੇ ਹੁਕਮ ਅਨੁਸਾਰ ਸਾਰਾ ਕੁਛ ਟਿਕਿਆ ਹੋਇਆ, ਇਹ ਉਹਦੇ ਪਾਣੇ ਵਿੱਚ ਹੈ। ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ਟ, ਜਿਸ ਤਰ੍ਹਾਂ ਅੱਗ ਹੈ ਲੱਕੜ 'ਚ ਪਰ ਆਪਾਂ ਨੂੰ ਦਿਸਦੀ ਨਹੀਂ, ਕਿਉਂਕਿ ਅਜੇ ਬਾਹਰੋਂ ਚਿੰਗਾਰੀ ਨਹੀਂ ਲਾਈ। ਅੱਗ ਤਾਂ ਲੱਕੜ 'ਚ ਹੈ ਨਾ, ਬਸ ਮਾੜੀ ਜਿਹੀ ਚਿੰਗਾਰੀ ਲਾਉਣ ਦੀ ਦੇਰ ਹੈ, ਭਾਂਬੜਾ ਵਾਂਗੂ ਮੱਚ ਜਾਵੇਗੀ। ਅਤੇ ਸਤਿਗੁਰੂ ਜੀ ਕਹਿੰਦੇ ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ਟ, ਅਗਨ ਧਰੀਜੈ, ਬੱਕਰੀ ਸਿੰਘ ਇੱਕ ਤਹਿ ਥਾਂ ਰੱਖਿਆ। ਹੁਣ ਕੋਈ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਵੀ ਬੱਕਰੀ ਅਤੇ ਸ਼ੇਰ ਇਕੱਠੇ ਰਹਿ ਸਕਦੇ ਹਨ, ਪਰ ਸਤਸੰਗ ਜੇ ਪਰਮੇਸ਼ਰ ਦਾ ਹੁਕਮ ਹੋਵੇ ਤੇ ਸ਼ੇਰ ਤੇ ਬੱਕਰੀ ਵੀ ਇਕੱਠੇ ਰਹਿ ਸਕਦੇ ਹਨ, ਰੱਖ ਸਕਦਾ ਹੈ, ਉਹ ਸਮਰੱਥ ਹੈ, ਉਹਦੇ ਗੁਣ ਬਹੁਤੇ ਹਨ, ਸਾਡੀ ਸਮਝ ਤੋਂ ਬਾਹਰ ਹੈ। ਅਸੀਂ ਤਾਂ ਛੋਟੀ ਜਿਹੀ ਸਮਝ ਦੇ ਮੁਤਾਬਕ ਕੰਮ ਕਰਦੇ ਹਨ। ਭੁਲੇਖਾ ਹੈ, ਮਨੁੱਖ ਚੁੱਕੀ ਫਿਰਦਾ, ਮਨ ਦੇ ਵਿੱਚ ਪਾਲੀ ਫਿਰਦਾ, ਕੋਈ ਨਾ ਕੋਈ ਭੁਲੇਖਾ ਨਿੱਤ ਖੜਾ ਹੋ ਜਾਂਦਾ। ਪਰ ਸਤਿਗੁਰੂ ਜੀ ਬਾਣੀ ਵਿੱਚ ਇਸ ਗੱਲ ਨੂੰ ਵਿਸਥਾਰ ਪੂਰਵਕ ਸਮਝਾਉਂਦੇ ਹਨ। ਸਤਿਗੁਰੂ ਜੀ ਕਹਿੰਦੇ ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ਟ, ਅਗਨ ਧਰੀਜੈ, ਬੱਕਰੀ ਸਿੰਘ ਇੱਕ ਤਹਿ ਥਾਂ ਰੱਖੇ। ਅਤੇ ਅਗਲੀ ਪੰਕਤੀ ਵਿੱਚ ਸਤਿਗੁਰੂ ਕਿਹਾ ਮਨ ਹਰ ਜਪ, ਇਹ ਮੇਰਿਆ ਭੁੱਲਿਆ ਹੋਇਆ ਮਨਾ ਉਸ ਹਰੀ ਨੂੰ ਜਪ। ਅਤੇ ਜੇ ਤੂੰ ਹਰੀ ਨੂੰ ਜਪੇਗਾ, ਪਰਮੇਸ਼ਰ ਦਾ ਭਜਨ ਕਰੇਗਾ, ਤੇਰੇ ਕੁਆੜ ਖੁੱਲ੍ਹ ਜਾਣਗੇ, ਤੇਰਾ ਇਹ ਭਰਮ ਜਿਹੜਾ ਭੁਲੇਖਾ ਹੈ ਨਾ, ਇਹ ਖਤਮ ਹੋ ਜਾਵੇਗਾ, ਦੂਰ ਹੋ ਜਾਵੇਗਾ। ਤੈਨੂੰ ਇਹ ਗੱਲ ਸਮਝ ਆ ਜਾਵੇਗੀ ਕਿ ਪਰਮੇਸ਼ਰ ਦਾ ਇਹ ਖੇਲ ਹੈ, ਇਹ ਪਰਮੇਸ਼ਰ ਦੀ ਕੁਦਰਤ ਹੈ, ਕਰਤੇ ਦੀ ਕੁਦਰਤ ਹੈ, ਅਤੇ ਕਰਤਾ ਬਹੁਤ ਬੇਅੰਤ ਹੈ, ਉਹਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ਕਿੰਨੇ ਕਾਇਮ। ਇਸ ਵਾਸਤੇ ਸਤਿਗੁਰੂ ਜੀ ਕਹਿੰਦੇ ਭੁਲੇਖੇ 'ਚ ਨਾ ਪੈ ਪਿਆਰਿਆ, ਮਨ ਹਰ ਜਪ ਭਰਮ ਭਉ ਦੂਰ ਕੀਜੇ, ਆਪਣੇ ਭਰਮ ਨੂੰ ਅਤੇ ਆਪਣੇ ਭਉ ਨੂੰ ਵੀ ਦੂਰ ਕਰ ਲਾ, ਕਿਉਂਕਿ ਮਨੁੱਖ ਭਉ ਤੋਂ ਵੀ ਰਹਿਤ ਹੋ ਜਾਂਦਾ ਜਦੋਂ ਪਰਮੇਸ਼ੁਰ ਦਾ ਭਜਨ ਕਰਦਾ, ਗੁਰੂ ਕੀ ਕੀਰਤੀ ਕਰਦਾ, ਗੁਰੂ ਦਾ ਅਰਜਸ ਕਰਦਾ, ਭਾਉ ਕੋਈ ਨਹੀਂ ਰਹਿੰਦਾ ਅਤੇ ਭਰਮ ਵੀ ਖਤਮ ਹੋ ਜਾਂਦਾ ਵੀ ਨਹੀਂ ਮਾਲਕ ਬੜਾ ਬਿਆਨ ਹੈ, ਇਹ ਉਹਦੀ ਕੁਦਰਤ ਹੈ, ਇਹ ਸਤਿਗੁਰੂ ਜੀ ਦਾ ਹੁਕਮ ਹੈ, ਸਾਰਾ ਕੁਛ ਉਹਦੇ ਹੁਕਮ ਹੁਕਮੇ ਅੰਦਰ, ਸਭ ਕੋ ਬਾਹਰ ਹੁਕਮ ਨਾ ਹੋਏ, ਕੁਛ ਹੁਕਮ ਤੋਂ ਬਾਹਰ ਹੈ ਨਹੀਂ, ਅਤੇ ਹੁਕਮ ਦਾ ਬੱਧਾ ਹੀ ਹੋਏ ਸਾਰਾ ਕੁਛ ਹੈ। ਸੋ ਇਸ ਵਾਸਤੇ ਭੁਲੇਖੇ ਵਿੱਚ ਨਹੀਂ ਪੈਣਾ, ਸਤਿਗੁਰੂ ਜੀ ਦੀ ਬਾਣੀ ਪੜ੍ਹ ਕੇ ਇਹ ਭਰਮ ਭੁਲੇਖੇ ਦੂਰ ਕਰਨੇ ਹਨ। ਆਓ ਜੀ, ਸਤਿਗੁਰੂ ਜੀ ਕੀ ਸਮਝਾਉਂਦੇ ਹਨ।

ਸਤਸੰਗ ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਸਤਿਗੁਰੂ ਜੀ ਦੀ ਅਗਾਧ ਬੋਧ ਗੁਰਬਾਣੀ ਦਾ ਕੀਰਤਨ ਹਰਜਤ ਸਰਵ ਕਰਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਸਤ ਸੰਗਤ ਬਖਸ਼ਣ ਯੋਗ ਬਖਸ਼ ਦੇਣਾ, ਸਤਿਗੁਰੂ ਮੇਰੇ ਆਮਦ ਕਰਨ ਸਭ ਦਾ ਗਾਵਿਆ ਸੁਣਿਆ ਥਾਂ ਪਾਉਣ, ਸਭ ਨੂੰ ਦਰੋਂ ਕਰੋ ਨਾਮਦਾਨ ਗੋ ਸਿੱਖੀ ਜੀਵਨ ਦੀ ਦਾਤ ਬਖਸ਼ਣ। ਆਓ ਸਾਰੇ ਮਿਲ ਕੇ ਆਪਾਂ ਨਾਲ ਸਭ ਦੀ ਪਾਠ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਹਾਏ

ਸਵਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਬ੍ਰਿਥ ਮੈਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਜੀ ਦਾਦ ਬਖਸ਼ਣ ਜੀ। ਜਿਸ ਤਰ੍ਹਾਂ ਆਪ ਸੰਗਤਾਂ ਨੂੰ ਬੇਨਤੀਆਂ ਕਰਦੇ ਆ ਰਹੇ ਹਾਂ, ਭਗਤ ਬਾਬਾ ਫਰੀਦ ਜੀ ਜਿਨ੍ਹਾਂ ਦੇ ਪਾਵਨ ਜਨਮ ਦਿਹਾੜੇ ਮਨਾਏ ਜਾ ਰਹੇ ਹਨ, ਸੋ ਸਮੂਹ ਸੰਗਤਾਂ ਵੱਲੋਂ ਜੋ ਕੱਲ੍ਹ ਨੂੰ 10 ਵਜੇ ਸ੍ਰੀ ਖੰਡ ਪਾਠ ਸਾਹਿਬ ਆਰੰਭ ਹੋ ਰਹੇ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਐਤਵਾਰ ਨੂੰ ਹੋਣਗੀਆਂ, ਫਿਰ ਸਾਰਾ ਦਿਨ ਜੋ ਕਥਾ ਕੀਰਤਨ ਦੇ ਦੀਵਾਨ ਸਜਣੇ ਹਨ, ਸ਼ਨੀਵਾਰ ਸ਼ਾਮ ਨੂੰ ਤਕਰੀਬਨ 8:15 ਤੋਂ ਲੈ ਕੇ 9:15 ਜਾਂ 9:30 ਤੱਕਰ ਜੋ ਨਾਮ ਸਿਮਰਨ ਹੋਣੇ ਹਨ, ਸੋ ਆਪ ਸੰਗਤਾਂ ਨੇ ਇਸ ਸਮੇਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮੱਲਾ ਗਾ, ਜਮ ਲਜਾਏ ਕਿਰਪਾ ਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮੁਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਕੀ ਸੇਵ ਨ ਬਿਥੀ ਜਾਸੀ, ਅਨੰਤ ਕਰੇ ਤੇਰੇ ਦਾਸਾ, ਚ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨਾ ਲੱਗਈ ਪਾਰ, ਬ੍ਰਹਮ ਸਰਨਾਈ ਚੌਗਿਰਦ ਹਮਾਰੇ, ਰਾਮ ਕਾਰ ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਪੇਟਿਆ, ਜਿਨ ਬਨਤ ਬਨਾਈ, ਰਾਮ ਨਾਮ ਔਖ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣਹਾ, ਸਭ ਵਿਆਧ ਮਿਟਾਈ, ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ, ਨਾਨਕ ਨੀ ਤਰਣਾ ਹੋ ਨਾ ਤੂੰ ਨਿਚ ਟੈ, ਨਿਕਟ ਨਾ ਜਾਇਓ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਵੇ ਚਿਤਵੋ ਚਿਤਵਨੀ, ਉਦਮ ਕਰੋ ਉਠਨੀ ਤਾ, ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸਿਵਰਿਹੋ ਸਿਰਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜਿਹੜੇ ਸਮਾਲੀਅਨ, ਦੇਖੇ ਗਾ ਦੇਵਣਹਾਰ, ਤੇਰੇ ਦਾਨੈ ਕੀਮਤ ਨਾ ਪਵੈ, ਤਸਤਾ ਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੈ ਸਾਹਿਬ ਸਿਉ ਮੇਲ। ਕਰ ਕਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਏ, ਨਾਨਕ ਉਸੇ ਦੇ ਆਵਨ। ਰਾਗਾਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵਿਸਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਘਰ ਰੱਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਕੜੀਆਂ ਪਹਿਰਾਉ, ਤਿੱਤੀ ਵਾਰੀ ਮਾਹੂਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾ ਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵਚ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਲੋ ਪਵਨ ਚਵਰੋ, ਕਰੇ ਸਗਲ ਬਨਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਏ ਖਾਉ, ਸਹਿਸ ਮੂਰਤ ਨਾਇਕ ਤੋਹੀ, ਸਹਿਸ ਪਦ ਵਿਮਲ ਨਨ ਏਕ ਪਦ, ਗੰਧ ਵਿਨ ਸਹਿਸ ਤਵ ਗੰਧ ਇਵ ਚਲਤ ਮੋਹੀ। ਸਮੈ ਜੋਤ ਜੋਤ ਹੈ ਸੋਏ, ਤਿਸਤੈ ਚਾਨਣ ਸਮੈ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ, ਮਨੋ ਅੰਧਨੋ ਮੋਹਿ ਆਇ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰੰਕੋ, ਹੋਏ ਜਾਤੇ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਭਉ ਪਰਿਆ, ਮਿਲ ਸਾਧੂ ਖੰਡਲ ਖੰਡਾਹੇ, ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪੁਨ ਵੱਡਾਹੇ, ਕਰ ਡੰਡੌਤ ਪੁਨ ਵੱਡਾਹੇ ਰਹਾਉ। ਸਾਖਤ ਹਰ ਸਨ ਜਾਣਿਆ, ਤਿਨ ਅੰਤਰ ਹਉਮੈ ਕੰਡਾਹੇ, ਜਿਉਂ ਜਿਉਂ ਚਲੈ ਚੁਬੈ दुख पाव है जम काल सह सिर डंडाहि। हर जन हर हर नाम सुमाणी, दुख जनो मरण पव खंडाहि। अविनाशी पुरख पाया परमेश्वर वो सोभ खंड ब्रह्मंडाहि। हम गरीब मस्कीन प्रभ तेरे, हर आख राख वड वड्डाहि। जन नानक नाम अदा टेक है, हर नामे ही सुख मंडाहि। राग गौड़ी पूर्वी महला पंजवा, करो बिनती सुनो मेरे मीता। संत टहल की बेला, यहाँ घाड़ चलो हरलाहा। आगे बसन सहेला, औद कटे दिन सरे नारे। मन गुर मिल का सुहारे रहाओ, एहो संसार विकार। संसे में तरियो ब्रह्म ज्ञानी, जिसे जगाए पे आवे। हो रस अकत कथा तिन जानी, जाको आए सोई बिहज। हर गुरते मने बसेरा, निज घर मैल पाओ सुख सहजे।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਜਿੱਥੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿ ਆਵੇ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰ ਦਾ ਧਿਆਨ ਧਰਕੇ ਬੋਲਣਾ ਜੀ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ ਮਨੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru.
Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. कोई गल नहीं वाहेगुरु जी आपे बोले वाहेगुरु।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

जी के दाते प्रीतम प्रभ मेरे मन जीव प्रभ नाम चितेरे।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਾਉੜੀ ਸੁਖਮਨੀ ਮਹੱਲਾ ਪੰਜਵਾਂ।

ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਹਿ ਮਨ ਵਿਸਰਾਮ ਰਹਾਉ। ਪ੍ਰਭ ਕਹਿ ਸਿਮਰਨ ਗਰਭ ਨ ਬਸੈ, ਪ੍ਰਭ ਕਹਿ ਸਿਮਰਨ ਦੁਖ ਜਮ ਨਸੈ, ਪ੍ਰਭ ਕਹਿ ਸਿਮਰਨ ਕਾਲ ਪਰਹਰੈ, ਪ੍ਰਭ ਕਹਿ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛ ਬਿਘਨ ਲਾਗੈ, ਪ੍ਰਭ ਕਹਿ ਸਿਮਰਨ ਅੰਧਨ ਜਾਗੈ।

ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤ ਪੂਜਾ ਪ੍ਰਭ ਕੈ ਸਿਮਰਨ ਮਿਨਸਾਇ ਦੂਜਾ ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਨੂੰ ਹੈ ਸੋ ਭਲਾ ਪ੍ਰਭ ਕੈ ਸਿਮਰਨ ਸਫਲ ਫਲਾ ਸੇ ਸਿਮਰੇ ਜਨ ਆਪ ਸਿਮਰਾਏ ਨਾਨਕ ਤਾਕੇ ਲਾਗੋਂ ਪਾਏ ਪ੍ਰਭ ਕੈ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੈ ਮੁੱਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਕੈ ਸਿਮਰਨ ਸਭ ਕੇ ਸੁਜਾਇ ਪ੍ਰਭ ਕੈ ਸਿਮਰਨ ਨਾਈ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿੱਧ ਮਾਹੇ ਸਮਾਹੇ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਗੋ ਸਿਮਰੇ ਸੇ ਤਨਵੰਤੇ ਪ੍ਰਭ ਗੋ ਸਿਮਰੇ ਸੇ ਪਤਵੰਤੇ ਪ੍ਰਭ ਗੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਗੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਗੋ ਸਿਮਰੇ ਸੇ ਬੇਮਹਤਾਜੇ ਪ੍ਰਭ ਗੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਗੋ ਸਿਮਰੇ ਸੇ ਸੁਖਵਾਸੀ ਪ੍ਰਭ ਗੋ ਸਿਮਰੇ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਨ ਆਪ ਦਿਆਲਾ ਨਾਨਕ ਜਨ ਕੀ ਮੰਗੇਰ ਵਾਲਾ ਪ੍ਰਭ ਗੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਗੋ ਸਿਮਰੇ ਤਿਨ ਸਦਬਲਹਾਰੀ ਪ੍ਰਭ ਗੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਗੋ ਸਿਮਰੇ ਤਿਨ ਸੁਖ ਬਿਹਾਵੈ ਪ੍ਰਭ ਗੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਗੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਗੋ ਸਿਮਰੇ ਤਿਨ ਆਨੰਦ ਘਨੇਰੇ ਪ੍ਰਭ ਗੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਤਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਗੈ ਸਿਮਰਨ ਕਾਰਜ ਪੂਰੇ ਪ੍ਰਭ ਗੈ ਸਿਮਰਨ ਕਬੂ ਨਾ ਝੂਰੇ ਪ੍ਰਭ ਗੈ ਸਿਮਰਨ ਹਰ ਗੁਣ ਬਾਨੀ ਪ੍ਰਭ ਗੈ ਸਿਮਰਨ ਸਹਿ ਸਮਾਨੀ ਪ੍ਰਭ ਗੈ ਸਿਮਰਨ ਚਲ ਆਸਨ ਪ੍ਰਭ ਗੈ ਸਿਮਰਨ ਕਮਲ ਬੇਗਾਸਨ ਪ੍ਰਭ ਗੈ ਸਿਮਰਨ ਅਨਹਦ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਯਾ ਨਾਨਕ ਤਿੰਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿਧ ਜਤੀ ਦਾਤੇ ਹਰ ਸਿਮਰਨੀ ਚੌਂਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ

ਆ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਏ ਪ੍ਰਭ ਸਾਤ ਅਸ਼ਟਪਦੀ। ਜੈ ਮਾਤ ਪਿਤਾ ਸੁਤ ਮੀਤ ਨ ਭਾਈ ਮਨੂਹਾ ਰਾਮ ਤੇਰਾ ਸੰਗ ਸਹਾਇ। ਜੈ ਮਹਾ ਭਿਆਨ ਦੂਤ ਜਮ ਦਲਾਇ ਤੈ ਕੇਵਲ ਨਾਮ ਸੰਗ ਤੇਰਾ ਚੱਲੈ। ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਕ ਪੁਨਃ ਚਰਨ ਕਰਤ ਨਹੀਂ ਤਰਾ ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਨੇਰੇ। ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ ਬੰਦ ਨਾ ਪਰੈ ਹਰ ਕਾ ਨਾਮ ਜਪਤ ਨਿਸੁ ਤਰੈ। ਅਨੰਗ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਅਗਾਵੈ। ਜੇ ਮਾਰਗ ਇਹ ਜਾਤ ਅਕੇਲਾ ਤੈ ਹਰ ਨਾਮ ਸੰਗੋਤ ਸੁਹਿਲਾ। ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟਤ ਨਹੀਂ ਕੋਟ ਲਗਵਾਹੀ ਨਾਮ।

ਸਾਧਕ ਹੈ ਸੰਗ। ਜੇ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਜੇ ਪੈਡੇ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜੀਆਰਾ। ਜਹਾਂ ਪੰਥ ਤੇਰਾ ਗੁਨਾ, ਸਿੰਘਾਂ ਨੂੰ ਹਰ ਕਾ ਨਾਮ ਤੇ ਨਾਲ ਬਿਸ਼ਾਨੂ। ਜੈ ਮਹਾਂ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮ ਪ੍ਰਸ਼ਾਮ। ਜਹ ਤ੍ਰੇਖਾ ਮਨ ਤੁਝ ਆਕਰਖੈ, ਤੈ ਨਾਨਕ ਹਰ ਹਰ ਆਮ੍ਰਿਤ ਵਰਖੈ। ਭਗਤ ਜਨਾ ਕੀ ਬਰਤਨ ਨਾਮ, ਸੰਜਨਾ ਕੈ ਮਨ ਵਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕੇ ਨਾਮ ਉਦਰੇ ਜਨ ਕੋਟ। ਹਰ ਜਸ ਕਰਤ ਸੰਦਨ ਰਾਤ, ਹਰ ਹਰ ਔਖਦ ਸਾਧ ਗਮਾਤ।

ਜੁਗ ਤਰਕਾ ਨਾਮ ਜਨਕਾਉ ਤ੍ਰਿਪਤ ਭੁਗਤ ਅਰਕਾ ਨਾਮ ਜਨਕਾ ਰੂਪ ਰੰਗ ਹਰ ਨਾਮ ਸ਼ਬਦ ਕਪਾਰੇ ਨਾ ਭੰਗ ਅਰਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਅਰਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹੇ ਵਿਯੋਗ।

ਬਹੁਤ ਜਨ ਹਰ ਸਲਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਪਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲੱਥਾ ਨਾਮ ਕੀ ਮਹਿਮਾ ਸੰਤ੍ਰਿਤ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗਟ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਸ਼ਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢਡੂਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁਨ ਦਾਨ ਹਮੈ ਬਹੁ ਰਤਨਾ ਸਰੀਰ ਘਟਾਏ ਹਮੇ ਕਰ ਰਾਤੀ ਵਰਤਨੇਮ ਕਰੇ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌਖੰਡ ਪ੍ਰਿਥਮੀ ਫਿਰੈ ਚਿਰ ਜੀਵਾਏ ਮਹ ਉਦਾਸ ਤਪੀਸਰ ਥੀਵੈ ਅਗਨ ਮਾਇ ਹਮਤ ਪ੍ਰਾਨ ਕਨਕ ਅਸਵਹਿ ਬਰਭੂਮ ਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਕਰ ਸਰੀਰ ਕਟਾਵੈ ਤਾਪੀ ਹਉਮੈ ਮੈਲ ਨਾ ਜਾਵੈ ਹਰ ਕੇ ਨਾਮ ਸੰਸਰ ਕਸ਼ਨਾ ਹੈ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟਾ ਗਰਭ ਗੁਮਾਨ ਨਾ ਮੰਤੇ ਹੁਟਾਏ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮੰਤੇ ਕਬੂ ਨਾ ਬਿਖਿਆ ਠਰੈ ਜਲ ਧੋਵੇ ਬਹੁ ਦਿਆ ਨੀਤ ਸੁਧ ਕਾਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਾਉ ਵਿਆਪੈ ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੁੱਝੈ ਕੋਟ ਭਾਵ ਦਰਗੈ ਨਹੀਂ ਸੱਜੈ ਛੂਟ ਸਨਾਹੀ ਊਭ ਪਿਆਲ ਮੋਹ ਵਿਆਪੇ ਮਾਇਆ ਜਾਲ ਅਮਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹੋਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜਿ ਜਨ ਗੋ ਪ੍ਰਭ ਦਰਸ ਪਿਆਸਾ ਨਾਨਕ ਤਾਂਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸਹੁ ਗਨੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟਗੜ ਜੀਨਾ ਮਨ ਆਪਣੇ ਦੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੂ

ਸਗਲ ਘਟਾਂਗੋ ਦੇਵੋ ਦਾਨ ਕਰਨ ਕਰਾਮਨ ਹਾਰ ਸਵਾਮੀ ਸਗਲ ਘਟਾਂਕੇ ਅੰਤਰ ਜਾਮੀ ਆਪਣੀ ਗਤਮੀ ਜਾਨੂ ਆਪੇ ਆਪਣ ਸੰਗਾ ਪ੍ਰਵਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨ ਕਬਰ ਨਾ ਜਾਣਸ ਗੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪਹ ਜੀ ਸਦਾ ਸਗਲ ਬਾਨੀ ਮੈਂ ਅੰਮ੍ਰਿਤ ਬਾਨੀ ਹਰ ਕੋ ਜਸੁੰਦ ਰਸਨ ਮਖਾਨੀ ਸਗਲ ਥਾਨ ਤੇ ਊਤਮ ਥਾਨ ਨਾਨਕ ਜਿਹ ਕਟਵਸੈ ਹਰ ਨਾਮ ਸਲੋਕ ਨਿਰਗੁਣੀਆ ਰੇ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਸੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਜਿੰਤੂ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆਓ ਪਰ ਸਾਖ ਸੈਨ ਮੁਖ ਪਿਆਓ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਸ਼ੂ ਨਾ ਬੁੱਝੈ ਬਖਸ਼ ਲਿਹਾਉ ਤਉ ਨਾਨਕ ਸੀਜੈ ਜੇ ਪ੍ਰਸਾਦ ਧਰ ਪਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਘਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਸਾਦ ਵਸਾ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸੇ ਤਿਆਗ ਅਬਰ ਸੰਗਰਚਨਾ ਐਸੇ ਦੋਖ ਮੁੜ ਅੰਧ ਵਿਆਪੇ ਨਾਨ ਕਾਢ ਲਿਓ ਪਰ ਵਿਆਪਿਆ ਦੰਦ ਜੋ ਰਾਖਨ ਹਾਰ ਤਿਸਿਓ ਪ੍ਰੀਤ ਨਾ ਕਰ ਅਗਵਾਰ ਜਾ ਕੀ ਸੇਵਾ ਨਮਨਿਤ ਪਾਵੈ ਤਾਸ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦਾ ਹਜੂਰੇ ਤਾਗੋ ਅੰਧਾ ਜਾਨ ਦੂਰੇ ਜਾ ਕੀ ਟਹਿਲ ਪਾਵੇ ਦਰਗੇ ਮਾਨ ਤਿਸੇ ਵਿਸਾਰੇ ਮੁਗਧ ਅਜਾਨ ਸਦਾ ਸਦਾ ਏ ਭੁੱਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆ ਕੌਡੀ ਸੰਗ ਰਚੈ ਸਾ ਛੋਟ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਤਰ ਕਰ ਮਾਨੈ ਜੋ ਹੋਮਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਧੋਏ ਘਰ ਦਾ ਪ੍ਰੀਤ ਭਸਮ ਸੰਗ ਹੋਏ ਅੰਧ

ਕਹਾਂ ਬੁਝਾਰਤ ਬੁੱਝੇ ਡੋਰਾ, ਨਿਸਕਈਏ ਤੋਂ ਸਮਝੇ ਭੂਰਾ। ਕਹਾਂ ਬਿਜਨ ਬਦ ਗਾਵੇ ਗੁੰਗ, ਜਤਨ ਕਰੇ ਤਾਪੀ ਸੁਰ ਭੰਗ। ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋ ਤੂ ਹੈ ਉਸ ਗਵਨ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਸੰਗ ਸਹਾਇ ਸੋ ਆਵੇ ਨਾ ਚੀਤ, ਜੋ ਬੈ ਰਾਈ ਤਾਸੋ ਪ੍ਰੀਤ। ਬਲੁਆ ਕਹਿ ਕਰੇ ਪੀਤਰ ਬਸੇ, ਅਣਦ ਕੇਰ ਮਾਇਆ ਰੰਗ ਰਸੈ। ਦੁੜਕਰ ਮਾਨੇ ਮਨੇ

ਖਾਤ ਪੀਤ ਵਰਤੇ, ਖਾਤ ਪੀਤ ਵਰਤੇ ਅਣਦੁਲਾਸ, ਆਪਣੀ ਅਮਾਨ ਕਿਸ ਬਹੁਰ ਸ਼ਾਲਿਆ ਗਿਆ ਨੀ ਮਨਰੋਸ ਕਰੇ, ਆਪਣੀ ਵਰਤੀਤਾ ਵੀ ਖੋਵੈ ਬਹੁਰ ਉਸ ਕਾ ਵਿਸ਼ਵਾਸ ਨਾ ਹੋਵੇ, ਜਿਸ ਕੀ ਬਸ ਆਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਉਸਤੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ, ਅਨਕ ਭਾਂਤ ਮਾਇਆ ਕੇ ਹੇਤ ਸਰਬਰ ਹੋਵਤ ਜਾਨ, ਅਨੇਤ ਬਿਰਖੀ ਛਾਇਆ ਸੁਰੰਗ ਲਾਵਿਓ ਬਿਨਸੇ, ਓ ਮਨ ਪਛਤਾਵੈ ਜੋ ਦੀਸੈ ਸੋ ਚਾ

ਆਪ ਕਰਤਨ ਮੇਰਾ, ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ। ਉਪਾਪ ਸਿਆਣਮ ਸਗਲ ਤੇ ਰਹਿਤ, ਸਭ ਕਾ ਜਾਣੇ ਆਤਮ ਕੀ ਰਹਿਤ, ਜਿਸ ਭਾਵਿਤ ਸਲੈ ਲੜਦਾਏ ਥਾਂ ਤਰੰਤਰ ਰਿਆ ਸਮਾਏ। ਸੋ ਸੇਵਕ ਜਿਸ ਕਿਰਪਾ ਕਰੀ, ਨਿਮਕ ਨਿਮਕ ਜਪਨਾ।

ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤ ਕਰਹਿ ਅਨੇਕ ਜਾਣੇ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨੰਗ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥਵਾਸੀ ਕਈ ਕੋਟ ਬਾਨ ਭਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਬਕਾ ਵਿਚਾਰੇ ਕਈ ਕੋਟ ਨਵਤਨ ਨਾਮ ਧਿਆਵੇ ਨਾਨਕ ਕਰਤੇ ਕੰਤ ਨਾ ਬਾਵੇ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਪੇਗਾਤਮ ਨੇ ਕੋਰ ਕਈ ਕੋਟ ਪਰ ਦਰਬ ਕੋ ਹਿਰੇ ਕਈ ਕੋਟ ਪਰ ਦੁੱਖ ਨਾ ਕਰਹੇ ਕਈ ਕੋਟ ਮਾਇਆ ਸ਼ਰਮ ਮਾਹੇ ਕਈ ਕੋਟ ਪ੍ਰਦੇਸ਼ ਪ੍ਰਮਾਹੇ ਜਿਤ ਜਿਤ ਲਾਭ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਬ ਉਪਾਏ ਕਈ ਕੋਟ ਪਾਥਰ ਬਿਰਖਨ ਬਜਾਏ ਕਈ ਕੋਟ ਪਵਨ ਬਾਣੀ ਬਹਿ ਸੰਤਰ ਕਈ ਕੋਟ ਦੇਸ ਭੂਮੰਡਲ ਕਈ ਕੋਟ ਸਸੀਅਰ ਸੂਰ ਨਖੇਤਰ ਕਈ ਕੋਟ ਦੇਵ ਦਾਨਮ ਇੰਦਰ ਸੇਰੇ ਛਤਰ ਸਗਲ ਸਮੱਗਰੀ ਆਪਣੇ ਸੂਤ ਧਾਰੇ ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰਾ ਕਈ ਕੋਟ ਰਾਜਸਤਾਮ ਸਤ ਕਈ ਕੋਟ ਵੇਦ ਪ੍ਰਾਣ ਸਿਮਰਤਰ ਸ਼ਾਸਤ ਕਈ ਕੋਟ ਕੀਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਖਿਆ ਕਿੰਨਰ ਪਿਸਾਚ ਕਈ ਕੋਟ ਭੂਤ ਪ੍ਰੇ ਸੂਕਰ ਮਿਰਗਾਚ ਸਭ ਤੇ ਰੇਰਾਜ ਸਭ ਹੂੰ ਤੇ ਦੂਰ ਨਾਨਕ ਅਲਪ ਤਰਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬਹੁ ਜੂਨੀ ਫਿਰੇ ਕਈ ਕੋਟ ਬੈਠਤ ਹੀ ਖਾਏ ਕਈ ਕੋਟ ਘਾਲੇ ਥਕ ਪਾਹੇ ਕਈ ਕੋਟ ਕੀਏ ਧਰਵੰਧ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੇ ਹੱਥੇ ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਗਤਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭਿਆਸ ਤਿਨ ਕੋ ਮਿਲਿਓ ਪ੍ਰਭ ਅਭਿਨਾਸ ਕਈ ਕੋਟ ਮੰਗੇ ਸਤਸੰਗ ਪਾਰ ਬ੍ਰਹਮ ਧਿਲਾ ਗੈ ਰੰਗ ਜਿਨ ਕੋ ਆਪ ਸੁਪ੍ਰਸੰਨ ਨਾਨਕ ਦੇ ਜਨ ਸਦਾ ਧੰਨ ਧੰਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕਿੰਨੋ ਵਿਸਥਾਰ ਕਈ ਬਾਰ ਪਸਰਿਓ ਬਾਸਾਰ ਸਦਾ ਸਦਾ ਏਕ ਏਕੰਕਾਰ ਕਈ ਕੋਟ ਕਿੰਨੇ ਬਹੁ ਭਾਂਤ ਪ੍ਰਭ ਤੇ ਪ੍ਰਮਾਏ ਸਮਾਤ ਤਾਕਾ ਅੰਤ ਨਾ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਤਾ ਤਮ ਪ੍ਰਗਾਸ਼ ਕਈ ਕੋਟ ਤੱਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਭਏ ਸਾ ਸਾ ਦੀ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸਮਾਵੇ ਆਪਣੇ ਜਨ ਕੋ ਸਾ ਸਾ ਸਮਾਰੇ ਨਾਨਕ ਕੋਏ ਪਰਮੇਸ਼ੁਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਦਸ ਬਲਿਹਾਰਣੇ ਜਲ ਥਲ ਮਹੀ ਅਲ ਸੋਏ ਅਸ਼ਟਪਦੀ

ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਮੈ ਰਿਆ ਸਮਾਈ। ਪ੍ਰਭਾਵੇ ਮਾਨੁਗਤ ਪਾਵੇ, ਪ੍ਰਭਾਵੇ ਤਾਂ ਪਾਥਰ ਤਰਾਵੇ, ਪ੍ਰਭਾਵੇ ਬਿਨੁ ਸਾਸ ਤੇ ਰਾਖੈ, ਪ੍ਰਭਾਵੇ ਤਾਂ ਹਰ ਗੁਣ ਭਾਖੈ, ਪ੍ਰਭਾਵੇ ਤਾਂ ਪਾਤਤ ਉਧਾਰੇ, ਆਪ ਕਰੇ ਆਪਨ ਵਿਚਾਰੈ, ਦੁਹਾਂ ਸ੍ਰਿਆਂਕਾ ਆਪ ਸੁਆਮੀ, ਖਿਲ ਵਿਕਸੇ ਅੰਤਰ ਜਾਮੀ, ਜੋ ਭਾਵੇ ਸੋ ਕਾਰ ਕਰਾਵੇ, ਨਾਨਕ ਦ੍ਰਿਸ਼ਟੀ ਅਵਰ ਨ ਆਵੇ, ਕਹੁ ਮਾਨੁਖ ਤੇ ਕਿਆ ਹੋਇਆਵੇ, ਜੋਤਿਸ ਭਾਵੇ ਸੋਈ ਕਰਾਵੇ। ਇਸ ਗਿਆਤ ਹੋਏ ਤਾਂ ਸਭ ਕੁਛ ਲੇ, ਜੋਤਿਸ ਭਾਵੇ ਸੋਈ ਕਰੇ, ਅਨਜਾਨਤ ਵਿਖਿਆ ਮੈਂ ਰਚੇ, ਜੇ ਜਾਣਤ ਆਪਣੇ ਆਪ ਬਚੈ, ਪਰ ਮੈਂ ਭੁੱਲਾ ਦੇ ਤਿਸਤਾਵੇ ਨਿਮਖ ਪਾਹੇ, ਚਾਰ ਗੁੰਡ ਫਿਰ ਆਵੇ, ਕਰ ਕਿਰਪਾ ਸਭਨੀ ਭਗਤ ਦੇ, ਨਾਨਕ ਦੇ ਜਨ ਨਾਮ ਮਿਲੇ। ਖਿਰਮੈ ਨੀਚ ਗੀਟ ਗਉ ਰਾਜ ਪਾਰ, ਬ੍ਰਹਮ ਗਰੀਬ ਨਿਵਾਜ, ਜਾਖਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦੈ ਤਿਸ ਪ੍ਰਗਟਾਵੈ, ਜਾਗੋ ਅਪਨੀ ਕਰੈ ਬਖਸੀਸ, ਤਾਕਾ ਲੇਖਾ ਨਾ ਗਣੇ ਜਗਦੀਸ਼, ਜੀਓ ਬਿਨ ਸਭ ਤਿਸਕੀ ਰਾਸ, ਘਟਗੜ ਪੂਰਨ ਬ੍ਰਹਮ ਵਰਗਾਸ, ਆਪਣੀ ਬਣਤਾ ਬਨਾਈ, ਨਾਨਕ ਜੀਵੈ ਦੇਖ ਬਡਾਈ। ਇਸ ਕਾ ਬਾਲ ਨਾਈ ਸਹਾਥ, ਕਰਨ ਕਰਾਮਨ ਸਰਬ ਕੋ ਨਾਥ, ਆਗਿਆਕਾਰੀ ਬਪੁਰਾ ਜੀਓ, ਜੋ ਤਿਸ ਭਾਵੇ ਸੋਈ ਫੰਤੀਓ, ਕਬੂ ਊਚ ਨੀਚ ਮਹਿ ਬਸੈ, ਕਬੂ ਸੋਖ ਹਰ ਹਰੰਗ ਹਸੈ, ਕਬੂ ਨਿੰਦ ਚਿੰਦ ਵਿਵਹਾਰ,

ਨਰਕ ਸੁਰਗ ਫਿਰ ਫਿਰੇ ਅਵਤਾਰ, ਅਨੰਗ ਜਤਨ ਕਰੇ ਆਤਮ ਨਹੀਂ, ਦਰਵਾ ਹਰ ਦਰਗੇ ਕੋ ਕੈਸੇ ਗਵਾ। ਆਪਸ ਕਹੋ ਜੋ ਭਲਾ ਕਹਾਵੇ, ਤਸੇ ਭਲਾਈ ਨਿਕਟ ਨਾ ਆਵੇ, ਸਰਬ ਕੀ ਰੇਨ ਜਾ ਕਾ ਮਨ ਹੋਏ, ਕਹੋ ਨਾਨਕ ਤਾ ਕੀ ਨਿਰਮਲ ਸੋਏ, ਜਬ ਲਗ ਜਾਣੇ ਮੁਝ ਤੇ ਕਛ ਹੋਏ, ਤਬ ਸਿਖੋ ਸੁਖ ਨਾਹੀ ਕੋਏ, ਜਬ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ, ਜਬ ਧਾਰੇ ਕਹੋ ਬੈਰੀ ਮੀਤ, ਤਬ ਲਗ ਨੇ ਚਲ ਨਾਹੀ ਚੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇਸ ਜਾਏ, ਪ੍ਰਭ ਕਿਰਪਾ ਦੇ ਬੰਧਨ ਟੁੱਟੈ, ਗੁਰਪ੍ਰਸਾਦ ਨਾਨਕੋਂ ਛੁੱਟੈ, ਸਹਿਜ ਘਟੇ ਲੱਕ ਉੜਤਾਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ, ਅਨਕ ਭੋਗ ਵਿਖਿਆ ਕੇ ਕਰੈ, ਨੈ ਤ੍ਰਿਪਤਾਵੈ ਖਬ ਖਮਰੈ, ਬਿਨਾ ਸੰਤੋਖ ਨਹੀਂ ਕਹੋ ਰਾਜੇ, ਸੁਮਨ ਮਨੋਰਥ ਬ੍ਰਿਥੇ ਸਵਗਾਜੈ, ਨਾਮ ਰੰਗ ਸਰਬ ਸੁਖ ਹੋਏ, ਵਡਭਾਗੀ ਕਿਸੇ ਪ੍ਰਾਪਤ ਹੋਏ, ਕਰਨ ਕਰਾਮਨ ਆਪੇ ਆਪ, ਸਦਾ ਸਦਾ ਨਾਨ ਕਰ ਜਾਪ, ਕਰਨ ਕਰਾਮਨ ਕਰਨੇ ਆਸ ਕਾਤ ਗਾਹਾਂ ਵਿਚਾਰ, ਜੈਸੀ ਦ੍ਰਿਸ਼ ਕਰੈ ਤੈਸਾ ਹੋਏ, ਆਪੇ ਆਪ ਆਪ ਰਭ ਸੋਏ, ਜੋਗ ਸ਼ਕੀਨੋ ਸਪਨੇ ਰੰਗ ਸਪਤੇ ਦੂਰ, ਸਭੂ ਕੈ ਸੰਗ ਬੁੱਝੈ ਦੇਖੈ ਕਰੇ ਵਿਵੇਕ, ਆਪੇ ਏਕ ਆਪੇ ਅਨੇਕ, ਮਰੇ ਨਾ ਮਿੰਸੇ ਆਵੇ ਨਾ ਜਾਏ, ਨਾਨਕ ਸਧੀ ਰਿਆ ਸਮਾਏ, ਆਪ ਵਿਦੇਸ਼ੈ ਸਮਝੇ ਆਪ, ਆਪੇ ਰਚਿਆ ਸਭ ਕੇ ਸਾਧ, ਆਪ ਕਿਨੂੰ ਆਪ ਵਿਸਥਾਰ, ਸਭ ਕਹਿ ਉਸ ਗਾਓ ਕਰਨੇ ਹਾ, ਉਸ ਤੇ ਭਿੰਨ ਕਹ ਹਾਓ ਕਿਸ਼ੋ ਹੋਏ,

ਸਤਿਪ੍ਰਭ ਸਵਾਮੀ ਗੁਰਪ੍ਰਸਾਦ ਕਰੇ ਵਖਿਆਨੀ। ਸੱਚ ਸੱਚ ਸਸਵ ਕੀਨਾ ਕੋਟ ਮਧੇ ਕਿਨੇ ਬਿਰਲਾ ਚੀਨਾ। ਭਲਾ ਭਲਾ ਭਲਾ ਤੇਰਾ ਰੂਪਾ ਸੁੰਦਰ ਅਪਾਰ ਅਨੂਪ। ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟਗੜ ਸੁਣੀ ਸਰਵਨ ਬਖਿਆਣੀ। ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪ ਨਾਨਕ ਮਨ ਪ੍ਰੀਤ ਸਲੋਕ। ਸੰਤ ਸਰਣ ਜੋ ਜਨ ਪਰ ਸੋਜਨ ਉਦਰਣ ਹਾਰ। ਸੰਤ ਕੀ ਨਿੰਦਾ ਨਾਨਕਾ ਬਹਰ ਬਹਰ ਅਵਤਾਰ ਅਸ਼ਟਪਦੀ। ਸੰਤ ਗਏ ਦੁਖਨ ਆਰ ਜਾ ਘਟਾ। ਸੰਤ ਗਏ ਦੁਖਨ ਜਮਤੇ ਨਹੀਂ ਛੁਟਾ। ਸੰਤ ਗਏ ਦੁਖਨ ਸੁਖ ਸਭ ਜਾਏ। ਸੰਤ ਗਏ ਦੁਖਨ ਨਰਕ ਮੈਂ ਪਾਏ। ਸੰਤ ਗਏ ਦੁਖਨ ਮਤ ਹੋਏ ਮਰੀਨ। ਸੰਤ ਗਏ ਦੁਖਨ ਸੋਭਾਤੇ ਹੀਨ। ਸੰਤ ਗਏ ਹਤੇ ਗੁਰਖੇ ਨਾ ਗੋਏ। ਸੰਤ ਗਏ ਦੁਖਨ ਥਾਨ ਭ੍ਰਸ਼ਟ ਹੋਏ। ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਭੀ ਤਰਾ। ਸੰਤ ਗਏ ਦੁਖਨ ਦੇ ਮੁਖ ਭਵੈ। ਸੰਤਨ ਗਏ ਦੁਖਨ ਕਾਗ ਜੋ ਲਵੈ। ਸੰਤਨ ਗਏ ਦੁਖਨ ਸਰਬ ਜੋਨ ਪਾਏ। ਸੰਤ ਗਏ ਦੁਖਨ ਤ੍ਰਿਗਤ ਜੋਨ ਕਿਰਮਾਏ। ਸੰਤਨ ਗਏ ਦੁਖਨ ਤ੍ਰਿਸ਼ਨਾ ਮੈਂ ਜਲੈ। ਸੰਤ ਗਏ ਦੁਖਨ ਸਭ ਕੋ ਛਲੈ। ਸੰਤ ਗਏ ਦੁਖਨ ਤੇ ਸਭ ਜਾਏ। ਸੰਤ ਗਏ ਦੁਖਨ ਨੀਚ ਨੀਚ ਆਏ। ਸੰਤ ਦੁਖੀ ਕਾ ਥਾਉ ਕੋ ਰਾਹੇ। ਨਾਨਕ ਸੰਤ ਭਾਵੇ ਤਾਂ ਹੋਏ ਭੀਗਤ ਪਾਹੇ। ਸੰਤ ਗਾ ਨਿੰਦਕ ਮਾਤ ਤਾਈ। ਸੰਤ ਗਾ ਨਿੰਦਕ ਕੰਟਕੰਨਾ ਪਾਈ। ਸੰਤ ਗਾ ਨਿੰਦਕ ਮਹਾ ਹਥਿਆਰਾ। ਸੰਤ ਗਾ ਨਿੰਦਕ ਪਰਮੇਸ਼ਰ ਮਾਰਾ। ਸੰਤ ਗਾ ਨਿੰਦਕ ਰਾਜ ਤੇ ਹੀਨ।

ਨਹੀਂ ਮਿੱਤ ਸੰਗੇ ਦੁਖੀ ਕੋ ਡਾਨ ਲਾਗੇ ਸੰਗੇ ਦੁਖੀ ਕੋ ਸਭ ਤਿਆਗੈ ਸੰਗਾ ਦੁਖੀ ਮਹਾ ਅਹੰਕਾਰੀ ਸੰਗਾ ਦੁਖੀ ਸਦਾ ਬੇਕਾਰੀ ਸੰਗਾ ਦੁਖੀ ਜਨਮੈ ਮਰੈ ਸੰਗੀ ਦੁਖ ਨਾ ਸੁਖ ਤੇ ਟਰੈ ਸੰਗੇ ਦੁਖੀ ਕੋ ਰਾਹੀ ਠਾਓ ਨਾਨਕ ਸੰਭਾਵੇ ਤਲੈ ਮਿਲਾਏ ਸੰਗਾ ਦੁਖੀ ਅਧ ਬੀਜਤੇ ਟੁੱਟਾ ਹੈ ਸੰਗਾ ਦੁਖੀ ਕਿਤੇ ਗਾਜ ਨਾ ਪਹੁੰਚਾਇ ਸੰਗੇ ਦੁਖੀ ਕੁਧਿਆਨ ਭਰਮਾਈਐ ਸੰਗਾ ਦੁਖੀ ਉਜੜ ਪਾਈਐ ਸੰਗਾ ਦੁਖੀ ਅੰਤਰ ਦੇ ਥੋਥਾ ਜੋ ਸਾਸ ਬਿਨਾ ਮਿਰਤਕ ਕੀ ਲੋਥਾ ਸੰਗੇ ਦੁਖੀ ਕੀ ਜੜਕਿਸ਼ ਨਾਹੇ ਆਪਣ ਬੀਜਾ ਪੇਹੀ ਖਾਹੇ ਸੰਗੇ ਦੁਖੀ ਕਬਰ ਨਾ ਰੱਖਣ ਹਾਰ ਨਾਨਕ ਸੰਭਾਵੇ ਤਲੈ ਉਭਾਰ ਸੰਗਾ ਦੁਖੀ ਇਉਂ ਬਿਲ ਲਾਏ ਜੋ ਜਲ ਵੀ ਹੁਣ ਮਛਲੀ ਤੜਫੜਾਏ ਸੰਗਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਇੰਦਰ ਨਹੀਂ ਧਰਾਪੈ ਸੰਗਾ ਦੁਖੀ ਛੁੱਟੇ ਅਕੇਲਾ ਜੋ ਬਵਾੜ ਤਿਲ ਖੇਤ ਮਾਹੇ ਦੁਹੇਲਾ ਸੰਗਾ ਦੁਖੀ ਧਰਮ ਤੇਰਾ ਸੰਗਾ ਦੁਖੀ ਸਦ ਮਿਥਿਆ ਕਹਿਤ ਕਿਰਤ ਨੰਦਕਾ ਤੁਰਹੀ ਪਾਇਆ ਨਾਨਕ ਜੋ ਤਿਸ ਭਾਵੇ ਸੋਈ ਥਿਆ ਸੰਗਾ ਦੁਖੀ ਬਿਗੜੂ ਪਏ ਜਾਏ ਸੰਗੇ ਦੁਖੀ ਕੋ ਦਰਗਾਹ ਮਿਲੈ ਸਜਾਏ ਸੰਗਾ ਦੁਖੀ ਸਦਾ ਸਹਿ ਖਾਈਐ ਸੰਗਾ ਦੁਖੀ ਨਾ ਮਰੈ ਨਾ ਜੀਵਾਈਐ ਸੰਗੇ ਦੁਖੀ ਕੀ ਪੁਜੈ ਨਾ ਆਸਾ ਸੰਗਾ ਦੁਖੀ ਉੱਠ ਚੱਲੇ ਨਿਰਾਸਾ ਸੰਗਾ ਦੁਖ ਨਾ ਤ੍ਰਿਸ਼ਟਾ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕਿਰਤ ਨਾ ਮਿੱਟਾ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਗੜ ਤਿਸਕਿਓ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤ ਕਰੋ ਦਿਨ।

ਸਿਹਤਨ ਮੰਤ ਗਨੀ ਸੰਸਾਰ ਮੰਦਰ ਮੁਖ ਬੋਲੇ ਯਾਰ ਮੁਖੀ ਸਦਾ ਸਦਾ ਜਾਣੋ ਤੇ ਸੁਖੀ ਏਕੋ ਏਕ ਏਕ ਪਛਾਣੇ ਇਤੁਤ ਕੀਓ ਸੋ ਜੀ ਜਾਣੈ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਜੈ ਤਿਸਕੀ ਜਾਨੋ ਤ੍ਰਿਸ਼ਨਾ ਬੁਝੈ ਸਾ ਸੰਗ ਹਰ ਹਰ ਜਸ ਗੈਤ ਸਰਬਰੋਗ ਤੇ ਵਰਜਨ ਰਹਿਤ ਅੰਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਵਾਨ ਏਕ ਉਪਰ ਜਿਸ ਜਨ ਕੀ ਆਸਾ ਤਿਸਕੀ ਕਟੀ ਹੈ ਜਮਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੇ ਨਾ ਰਾਗੇ ਦੁਖ ਜਿਸ ਕੋ ਹਰ ਬ੍ਰਹਮਾਂ ਚਿਤ ਆਵਾ ਸੋ ਸੰਸਵੇਲਾ ਨਹੀਂ ਡੁਲਾਵੈ ਜਿਸ ਪ੍ਰਭੁ ਨਾ ਕਿਰਪਾ ਕਰੈ ਸੋ ਸੇਵਕੋ ਕਿਸਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੋਦਤ ਸੋਦਤ ਸਿਜਿਆ ਗੁਰਪ੍ਰਸਾਦ ਤਤ ਸਭ ਬੁਝਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ ਨਾ ਕਿ ਜਨਮੈ ਨਾ ਕੁਛ ਮਰੇ ਆਪਣ ਚਲਤ ਆਪ ਹੀ ਕਰੇ ਆਪਣ ਜਮ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੋਤ ਰਜ ਥਾਪ ਥਾਪ ਵਿਨਾਸ਼ੀ ਨਾ ਕਿਛ ਖੰਡ ਧਾਰਨ ਧਾਰਿਓ ਬ੍ਰਹਿਮੰਡ ਆਲਖ ਅਪੇ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਬੰਦ ਸਗਲ ਸੰਸਾਰ ਉਦਰੇ ਤਰਮੰਦ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ

ਜੋਗਿਸ਼ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸਾ ਹਰ ਸੰਗ। ਸਹਿ ਸੁਭਾਏ ਹੋਵੈ ਸੋ ਹੋਏ, ਕਰਨੇ ਹਰ ਪਛਾਣੈ ਸੋਏ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਜਿਸ ਤੇ ਉਪਜੈ ਤਿਸ ਮਾਏ ਸਮਾਏ,

ਅਨਗਤ ਸਵਲਿਹਾਰ ਅਸ਼ਟਪਦੀ ਟੂਟੀ ਗਾਡਨ ਹਾਰ ਗੋਪਾਲ ਸਰਬਜੀਆਂ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸਮਨ ਮਾਹੇ ਤਿਸਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਬਿਨਾਸੀ ਪ੍ਰਭਿਆ ਪੇ ਆਪ ਆਪਨ ਕੀਆ ਕਸ਼ੂ ਨਾ ਹੋਏ ਜੇਸੋ ਪ੍ਰਾਣੀ ਲੋਚਾ ਕੋਏ ਤਿਸਮਿਨ ਨਾਹੀ ਤੈਰਾ ਕਿਛ ਕਾਮ ਗਤ ਨਾਨਕ ਜਪ ਏ ਖਰਨਾਮ ਰੂਬਨ ਤੋਏ ਨਾਹੀ ਮੋਹ ਪ੍ਰਭ ਕੀ ਜੋਤ ਸਗਲ ਘਟ ਸੁਹੈ ਧਰਮੰਤਾ ਇਕਾਗੋ ਗਰਭੈ ਜਾਂ ਸਭ ਕਿਛ ਤਿਸਕਾ ਦੀਆ ਦਰਬੈ ਅਧ ਸੂਰਾ ਜੇ ਕਉ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿ ਧਾਵੇ ਜੇ ਕੋ ਹੋਏ ਬਹੇ ਦਾਤਾਰ ਤਿਸ ਦੇਨ ਹਾਰ ਜਾਨੇ ਗਾ ਬਾਰ ਗੁਰਪ੍ਰਸਾਦ ਇਸ ਗੁਰਪ੍ਰਸਾਦ ਟੁੱਟੇ ਹਾਂ ਰੋਗ ਨਾਨਕ ਸੋਜਨ ਸਦਾ ਅਰੋਗ ਜੋ ਮੰਦਰ ਕੋ ਥਾਮੇ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਤਮਨ ਜੋ ਬਾ ਖਾਣ ਨਾ ਵਿਛੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰਾ ਜੋ ਅੰਧਕਾਰ ਦੀਪਕ ਪ੍ਰਕਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਾਹੋ ਧਿਆਨ ਮੈਂ ਮਾਰਗ ਬਾਵੇ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਤਿੰਨ ਸੰਤਨ ਕੀ ਬਾਂਛੋ ਧੂਰ ਨਾਨਕੀ ਹਰ ਲੋਚਾ ਪੂਰ ਮਨ ਮੂਰਖ ਕਹਿ ਬਿਲ ਲਾਈਏ ਪੁਰਬ ਲਿਖੇ ਕਾ ਲਿਖਿਆ ਪਾਈਏ ਦੁਖ ਸੁਖ ਪ੍ਰਭ ਦੇਵਨ ਹਾਰ ਵਰ ਤਿਆਗ ਤੂੰ ਤਸੇ ਚਿਤਾਰ ਜੋ ਕਿਛ ਕਰੈ ਸੋਈ ਸੁਖਮਾਨ ਭੁੱਲਾ ਕਹੇ ਫਿਰੇ ਅਜਾਨ ਕੌਣ ਬਸਤਾਈ ਤੇਰਾ ਸੰਗ ਲਪਟ ਰਹੇ ਰਸ ਲੋਭੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਾਸੇ ਤੀ ਕਰ ਜਾਹੇ ਇਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਰਾਮ ਨਾਮ ਸੰਤਨ ਘਰ ਪਾਇਆ

ਕੀਰਤਨ ਗਾਈਏ ਅਨਕ ਬਿਘਨ ਦੇ ਸਾਧੂ ਰਾਖੇ ਹਰ ਗੁਣ ਗਾਇਆ ਅੰਮ੍ਰਿਤ ਰਚਾਖੇ ਓਟ ਗਹੀ ਸੰਤੇਂਦਰ ਆਇਆ ਸਰਬ ਸੁਖ ਨਾਨਕ ਦੇ ਪਾਇਆ ਮਿਰਤਾ।

ਹੰਸਾ ਪੂਰਨ ਹਰਨ ਸਰਨਾ ਜੋਗ ਜੋਗਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਫੋਰ ਦਸਗਾ ਮੰਤਰ ਨਾ ਜਾਣੇ ਹੋਰ ਅੰਦਰੂ ਮੰਗਲ ਸਦ ਜਾ ਕੇ ਸਰਬ ਥੋਕ ਸੁਣੀਏ ਘਰ ਤਾਂ ਕਹਿ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਾਂ ਮੈਂ ਤਬੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆ ਭਗਤਾਂ ਸੁਖ ਪਾਇਆ ਨਾਨਕ ਤਿਸ ਪੁਰਖਾ ਕਨੇ ਅੰਤ ਨਾ ਪਾਇਆ ਜਾ ਕੀ ਲੀਲਾ ਕਿਮਿਤ ਨਾ ਹੈ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪਰੋਈ ਆਪਣੇ ਸੂਤ

ਮਨੁ ਸੋ ਸੇਵਕ ਗੁਰ ਕੀ ਬਦਲੇ, ਬੀਸ ਬਿਸਵੇ ਗੁਰ ਕਾ ਮਨ ਮਾਨੇ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ, ਸੋ ਸਤਿਗੁਰ ਸਿਰਦੇ ਹਰ ਡਾਵਨ ਗਬਾਰ, ਗੁਰ ਕੋ ਬਨ ਜਾਓ। ਸਰਬਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ, ਬ੍ਰਹਮ ਜਨ ਜਨਮੈ ਪਾਰ ਬ੍ਰਹਮ, ਏਕੇ ਆਪ ਨਹੀਂ ਕਿਛ ਭਰਮ ਸਹਿ ਸਿਆਨ, ਬਲਿਆ ਨਾ ਜਾਈਏ ਨਾਨਕ, ਐਸਾ ਗੁਰ ਬਟਭਾਗੀ ਪਾਈਏ। ਸਫਲ ਦਰਸ਼ਨ ਵੇਖਤ ਪੁਨੀਤ, ਪ੍ਰਸਤ ਸ਼ਰਨਗਤ ਨਿਰਮਲ ਰੀਤ, ਭੇਟ ਸੰਗਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗੇ ਗਵੇ, ਸੁਣ ਕਰ ਬਚਨ ਕਰਨ ਆਗਾਨੇ, ਮਨ ਸੰਤੋ ਖਾਤਮ ਪਤੀ ਆਨੇ, ਪੂਰਾ ਗੁਰਖਿਓ ਜਾ ਕਾ ਮੰਤਰ, ਅਮਰ ਦੁਸ਼ਟ ਵੇਖੇ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ, ਜਿਸ ਭਾਵ ਸਲਾਏ ਮਿਲਾਏ, ਜੇ ਬਾਏ ਕੁਸਤ ਅਨੇਕ, ਸਤਿਪੁਰਖ ਪੂਰਨ ਵਿਵੇਕ, ਕਹੁ ਬੋਲਾ ਪਹੁੰਚਤ ਬਰਾਣੀ, ਅਗੰਮ ਅਗੋਚਰ ਪ੍ਰਭ ਨਿਰਬਾਨੀ, ਨਿਰਾਹਾਰ ਨਿਰਵੈਰ ਸੁਖਦਾਈ, ਤਾ ਕੀ ਕੀਮਤ ਕਰੇ ਨਾ ਪਾਈ, ਅਨਕ ਭਗਤ ਬੰਧਨ ਕਰ ਹੈ, ਸ਼ਰਨ ਕਮਲ ਹਿਰਦੈ ਸਿਮਰੇ, ਸਤਿਬਲਿਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ, ਇਹ ਹਰ ਰਸ ਪਾਵੇ ਜਨ ਕੋਏ, ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ, ਉਸ ਉਲਟਾ ਰਾਹੀਂ ਕਦੇ ਵਿਨਾਸ਼, ਜਾ ਕੇ ਮਨ ਪ੍ਰਗਟੇ ਗੁਣਤਾਸ, ਆਠ ਬਹਿ ਰਰਗਾ ਨਾਮ ਲੈ, ਸਚ ਉਪਦੇ ਸੇਵਕੋ ਦੇ, ਮੋਹ ਮਾਇਆ ਕੇ ਸੰਗ ਨਾ ਲੇ।

ਗਮਨ ਛੁਟਕਾਰ ਆ ਸਸਤੀ ਰੱਥ ਸਵਾਰੀ ਝੂਠਾ ਡਮ ਝੂਠ ਪਾ ਸਾਰੀ ਜਿੰਦੀ ਏ ਤੁਸ ਬੁਝੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰਗੀ ਮਾ ਤੂੰ ਲੈ ਆਨੇ ਭਗਤ ਬਨਾ ਬਹੁ ਡੁੱਬੇ ਸਿਆਣੇ ਹਰ ਕੀ ਭਗਤ ਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪੋ ਅਬਰਾ ਨਾਮ ਜਪਾਵੋ ਸੁੰਦ ਗੈਦ ਰਹਿਤ ਗਦ ਪਾਵੋ ਸਾਰ ਪੁ ਸਤਿਰ ਕੋ ਨਾਉ ਸਹਿ ਸੁਭਾਏ ਨਾਨ ਗੁਣ ਗਾਓ ਗੁਣ ਗਾਵ ਤ੍ਰਿਉਤਰ ਸਮੈਲ ਬਿਨ ਜਾਏ ਹੋਮੇ ਬਿਖ ਫੈਲ ਹੋਏ ਅਚੰਦ ਬਸੈ ਸੁਖਨਾਲ ਸਾਸ ਗਰਾ ਸਰਨਾਮ ਸੰਭਾਲ ਛਾਟ ਸਿਆਨਮ ਸਗਲੀ ਮਨਾ ਸਾਧ ਸੰਗ ਪਾਵੇ ਸੱਚ ਧਰਾ ਹਰ ਪੂੰਜੀ ਸੰਜ ਕਰੋ ਬਿਵਹਾਰ ਇਹਾਂ ਸੁਖ ਦਰਗਹਿ ਜੈਕਾਰ ਸਰਵ ਨਿਰੰਤਰ ਏਕੋ ਦੇ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾ ਰਾਹ ਏਕ ਸਿਮਰ ਏਕੋ ਮਨ ਆਹੇ ਏਕਸ ਕੇ ਗੁਣ ਗਾਵ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਾ ਪੂਰਨ ਪੂਰ ਰਿਹਾ ਪ੍ਰਭਿਆਪ ਅਨਕ ਵਿਸਤਾਰ ਏਕ ਦੇ ਭਏ ਗਰਾਤ ਪ੍ਰਾਸ਼ਤ ਗਏ ਮੰਤਰ ਅੰਦਰ ਏਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾਉ ਸਰਣਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾ

ਸਵਾਰ ਪਰੇ ਪ੍ਰੇਮ ਰਸ ਰੰਗ ਜੇ ਚਾਉ ਸਾਧ ਕੇ ਸੰਗ ਪਰੇ ਸਰਨ ਆਨ ਸਭ ਤਿਆਗ ਅੰਦਰ ਵਰਗਾ ਸੰਦਿਲ ਲਿਵਲਾਗ ਬੁਢਭਾਗੀ ਜਪੈ ਪੁਰ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਬਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਇਨੋ ਸਦਾ ਨਿਹਾਲ ਬੰਧਨ ਗਾਢ ਮੁਖ ਜਨ ਭਇਆ ਜਨਮ ਮਰਨ ਦੁਖ ਭਰਮ ਗਿਆ ਈਸ਼ਵਨੀ ਸਰਦਾ ਸਭ ਪੂਰੀ ਰਬ ਰਿਆ ਸਤਸੰਗ ਹੈ ਜੂਰੀ ਜਿਸਕਾ ਸਾਥ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋਗ ਬਿਸਰੇ ਜੇ ਘਾਲ ਨਾ ਭਾਨੈ ਸੋਗ ਬਿਸਰੇ ਜੇ ਕੀਆ ਜਾਨੈ ਸੋਗ ਬਿਸਰੇ

ਨਾਨਕ ਤੁਮਰੀ ਸਰਨ ਪੁਰਖ ਭਗਵਾਨ, ਸਰਬੈ ਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ, ਹਰ ਕੇ ਰਾਮ ਕੀ ਕਥਾ ਮਨ ਭਾਈ। ਉਹ ਭੋਜਨ ਕਾ ਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੋ ਕਰਨੀ ਸੋਭਾ, ਤਨ ਮੰਤਰ ਤੇ ਬਸੇ ਪੂਰਨ ਗੁਰਮੰਤ।

ਆਪੇ ਹੀ ਫਿਰ ਜਾਪ ਅਸ਼ਟਪਦੀ ਜਵਾਕਾਰੇ ਕਸ਼ਨਾ ਦ੍ਰਿਸ਼ਟੇਤਾ ਪਾਪ ਪੁੰਨ ਤਬ ਕਹਿਤੇ ਹੋਤਾ ਜਬ ਧਾਰੀ ਆਪਣ ਸੁਨ ਸਮਾਦ ਤਬ ਹੈਰ ਵਿਰੋਧ ਕੇ ਸੰਗ ਕਮਾਤ ਜਬ ਇਸਕਾ ਵਰਨ ਚਿਹਨ ਨਾ ਜਾਪਤ ਤਬ ਹਰ ਸੋ ਕਹੋ ਕਿਸੇ ਵਿਆਪਤ ਜਬ ਆਪਣੇ ਆਪ ਆਪਾਰ ਬ੍ਰਹਮ ਤਾ ਮੋਹ ਕਹਾਂ ਕਿ ਸੋਭਤ ਭਰਮ ਆਪਨ ਖੇਲਾ ਵਰਤੀਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਾ ਬੰਦ ਮੁਕਤ ਕਹੋ ਕਿਸਕੋ ਗਨੀ ਜਬ ਇੱਕ ਹਰ ਅਗਮ ਅਪਾਰ ਤਬ ਨਰਕ ਸੁਰ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਾਹਿਬ ਸੁਭਾਏ ਤਬ ਸ਼ਿਵ ਸ਼ਗਤ ਕਹੋ ਗਿਦ ਠਾਏ ਜਬ ਆਪੇ ਆਪ ਆਪਣੀ ਜੋਤ ਧਰੈ ਤਬ ਕਮਨ ਨੇ ਡਰ ਕਮਨ ਕਤ ਡਰੈ ਆਪਨ ਚਲ ਤਾਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਬਿਨਾਸੀ ਸੁਖ ਆਪਨ ਆਸਨ ਤੈ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਿਮ ਜਮ ਕੀ ਤਰਾਸ ਕਹੋ ਕਿਸੋਏ ਤਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕਿਸ ਪੂਛਤ ਲੇਖਾ ਨਮਨਾਥ ਨਿਰੰਜਨ ਅਗੋਚਰ ਅਗਾਧੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣੇ ਆਪ ਆਪੀਏ ਸਰਜਾ ਨਾਨਕ ਆਪਣ ਰੂਪ ਆਪੀ ਉਪਰ ਜਾ ਜੈ ਨਿਰਮਲ ਪੁਰਖ ਪੁਰਖ ਪਾ ਧੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦਰ ਲਗਤ ਕਉ ਕੀਸ ਜੈ ਜੋ ਸੁਰੂਪੀ ਜੋ ਸੰਗ ਸਮਾਵੈ ਤੈ ਕਿਸੇ ਭੂਖ ਅਮੰਦਰ ਬਤਾਵੈ ਕਰਨ ਗਰਾਮਨ ਕਰਨੇ ਹਾਰ ਨਾਨਕ ਕਰਤੇ ਕਾ ਰਾਹੇ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਮਨਾਏ ਤਬ ਕਮਨ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾਪੇ ਪ੍ਰਵੀਨ ਤੈ ਵੇਦ ਕਤੇਵ ਕਹ ਕਉ ਚੀਨ ਜਬ ਆਪਣੇ ਆਪ ਆਪ ਵਰਤਾਰ ਤਉ ਸ਼ਗਨ ਅਪਸ਼ਗਨ ਕਹਾ ਵਿਚਾਰ ਹੈ ਜੇ ਆਪਣੂ ਜਪਨ ਆਪ ਨੇਰਾ ਤੈ ਕੌਣ ਠਾਕੁਰ ਕੌਣ ਕਹੀਏ ਚੇਰਾ ਬਿਸਮਨ ਬਿਸਮਰੈ ਬਿਸਮਾਦ ਨਾਨਕ ਆਪਣੀ ਗਤ ਜਾਨੂ ਆਪ ਜਾ ਛਲ ਅਸ਼ੇਦ ਅਭੇ ਸਮਾਇਆ ਊਹਾਂ ਕਿਸੇ ਬਿਆਪ ਥਮਾਇਆ ਆਪਸ ਕੋ ਆਪੇ ਆਦੇਸ਼ ਤੇ ਗੁਣ ਗਾ ਨਾਹੀ ਪ੍ਰਵੇਸ਼ ਜਾ ਇੱਕ ਹੈ ਏਕ ਏਕ ਭਗਵੰਤਾ ਤੈ ਕੌਣ ਅਚੰਤ ਕਿਸ ਲਾਗੇ ਚਿੰਤਾ ਜੇ ਆਪਣੇ ਆਪ ਆਪ ਤਿਆਰਾ ਤੈ ਕੌਣ ਕਥੇ ਕੌਣ ਸੁਣੇ ਹਾਰਾ ਬਹੁ ਬਿਆਨ ਦੂਜ ਦੇਵ ਚਾ ਨਾਨਕ ਆਪਸ ਕੋ ਆਪੇ ਬਹੁ ਚਾ ਜੇ ਆਪ

ਨਾਨਕੇ ਕੋ ਬਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੇ ਆਪ ਸੁਣੇ ਹਾਰ ਆਪੇ ਗਾ ਵਿਸਤਾਰ ਜਾ ਤਿਸ ਭਾਵਿਤਾ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਸ਼ੋ ਆਪ ਨੂੰ ਸੂ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਓ ਆਪ ਜਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਗਵੇਤਾ ਨਾਨਕ ਸਗਲ ਸ੍ਰਿਸ਼ਟ ਗਾ ਜੇਤਾ ਜੀ ਜੰਤਰ ਸਭ ਤਾ ਕੇ ਹਾਥ ਅਧੀਨ ਦਯਾਲ ਅਨਾਥ ਕੋ ਨਾਥ ਜਿਸ ਰਾਖੇ ਤਿਸ ਕੋਈ ਨਾ ਮਾਰੇ ਸੋ ਮੂਆ ਜਿਸ ਮਨੋ ਵਿਸਾਰੇ ਤਿਸ ਤਜ ਅਬਰ ਕਾਂ ਕੋ ਜਾਏ ਸਭ ਸਿਰ ਏਕ ਨਿਰੰਜਨ।

ਭਾਵਾਂ ਜੋ ਜੋ ਰਚੋ ਸੁਤ ਸੇ ਧਿਆਤ ਜਿਸ ਭਾਵਤ ਸਲਾਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗ ਹਰੇ ਕੇ ਰਾਏ ਤਿਸ ਕੀ ਆਸ ਨਾ ਬਿਰਥੀ ਜਾਏ ਸੇਵਕ ਸੇਵਾ ਬਨਿਆਈ ਹੁਕਮ ਬੂਝ ਪਰਮ ਬਦਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭੈ ਨਿਰਵੈਰ ਅੰਧਨ ਪੁੱਜੇ ਗੁਰ ਕੇ ਪੈਰ ਇਹ ਲੋਕ ਸੁਖੀ ਪਰ ਲੋਕ ਸੁਹੇਲੇ ਨਾਨਕ ਹਰ ਪਰ ਵਿਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਉ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਗਾ ਕਰ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾ ਇਹਾਸ ਵਾਹੋ ਆਠ ਪਹਿਰ ਪ੍ਰਪੇਖੋ ਨੇਰਾ ਮਿਟੇ ਅਗਿਆਨ ਬਿਨਸੇ ਅੰਧੇਰਾ ਸੁਣ ਉਪਦੇਸ਼ ਹਿਰਦੇ ਵਸਾਵੋ ਮਨ ਛੇ ਨਾਨਕ ਫਲ ਪਾਵੋ ਹਾਲਤ ਪਲ ਦੇਰੇ ਸਵਾਰ ਰਾਮ ਨਾਮ ਅੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸੇ ਤੇ ਸਾਜ ਪ੍ਰੀਖਿਆ ਮੰਤਨ ਨਾਮ ਜਪੋ ਲਿਵਲਾਏ ਦੁੱਖ ਦਰਦ ਮੰਤੇ ਭਾਓ ਹੋ ਜਾਏ

ਸੀਗਾ। ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਵੇਖਦ ਉਦਰ ਸ੍ਰਿਸ਼ਟ, ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹੈ ਰੂਪ, ਧਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਵਸੈ ਸੋਤ ਨਿਹਾਲ, ਤਾਂ ਕੇ ਨਿਕਟ ਨ ਆਵਦ ਗਾਲ, ਅਮਰ ਬਹੇ ਅਮਰਾਵਦ ਪਾਇਆ, ਸਾਧ ਸੰਗ ਨਾਨਕ ਹਰਿ ਧਿਆਇਆ, ਸਰੋਕ ਗਿਆਨ ਅੰਜਨ ਗੁਰਦੀਆ, ਅਗਿਆਨ ਅਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਮਰਗਾਸ। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਸਗਲ ਸਵੇਗਰੀ ਏਕ ਜਗਾਟ, ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾਹੇ, ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਸਕਾ ਬਿਸਰਾਮ।

ਹੋਰ ਸਰਬ ਜੋਤ ਮੈਂ ਜਾਕੀ ਜੋਤ ਧਾਰਿਓ ਸਵਾਮੀ ਓਤ ਬੋਧ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਵਿਸਾਸ ਸੰਜਨਾ ਕਾ ਵੇਖਣ ਸਭ ਬ੍ਰਹਮ ਸੰਜਨਾ ਕੇ ਹਿਰਦੈ ਸਭ ਧਰਮ ਸੰਜਨਾ ਸੁਣੇ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਸਕੀਏ ਰਹਿਤ ਸਤਿਬਚਨ ਸਾਧੂ ਸਭ ਕਹਿਤ ਜੋ ਜੋ ਏ ਸੋਈ ਸੁਖ ਮਾਨੇ ਕਰਨ ਗ੍ਰਾਮ ਨਾਰ ਪ੍ਰਭ ਜਾਨੇ ਅੰਦਰ ਵਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਉਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵਿਤਾ ਕਰੇ ਵਿਸਥਾਰ ਤਿਸ ਭਾਵਿਤਾ ਏਕ ਅੰਕਾਰ ਤਨ ਗਲਾ ਲਖੀ ਨਹਿ ਜਾਏ ਜਿਸ ਭਾਵਿਤ ਸਲੈ ਮਿਲਾਏ ਕਵਨ ਕਹੀ ਨਿਕਟ ਕਵਨ ਨਿਕਟ ਕਵਨ ਕਹੀਏ ਦੂਰ ਆਪਿਆ ਬਾ ਪ੍ਰਭੂਰ ਅੰਤਰਗਤ ਜਸਾਬ ਜਨਾਏ ਨਾਨਤ ਜਨਾਬ ਬੁਝਾਏ ਸਰਭੂਤਾ ਵਰਤਾਰਾ ਸਰਵਨੈਨਾ ਪਿਖਣ ਪਿਖਣਹਾਰਾ ਸਗਲ ਸਮੱਗਰੀ ਜਾਕਾ ਤਨਾ ਆਪਣ ਜਸ

ਨਾਨਕ ਜੀ ਕਾ ਇਹ ਆਧਾਰ। ਉੱਤਮ ਸਲੋਕ ਸਾਧ ਕੇ ਬਚਨ ਅਮਨ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲੇ ਰਤਨ ਸੁਣਤ ਕਮਾਵਤ ਹੋਤ ਉਧਾਰ ਆਵਤ ਰਹੇ ਲੋਕੇ ਨਿਸਤਾਰ ਸਫਲ ਜੀਵਨ।

ਸਾਥੇ ਸਰਨਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਬੈਰ ਭਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਾ ਕੀ ਸੇਵਾ ਜੰਜਾਲ ਵਿਗਾਰਤੇ ਰਹਿਤੇ ਰਾਮ ਨਾਮ ਸੰਦਰਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭਧਾਰੀ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਰੂ ਨਾਮ ਜਿਸ ਮਨ ਬਸੇ ਸੋਤ ਨਿਧਾਨ ਸਰਬ ਇੱਛਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉਜ ਪਾਇਆ ਸਥਾਨ ਬਹੁਰ ਨਾ ਹੋਵੇ ਆਵਨ ਜਾਨ ਅਰਤਨ ਖਾਟ ਚਲੈ ਜਨ ਸੋਹੇ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਦ ਨਵ ਨਿਧ ਬੁੱਧ ਗਿਆਨ ਸਰਬਤਾ ਸਿੱਧ ਵਿਦਿਆ ਤਪ ਯੁਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾ ਸਭ ਕੇ ਮਦ ਸਗਲ ਦੇ ਉਦਾਸ ਸੁੰਦਰ ਚਤੁਰ ਤਦ ਗਾ ਬੇਤਾ ਸਮਦਰਸੀ ਏਕ ਦ੍ਰਿਸ਼ਟਿਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ

अरे मुरजी की बातें।

ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵੈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ

ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ।

ਸਾਥ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ।

ਭਗਤ ਨ ਹੋਏ ਸਵਾਹਤਿਆਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਨ ਸੋ ਵੇਲਾ ਵਖਤ ਕਵਨ ਕਵਨ

ਅੰਗਾਸਮ ਓੜਕ ਓੜਕ ਪਾਲ ਥੱਕੇ ਵੇਦ ਕਹਿਣ ਕ ਬਾਤ ਸਹਿਸ ਅਠਾਰਹ ਕਹਿਣ ਕਤੇਬਾ ਅਸਲੂ ਇੱਕ ਤਹਾਰ।

ਵੱਡਾ ਸਾਹਿਬ ਉੱਚਾ ਥਾਉ, ਉੱਚੇ ਉਪਰੇ ਉੱਚਾ ਨਾਉ, ਇਹ ਵੱਡੇ ਉੱਚਾ ਹੋਵੇ ਕੋਏ, ਤਿਸ ਉੱਚੇ ਕਉ ਜਾਣੇ ਸੋਏ।

ਲੈ ਅਮੁੱਲ ਪੰਡ ਹਰ ਅਮੁੱਲ ਆਵਹਿ ਮੁੱਲ ਲੈ ਜਾਹੇ ਮੁੱਲ ਭਾਏ ਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ

ਕਿਤੇ ਕਿਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹੇ ਕਹੇ ਉੱਠ ਉੱਠ ਜਾਹੇ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕ ਹੈ ਕਈ ਕੇ ਜੇਵਡ ਭਾਵੇ ਤੇਵਡ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤਬੈ ਸਰਬ ਸੰਭਾਲੇ

ਸਾਰੇ ਗਾਵਹ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਹ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀ ਸੁਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰ ਗਾਮਾਚ ਪਿਆਲੇ ਗਾਵਣ ਰਤਨੇ ਉਪਾਏ ਤੇਰੇ ਅਰਸਰ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ

ਕਲੇਸ ਭੁਗਤ ਗਿਆਨ ਦਇਆ ਭੰਡਾਰਨ ਘੜ ਘੜ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਿਧ ਹਵਰਾ ਸਾਧ ਸੰਜੋਗ ਵਿਜੋਗ ਦੋਇ ਕਾਰ ਚਲਾਵੇ ਲੇਖੇ ਆਵੇ ਭਾਗ

ਬਿਨੋਦ ਕੋਟ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੇ ਘਾਟ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿੱਛੇ ਪਛਤਾਏ ਤਿੱਥੇ ਘੜੀਐ ਸੁਰਤ ਮਤ ਮਨ ਬੁੱਧ ਤਿੱਥੇ ਘੜੀਐ ਸੁਰਾਂ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਹਾਂਬਲ ਸੂਰ

ਗੈਮ ਸਖਤ ਕਹਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਂਗ ਪਾਤਸ਼ਾਹੀ ਦਸਵੀਂ ਛਾ ਪੈ ਸ਼ੰਤ ਵੈ ਪ੍ਰਸਾਦ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹ ਜਿਹ ਰੂਪ ਰੰਗ ਅਰ ਰੇਖ ਭੇਖੁ ਕਹਿ ਨਾ ਸਕਤ ਕਿਹ। ਅਚਾਲ ਮੂਰਤਿ ਅਨੁਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਹਾਨ ਗਨਿਜੈ। ਤਿਰਪਹਮ ਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰੇਨ ਕਹਿਤ। ਤੁਹੈ ਸਰਵਨਾਮ ਕਥੇ ਕਵਨ ਕਰਮ ਨਾਮ ਵਰਨਤ ਸੁਮਤ।

ਸਰਭੋਗੇ ਨਮਸਤੰ ਸਜੋਗੇ ਨਮਸਤੰ ਅਰੰਗੇ ਨਮਸਤੰ ਭੰਗੇ ਨਮਸਤੰ ਗਮੇ ਨਮਸਤ ਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਜਾਤੇ ਨਮਸਤੰ ਪਾਤੇ ਨਮਸਤੰ ਵਜਬੇ ਨਮਸਤ ਅਜਬੇ ਅਦੇ

ਭੂਤ ਹੈ, ਪਰਨ ਹੈ, ਅਗੰਜ ਹੈ, ਅਭਜ ਹੈ, ਅਚੂਜ ਹੈ, ਅਚੰਜ ਹੈ, ਅਮੀਕ ਹੈ, ਰਫੀਕ ਹੈ, ਅਧੰਧ ਹੈ, ਅਬੰਧ ਹੈ, ਨਿਰਬੂਜ ਹੈ, ਅਸੂਜ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸੀਕ ਹੈ, ਨਿਰਲਾਮ ਹੈ, ਅਸੰਭ ਹੈ, ਅਗੰਮ ਹੈ, ਅਜੰਮ ਹੈ, ਅਭੂਤ ਹੈ, ਅਛੂਤ ਹੈ, ਅਲੋਕ ਹੈ, ਅਸੋਕ ਹੈ, ਅਕਰਮ ਹੈ, ਅਭਰਮ ਹੈ, ਅਜੀਤ ਹੈ, ਅਪੀਤ ਹੈ, ਅਬਾਹ ਹੈ, ਅਗਾਹ ਹੈ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਭਜੰਗ ਪ੍ਰਿਆ ਛੰਦ ਨਮੋ ਸਰਬ ਮਾਨ ਸਮਹਤੀ ਨਿਧਾਨੇ ਨਮੋ ਦੇਵ ਦੇਵੇ ਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਅਨੰਗੀ ਅਨਾਥੇ ਨਿਰਸੰਗੀ ਪ੍ਰਮਾਥੇ ਨਮੋ ਭਾਣ ਭਾਣੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਣ ਭਾਣੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਣ ਭਾਣੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਭਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਭਤੀ ਬਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਜੇਸਵਰੰ ਪਰਮ ਰੂਪੇ ਨਮੋ ਜੋਗ ਜੋਗੇਸਵਰੰ ਪਰਮ ਸਿੱਧੇ ਨਮੋ ਰਾਜ ਰਜੇਸਵਰੰ ਪਰਮ ਬ੍ਰਿਧੇ ਨਮੋ ਸਹਸਤ੍ਰਪਾਣ

ਸੁਖ ਸੁਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਭੀਤੰ ਨਮੋ ਸਰਬ ਗਿਆਨੰ ਨਮੋ ਪਰਮ ਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ

ਕਾਲਹੀਨ ਕਲਾ ਸੰਯੁਗ ਤੇ ਅਕਾਲ ਪੁਰਖ ਅਦੇਸ ਧਰਮ ਧਾਮ ਸੋ ਪਰਮ ਰਹਿਤੇ ਅਪਹੂਤ ਅਲਾਖ ਅਭੇਸ ਅੰਗ ਰਾਗ ਨਰੰਗ ਜਾ ਕਹਿ ਜਾਤ ਪਾਦ ਨਾਮ ਗਰਭ ਗੰਜਣ ਦੁਸ਼ਟ ਭੰਜਣ ਮੁਗਤ ਦਾਇਕ ਕਾਮ ਆਪ ਰੂਪ ਅਮੀਕ ਹਨ ਉਸਤਤ ਏਕ ਪੁਰਖ ਅਵਤਹੂਤ ਗਰਭ ਗੰਜਣ ਸਰਬ ਭੰਜਣ ਆਦ ਰੂਪ ਅਸੂਤ ਅੰਗਹੀਨ ਭੰਗ ਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸਾ ਤਰਨਾ ਜਾਣ ਹੀ ਜਿਹ ਰੂਪ ਰੰਗ ਅਰੇਖ ਪਰਮ ਭੇਦ ਪ੍ਰਾਣ ਜਾ ਕਹਿ ਨੇਤ ਭਾਗਤ ਨੇਤ ਕੋਟ ਸਿਮਰਤ ਪ੍ਰਾਣ ਸਾ ਤਰ ਨਾ ਆਵਹੀ ਵਹ ਚਿੱਤ ਮਦ ਪਰ ਸ਼ਾਂਤ ਵ

ਕੇਸਰ ਬੱਤਰ ਸਾਜੈ ਕੇਸਰ ਬੱਤਰ ਦੀਨੈ ਕੇਸਰ ਬੱਤਰ ਲੀਨੈ ਕੇਸਰ ਬੱਤਰ ਜਾਹੋ ਕੇਸਰ ਬੱਤਰ ਭਾਹੋ ਕੇਸਰ ਬੱਤਰ ਦੇਸੈ ਕੇਸਰ ਬੱਤਰ ਭਿਸੈ ਕੇਸਰ ਬੱਤਰ ਕਾਲੈ ਕੇਸਰ ਬੱਤਰ ਪਾਲੈ

ਸਰਬੱਤਰ ਪ੍ਰਾਣ ਕੇ ਸਰਬੱਤਰ ਦੇਸੈ ਕੇ ਸਰਬੱਤਰ ਭੇਸੈ ਕੇ ਸਰਬੱਤਰ ਮਾਨਿਆ ਸਦੈਵੰ ਪ੍ਰਧਾਨਿਆ ਕੇ ਸਰਬੱਤਰ ਜਾਪਿਆ ਕੇ ਸਰਬੱਤਰ ਥਾਪਿਆ

ਜੈ ਕਰ ਕੀਨੇ ਅਨੇਕਲੋ ਤੋ ਰੰਗ ਹੈ ਭੇਦ ਹੈ ਭੰਗ ਹੈ ਜੀ ਜੋ ਨਿਵਾਜ ਹੈ ਗਰੀ ਮੁਲਖ ਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਭਾ ਹੈ ਸੁਜੁਗਤ ਸੁਧਾ ਹੈ ਸਦੈਵੰ ਸਰੂਪ ਹੈ ਅਭੇਦੀ ਨੂਪ ਹੈ ਸੰਭਾਤ ਵਰਾਜ ਹੈ ਸਦਾ ਸਰਬ ਸਾਜ ਹੈ ਸੰਭਾਤਲ ਸਲਾ

ਆਖਿਆ ਭਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪ੍ਰਮਾਥੇ ਅਜੋਨੀ ਅਬੋਨੀ ਨਰਾਗੇ ਨਰੰਗੇ ਨਰੂਪੇ ਨਰੇਖੇ ਅਕਰਮੰ ਅਪਰਮੰ ਅਗੰਜੇ ਲੇਖੇ ਭਜੰਗ ਪ੍ਰਿਆ ਛੰਦ ਨਬਹਤਰ ਪ੍ਰਨਾਮੇ ਸੰਭਹਤਰ ਪ੍ਰਨਾਸੇ ਅਗੰਜਲ ਨਾਮੇ ਸੰਭਹਤੁਲ ਨਿਵਾਸੇ ਕਾਮੰ ਬਿਭੂਤੇ ਸਮਾਹਤਲ ਸਰੂਪੇ ਕੁਕਰਮੰ ਪ੍ਰਨਾਸੀ ਸੁਧਰਮੰ ਬਿਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਨਾਸੀ ਕਰੀਮਲ ਕਨਿੰਦਾ ਸਮਾਹਤੁਲ ਨਿਵਾਸੀ ਅਜੈ ਬਿਭੂਤੇ ਗਜੈ ਗਨੀਮੇ ਹਰੀ ਅੰ ਕਰੀ ਅੰ ਕਰੀਮ ਹਿਮੇ ਚਤਰ ਚੱਕਰਵਰਤੀ ਚਤਰ ਚੱਕਰ ਭੁਗਤੇ ਸੋਯ ਬੁੰਗ ਸਬੰਗ ਸਰਬਦਾ ਸਰਬਜੁਗਤੇ

ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੇ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਤ ਵਜਾਉਂ ਤਰਲੋਕ ਰਾਜ ਕਰੇਂਗੇ।

ਕਰ ਮੋਰ ਅੱਛਾ ਨਿਜ ਕਰਦੇ ਕਰੀਏ ਸਭ ਬੈਰਿਨ ਕੋ ਆਇ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰ ਨ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਏ ਚੁਣ ਚੁਣ ਸਦਰ ਹਮਾਰੇ ਮਾਰੀਏ

ਕੀ ਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ

ਮੇਰਾਇਆ ਦਾਰੂ ਵਾਜੇ ਪੰਚ ਸ਼ਬਦ ਤਿਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਾਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਮਾਨੀ ਦੇਹ ਨਮਾਨੀ ਲਿਵੈ ਬਾਝੋ ਕਿਆ ਕਰੇ ਵੇਚਾਰੀਆ ਤੁਦ ਬਾਜ ਸਮਰਾਤ

ਕੁਟਾਮ ਸਹਿਤ ਸਿਉਂ ਪਵਿੱਤ ਸੰਗਤ ਸਬਾਈਆ ਕਹਿ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਤਿਹਾਇ।

ਸਤਿ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਰ ਨਿਰਮਲ ਸਦਾ ਰਹਿ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਅਹ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੜ ਸਦਾ ਰਹੇ ਪਰਨੇ ਗੁਰਬਿਨ ਅਵਰ ਨ ਜਾਣੇ ਕੋਏ ਕਹਿ ਨਾਨਕ ਸੁਣਹੋ ਸੰਤੋ ਸੋ ਸਿੱਖ ਸਨਮੁਖ ਹੋਏ।

ਹਿਆ ਕਛੂ ਨਾ ਜਾਣੀ ਚਿੱਤ ਜਿਨ ਕਾਹਿਰ ਲਿਆ ਮਾਇਆ ਬੋਲਣ ਪੈਰਵਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਹਨੋ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ

ਵਿਸਾਰੀ ਹੈ। ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਗਣ ਸਭ ਇੱਕੋ ਜਿਹੀ ਕਰ ਤੇ ਖੇਲ ਰਚਾਇਆ। ਜਾ ਤਿਸ ਭਾਣਾ ਤਾਂ ਜਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਮਰਵਤਾਇਆ। ਇਹ ਮਾਇਆ ਜਿਤ ਹਰ ਵਿਸਰੇ ਮੋਹ ਪਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ।

ਸਤਿਗੁਰੂ ਮਿਲੈ ਜਸਿਆਏ, ਕਹਿ ਨਾਨਕ ਹੋਰ ਅਨ ਰਸ ਸਭ ਵਿਸਰੈ, ਜਾਂ ਹਰ ਵਸੈ ਮਣਿਆਏ। ਇਹ ਸਰੀਰਾ ਮੇਰਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਦਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨੇਤਨ ਮਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਗ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਭੁੱਲ ਚੁੱਕ ਦੀ ਖਿਮਾ ਬਖਸ਼ਣ। ਆਹ ਹੁਣ ਸ੍ਰੀ ਆਸਾ ਕੀ ਵਾਰ ਦੀ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦਾ ਜਥਾ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਜੀ, ਜੋ ਕਿ ਭਗਤ ਬਾਬਾ ਫਰੀਦ ਜੀ ਉਹਨਾਂ ਦੇ ਪਾਵਨ ਜਨਮ ਦਿਹਾੜੇ ਮਨਾਉਂਦਿਆਂ ਹੋਇਆਂ ਅੱਜ ਜੋ ਫਰੀਦਕੋਟ ਦੀਆਂ ਸਮੂਹ ਸੰਗਤਾਂ ਵੱਲੋਂ ਸਮਾਗਮ ਆਰੰਭ ਹੋ ਰਹੇ ਹਨ, 10 ਵਜੇ ਦੇ ਕਰੀਬ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣੇ ਹਨ। ਜਿਨ੍ਹਾਂ ਦੀਆਂ ਸੰਪੂਰਨਤਾ ਐਤਵਾਰ ਨੂੰ ਹੋਣਗੀਆਂ, ਫਿਰ ਸਾਰੇ ਦਿਨ ਕਥਾ ਕੀਰਤਨ ਦੇ ਪ੍ਰਵਾਹ ਚੱਲਣਗੇ ਅਤੇ ਕੱਲ੍ਹ ਸ਼ਨੀਵਾਰ ਸ਼ਾਮ ਨੂੰ 8:15 ਤੋਂ ਲੈ ਕੇ 9:15 ਜਾਂ 9:30 ਤੱਕ ਜੋ ਸੰਗਤੀ ਰੂਪ ਨਾਮ ਸਿਮਰੋਹ ਹੋ ਰਹੇ ਹਨ। ਨਵੰਬਰ ਦੇ ਵਿੱਚ ਜੋ 24 ਤਰੀਕ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹਨਾਂ ਦੇ ਪਾਵਨ ਪ੍ਰਕਾਸ਼ ਦਿਹਾੜੇ ਆ ਰਹੇ ਹਨ। ਸੋ ਉਸੇ ਸੰਬੰਧ ਵਿੱਚ 21 ਨਵੰਬਰ ਨੂੰ ਜੋ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ, ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਆਪਣੇ ਇਨਾਮ ਦਫ਼ਤਰ ਵਿੱਚ ਲਿਖਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਸੱਚੀ ਆਪਣੇ ਆਪ ਸਾਜਿਓ ਆਪਣੇ ਰਚਿਓ ਨਾਉ ਦੋ ਇੱਕ ਤਾਂ ਸਾਜੀਆਂ ਕਰਾ ਸੰਡਿਠੋ ਜਾਓ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਵਸਾਓ ਤੂੰ ਜਾਣੋ ਇਹ ਸਭ ਸੇ ਲੈਸੇ ਚੁਕਵਾਓ ਕਰਾ ਸੰਡਿਠੋ ਜਾਓ।

ਫਿਰਜਿਆ ਆਪਣੀ ਚਨਦਰੀ ਸਤਿਗੁਰੂ ਪਾਇਆ ਇਹ ਜੀ ਬੁੱਧ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵੜਦਾ ਤਾਂ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ।

ਅੰਡਾ ਜਿਰ ਉਤਪਜਾਂ ਖਾਣੀ ਸਿਰ ਜਾਂ ਸੋਮਦ ਜਾਣੀ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤ ਪਾਇ ਕੇ ਸੰਭਾਲੇ ਸਭਨਾ ਜਿਨ ਕਰਦੇ ਕਰਨਾ ਕੀ ਚਿੰਤਾ ਵਿਕਰਣੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਏ ਜਗ ਤਿਸ ਜੁਹਾਰੀ ਸੋਅਸ ਤਿਸ ਦੀਵਾਨਾ ਭਗ।

0: ਪਾਰ ਪੂਰ ਰਹਿਆ ਤੂੰ ਸੱਚਾ ਸਾਹਿਬ ਸਿਸ ਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੁ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਮਹਲਾ ਦੂਜਾ
1: ਜੋਗ ਸ਼ਬਦੰ ਗਿਆਨ ਸ਼ਬਦੰ ਵੇ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕਿਰਤ ਸਰਬ ਸ਼ਬਦੰ ਇੱਕ ਸ਼ਬਦ ਸਰਬ ਸ਼ਬਦੰ ਇੱਕ ਸ਼ਬਦ ਜੇ

0: ਕਿਨਾ ਦੀ ਬੇਦੀ ਬਾ ਭੰਦ ਕਰ ਨਹੀਂ ਹਰ ਹਰ ਭਿਜੈ ਰਾਮ ਰਾਜੇ ਜਿਨਾ ਸਰਗਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੈ ਹਰ ਕਰਤਾ ਸਭ ਕੇ ਜਾਣਦਾ ਸਿਲੋ ਘਰ ਦੀ ਜੈ ਜਿਨਾ ਨਾਨਕ ਗੁਰਮੁਖ ਕਿਰਦਾ ਸ਼ੁੱਧ ਹੈ ਹਰ ਕਰ ਲਈ ਜੈ
1: ਸਲੋਕ ਮਹਲਾ ਪਹਿਲਾ ਗਊ ਬ੍ਰਾਹਮਣ ਕੋ ਕਰ ਲਾਓ ਗੋਬਰ ਤਰਨ ਨਾ ਜਾਈ ਧੋਤੀ ਟਿੱਕਾ ਤਾਂ ਜਮਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀ ਮੋੜ ਤੋਂ ਸ੍ਰੀ ਅੰਮ੍ਰਿਤ ਵਾਰਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਜੋੜ ਰਹੇ ਸਨ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦਾ ਕੀਰਤਨੀ ਜਥਾ। ਭਾਈ ਸਾਹਿਬ ਜਥੇ ਦਾ ਬਹੁਤ ਬਹੁਤ ਧੰਨਵਾਦ। ਹਮ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅੰਮ੍ਰਿਤ ਵੇਲੇ ਪਿੱਤਰ ਮੁੱਖ ਵਾਕ ਦੀ ਕਥਾ ਆਪ ਜੀ ਸਰਨ ਕਰਨਗੇ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ। ਉਹਨਾਂ ਪਾਸੋਂ ਪਿਆਰ ਸਰਨ ਕਰੋ ਜੀ। ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਫਰੀਦਕੋਟ ਨਿਵਾਸੀ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਅੱਜ ਸਵੇਰੇ ਸ੍ਰੀ ਅਖੰਡਪੁਰ ਸਾਹਿਬ ਦਾ ਵੀ ਪ੍ਰਾਰੰਭ ਹੋਣਗੇ। ਐਤਵਾਰ 10:30 ਵਜੇ ਸੰਪੂਰਨਤਾ ਹੋਣਗੀਆਂ ਆਪ ਜੀ ਨੇ ਹਾਜ਼ਰੀ ਭਰਨੀ ਜੀ। ਅਤੇ ਕੱਲ੍ਹ ਸ਼ਾਮ ਨੂੰ ਵਿਸ਼ੇਸ਼ ਦੀਵਾਨ 8:15 to 9:15 ਤੱਕ ਸਿਮਰਨ ਹੋਣਗੇ, ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਅਤੇ 21 ਨਵੰਬਰ ਦਿਨ ਸ਼ਨਿਚਰਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਹੋ ਰਹੇ ਹਨ। ਅੰਮ੍ਰਿਤ ਦਾ ਬਾਟਾ ਤਿਆਰ ਹੋਇਆ, ਜਿਹਨਾਂ ਪੁਰਾਣੀਆਂ ਨੇ ਗੁਰੂ ਵਾਲੇ ਬਣਨਾ ਹੈ ਉਹ ਆਪਣੇ ਨਾਮ ਲਹਿਰ 'ਚ ਲਿਖਾ ਸਕਦੇ ਹੋ ਜੀ। ਗੁਰੂ ਵਾਲੇ ਬਣ ਕੇ ਅੰਮ੍ਰਿਤ ਦਾਤ ਨਾਮ ਦੀ ਦਾਤ ਪ੍ਰਾਪਤ ਕਰਕੇ ਜਨਮ ਸਵੇਲਾ ਕਰੋ। ਹੁਣ ਕਥਾ ਰਾਹੀਂ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਬਿਰਲੋ ਵਿਚਾਰਸੀ

ਨਿਜ ਘਰ ਵਾਸਾ ਹੋਏ ਬੇਸ਼ੁਮਾਰ ਅਥਾ ਅਗਣਤ ਅਤੁਲੈ ਜਿਉਂ ਬੁਲਾਵ ਹੋ ਤਿਉਂ ਨਾਨਕ।

ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਜਨ ਮੈਂ ਤੂੰ ਰਾਜਾ ਕਹੀਐ ਭੂਮਨ ਮੈਂ ਹੈ ਭੂਮਾ ਠਾਕੁਰ ਮੈਂ ਹੈ ਠਕੁਰਾਈ ਤੇਰੀ ਕੋਮਨ ਸਿਰ ਕੋਮਾ ਰਾਜਨ ਮੈਂ ਤੂੰ ਰਾਜਾ ਕਹੀਐ ਭੂਮਨ ਮੈਂ ਹੈ ਭੂਮਾ ਠਾਕੁਰ ਮੈਂ ਠਕੁਰਾਈ ਤੇਰੀ ਕੋਮਨ ਸਿਰ ਕੋਮਾ ਪਿਤਾ ਮੇਰੋ ਵੱਡੋ ਧਨੀ ਅਗਮਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸੋ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸਰਬ ਸਾਂਝੀਵਾਲਤਾ ਦੇ ਲਖਾਇਕ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਬਹੁਤ ਹੀ ਆਦਰਣੀ ਗੁਰੂ ਸਰੂਪ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬਿਰਾਜ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਹਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ। ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਇਸ ਸਥਾਨ ਤੇ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਅੱਜ ਦੇ ਪਾਵਨ ਬਚਨ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਥ ਸ਼ਾਂਤੀ ਦੇ ਮੁਜੱਸਮੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਗੁਜਰੀ ਰਾਗ ਵਿੱਚ ਉਚਾਰਨ ਕੀਤਾ ਇਹ ਪਵਿੱਤਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 507 ਅਤੇ 8 ਤੇ ਦਰਜ ਹੈ। ਵਿਚਾਰਧੀਨ ਸ਼ਬਦ ਦੀਆਂ ਰਹਾਉ ਵਾਲੀਆਂ ਤੁਕਾਂ ਵਿੱਚ ਹਜ਼ੂਰ ਦਾ ਫਰਮਾਨ ਹੈ, ਪਿਤਾ ਮੇਰੋ ਵੱਡੋ ਧਨੀ ਅਗਮਾ ਉਸਤਤ ਕਵਨ ਕਰੀਜੈ ਕਰਤੇ ਪੇਖ ਰਹੇ ਬਿਸਮਾ ਰਹਾਉ। ਰਹਾਉ ਮਾਇਨੇ ਠਹਿਰੋ, ਰੁਕੋ, ਜਲਦਬਾਜ਼ੀ ਨਾ ਕਰੋ, ਇਹਨਾਂ ਪੰਕਤੀਆਂ ਨੂੰ ਗੌਰ ਨਾਲ ਪੜ੍ਹੋ, ਗੌਰ ਨਾਲ ਸਮਝੋ, ਕਿਉਂਕਿ ਇਹਨਾਂ ਵਿੱਚ ਸ਼ਬਦ ਦਾ ਕੇਂਦਰੀ ਭਾਵ ਨਿਰੂਪਣ ਕੀਤਾ ਗਿਆ ਹੈ। ਉਹ ਕੇਂਦਰੀ ਭਾਵ ਇਹ ਹੈ ਕਿ ਹੇ ਮੇਰੇ ਪਿਤਾ ਅਕਾਲ ਪੁਰਖ ਵਾਹਿਗੁਰੂ, ਤੁਸੀਂ ਬਹੁਤ ਧਨੀ ਹੋ ਔਰ ਕਿਸੇ ਸਿਆਣਪ ਨਾਲ ਤੁਹਾਡੇ ਤੱਕ ਨਹੀਂ ਪਹੁੰਚਿਆ ਜਾ ਸਕਦਾ। ਅਗਮਾ ਬਹੁਤ ਅਗੰਮ ਹੋ, ਸਾਡੀ ਸਿਆਣਪ ਦੀ ਤੇਰੀ ਅਗਮਤਾਈ ਤੱਕ ਪਹੁੰਚ ਨਹੀਂ ਹੈ, ਸਿਆਣਪ ਨਾਲ ਨਹੀਂ। ਇਸ ਤੋਂ ਇਲਾਵਾ ਹੋਰ ਤੇਰੇ ਵਿੱਚ ਬਹੁਤ ਗੁਣ ਨੇ, ਅਸੀਂ ਤੇ ਇਹ ਕਹਿ ਸਕਨੇ ਆ ਵੀ ਕਿਹੜੀ ਕਿਹੜੀ ਉਸਤਤ ਕਰੀਏ। ਅਸੀਂ ਤੁਹਾਡੀ ਲੀਲਾ ਨੂੰ ਵੇਖ ਵੇਖ ਕੇ ਹੈਰਾਨ ਹੋ ਰਹੇ ਹਾਂ ਔਰ ਇਹ ਸਮਝ ਆਈ ਹੈ ਕਿ ਸਾਡੀ ਸਿਆਣਪ ਨਾਲ ਅਸੀਂ ਤੇਰੇ ਤੱਕ ਪਹੁੰਚ ਨਹੀਂ ਕਰ ਸਕਦੇ। ਇਹੀ ਕਾਰਨ ਹੈ ਗੁਰੂ ਸਰੂਪ ਸਾਧ ਸੰਗਤ ਜੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇਸ ਭਾਵ ਦੇ ਹੋਰ ਵੀ ਅਨੇਕਾਂ ਬਚਨ ਹਨ। ਵਾਹਿਗੁਰੂ ਵਾਹਿਗੁਰੂ ਜਿੱਥੇ ਸਾਨੂੰ ਬਾਣੀਕਾਰ ਇਸ ਗੱਲ ਤੋਂ ਵਿਵਰਜਿਤ ਕਰਦੇ ਨੇ ਵੀ ਕਿਤੇ ਆਪਣੀ ਚਤਰਾਈ ਨਾਲ, ਆਪਣੀ ਸਿਆਣਪ ਨਾਲ
ਉਸ ਨੂੰ ਪ੍ਰਾਪਤ ਕਰਨ ਦਾ ਉਸ ਦਾ ਅੰਤ ਪਾਣ ਦਾ ਇਹ ਯਤਨ ਨਾ ਕਰਨਾ ਕਿਉਂਕਿ ਸਿਆਣਪ ਨਾਲ ਉਹ ਪ੍ਰਾਪਤ ਨਹੀਂ ਹੁੰਦਾ। ਚੁਨਾਂਚੇ ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਆਰੰਭ ਕਰਨੇ ਹਾਂ ਤੇ ਉਸ ਦੀ ਪਹਿਲੀ ਪੌੜੀ ਵਿੱਚ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਸਹਿਸ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ। ਸਿਆਣਪਾਂ ਭਾਵੇਂ ਮਨੁੱਖ ਹਜ਼ਾਰਾਂ ਕਰ ਲਵੇ, ਇਹਨਾਂ ਸਿਆਣਪਾਂ ਵਿੱਚੋਂ ਕੋਈ ਸਿਆਣਪ ਕੰਮ ਨਹੀਂ ਆਉਂਦੀ। ਇਸ ਵਾਸਤੇ ਲਿਖਿਆ ਹੈ ਕਿ ਸੱਸਾ ਸਿਆਣਪ ਛਾੜ ਇਆਣਾ, ਹਿਕਮਤ ਹੁਕਮ ਨਾ ਪ੍ਰਭ ਪਤਿਆਣਾ, ਸਹਿਸ ਭਾਂਤ ਕਰੈ ਚਤੁਰਾਈ, ਸੰਗ ਤੁਹਾਰੈ ਏਕ ਨਾ ਜਾਈ। ਹੇ ਭਾਈ, ਸਿਆਣਪਾਂ ਕਰਨੀਆਂ ਛੱਡ ਦੇ, ਕਿਉਂਕਿ ਕਿਸੇ ਵੀ ਹਿਕਮਤ ਨਾਲ ਕਿਸੇ ਵੀ ਚਤੁਰਾਈ ਨਾਲ ਕਿਸੇ ਵੀ ਸਿਆਣਪ ਨਾਲ ਉਸ ਈਸ਼ਵਰ ਨੂੰ ਰਿਜਾਇਆ ਨਹੀਂ ਜਾ ਸਕਦਾ। ਸਹਿਸ ਭਾਤ ਕਰੈ ਚਤੁਰਾਈ, ਸੰਗ ਤੁਹਾਰੈ ਏਕ ਨਾ ਜਾਈ। ਇਸ ਵਾਸਤੇ ਗੁਰੂ ਸਾਹਿਬਾਨ ਨੇ ਭਾਵੇਂ ਆਪਣੇ ਹੀ ਮਨ ਨੂੰ ਸੰਬੋਧਨ ਕਰਕੇ ਬਚਨ ਕੀਤੇ, ਪਰ ਉਹਦੇ ਵਿੱਚ ਸਾਡੇ ਵਾਸਤੇ ਵੀ ਇਹ ਸ਼ੁਭ ਉਪਦੇਸ਼ ਹੈ ਕਿ ਵਾਹਿਗੁਰੂ ਜੀ ਭੋਲੇ ਭਾਅ ਦੇ ਉੱਤੇ ਰੀਝਦੇ ਨੇ, ਹੁਸ਼ਿਆਰੀਆਂ ਚਲਾਕੀਆਂ ਤੇ ਨਹੀਂ। ਆਪਣੀ ਅਕਲ ਦੀਆਂ ਸਿਆਣਪਾਂ ਨਾਲ ਉਹਨੂੰ ਰਿਜਾਇਆ ਨਹੀਂ ਜਾ ਸਕਦਾ, ਪਰ ਚੰਚਲ ਮਨ ਕਈ ਵਾਰ ਇਸ ਤਰ੍ਹਾਂ ਦੀਆਂ ਹੁਸ਼ਿਆਰੀਆਂ ਕਰਨ ਦੀਆਂ ਵੀ ਕੋਸ਼ਿਸ਼ਾਂ ਕਰਦਾ, ਮੈਂ ਬਹੁਤ ਸਿਆਣਾ ਹਾਂ, ਬਹੁਤ ਅਕਲਮੰਦ ਹਾਂ, ਮੈਂ ਬੜਾ ਵਿਦਵਾਨ ਹਾਂ, ਦੂਜੇ ਤੇ ਐਵੇਂ ਹੀ ਹਨ, ਇਸ ਲਈ ਮੈਂ ਪ੍ਰਾਪਤ ਕਰ ਲਾਂਗਾ, ਇਹ ਰਹਿ ਜਾਣਗੇ। ਹਜ਼ੂਰ ਫਰਮਾਨ ਕਰਦੇ ਹਨ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ। ਫਿਰ ਦੁਹਰਾ ਕੇ ਕਹਿੰਦੇ ਨੇ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਇਹ ਮੇਰੇ ਮਨ ਤੂੰ ਇਸ ਗੱਲ ਵੱਲ ਤਵੱਜੋ ਦੇ, ਧਿਆਨ ਦੇ, ਤੇਰੇ ਭਲੇ ਵਾਸਤੇ ਤੈਨੂੰ ਸ਼ੁਭ ਉਪਦੇਸ਼ ਦਿੱਤਾ ਜਾ ਰਿਹਾ ਹੈ। ਚਾਲਾਕੀਆਂ ਸਿਆਣਪਾਂ ਚਤੁਰਾਈ ਸਿਆਣਪਾਂ ਕਿਤੇ ਕੰਮ ਨਾ ਆਈ ਹੈ। ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਪਿਤਾ ਮੇਰੋ ਵੱਡੋ ਧਨੀ ਅਗਮਾ, ਹੇ ਪਿਤਾ ਜੀ ਤੁਸੀਂ ਸਾਡੇ ਮਾਲਕ ਹੋ, ਸਾਡੀ ਸਿਆਣਪ ਦੀ ਤੁਹਾਡੇ ਤੱਕ ਪਹੁੰਚ ਨਹੀਂ ਹੋ ਸਕਦੀ। ਇਸੇ ਵਾਸਤੇ ਬਾਣੀਕਾਰਾਂ ਨੇ ਸਾਨੂੰ ਵਾਰ ਵਾਰ ਸੇਧ ਦਿੱਤੀ ਵੀ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ। ਇਸੇ ਭਾਵ ਦੇ ਬਚਨ
भगत कबीर जी ने उच्चारण किते, क्या जाप, क्या तप, क्या व्रत, पूजा जा कै हृदय भाओ है दूजा। रे जन मन माधो स्यों लाइये, चतुराई ना चतर पुज पाइये। ये मन सिमरन करन नाल परमात्मा प्राप्त हुंदा है, स्यानपां वर्तन नाल परमात्मा प्राप्त नहीं हुंदा, क्योंकि साडियां स्यानपां दी उथों तक पहुंच नहीं है। इस वास्ते जे सिमरन नहीं कीता ते स्यानपां नाल फिर कीते होए जप, कीते होए तप, ते रखे हुए वर्त, तथा कथित पूजा, जदों तक सुरत विच एक अकाल पुरख वैगुरु नूं छड़ के किसे होर जानदार जां बेजान पदार्थ विच साडी खिच बनी हुई है, उदों तक दूजे भाव दे अधीन रहा ए कीते हुए जप तप व्रत पूजा निरार्थक कर्म बन के रह जाते हैं। इसलिए रे जन मन माधो स्यों लाइए, सुरत विच शब्द नू वसाना चाहिए है, नाम जपना चाहिए है, चतुराई ना चतुर पुज पाइए, स्याणपां नाल चतर पुज कहिए अकाल पुरख नूं प्राप्त नहीं कीता जा सकता। इसलिए स्याणपां छड़ दे, स्याणपां मनुख की करदा है, लोकाचार करदा है, वखावा करदा है, मैं समाज नूं ये साबित कर दिया कि मैं धार्मिक हाँ। ता भगत कबीर जी कहिंदे पर हर लोभ अर लोकाचार, पर हर काम क्रोध अहंकार, ए लोकाचार लोका रीत लोका नू प्रसन्न करन दी बिरती, लालच दी बिरती, स्यानपां वर्त वर्त के अपने लालच दी पूर्ति भी करनी, ते जाहिर ए करना कि मैं लालची नहीं हाँ, ये स्याणप वरत है मनुख। इसे प्रकार पर हर काम क्रोध अहंकार सारे वकार छड़ दे, कर्मकांड भी करने छड़ दे, सिमरन कर केवल, क्योंकि कर्म करत बंदे अहमेव, धर्म दे नाम ते तथा कथित कीते हुए कर्म करन नाल मनुख दी सुरत विच ज्यादा हंकार निवास करदा है। इस वास्ते तीरथ बरत अर दान कर, मन मह धरै गुमान, नानक नेफल जात तेह ज्यों कुंचर इशनान। कर्म करत बंधे अहमेव, मिल पाथर की करही सेव, निचोड़ की है कहो कबीर, भगत कर पाया भोले पाए मिले रघुराया। कबीर आख ओ परमात्मा चतुराई ना चतर पुज पाइए, ਉਹ ਭਗਤੀ ਕਰਨ ਨਾਲ ਪ੍ਰਾਪਤ ਹੁੰਦਾ ਹੈ ਤੇ ਭੋਲੇ ਭਾਵ ਵਿੱਚ ਰਹਿਣ ਨਾਲ ਪ੍ਰਾਪਤ ਹੁੰਦਾ ਹੈ। ਜਿਹੜਾ ਜਾਣਕਾਰੀ ਦਾ ਭਾਵ ਹੈ ਉਹ ਭੋਲਾ ਭਾਵ ਨਹੀਂ,
ਇਨਫੋਰਮੇਸ਼ਨ ਸਿੱਖ ਕੋਲ ਹੋਣੀ ਚਾਹੀਦੀ ਹੈ, ਨੌਲੇਜ ਹੋਣੀ ਚਾਹੀਦੀ ਹੈ। ਭੋਲਾ ਪਾ ਹੋਰ ਚੀਜ਼ ਹੈ, ਅਨਪੜ੍ਹਤਾ ਹੋਰ ਚੀਜ਼ ਹੈ। ਗੁਰਸਿੱਖੀ ਗੁਰਸਿੱਖ ਸੁਣ, ਅੰਦਰੋਂ ਸਿਆਣਾ ਬਾਹਰੋਂ ਭੋਲਾ। ਕਹੋ ਕਬੀਰ ਭਗਤ ਕਰ ਪਾਇਆ, ਭੋਲੇ ਪਾਏ ਮਿਲੇ ਰਘੁਰਾਇਆ। ਉਹ ਰਘੁਰਾਜ ਭੋਲੇ ਭਾਵ ਵਿੱਚ ਪ੍ਰਾਪਤ ਹੁੰਦਾ ਹੈ। ਪਿਤਾ ਮੇਰੋ ਬੜੋ ਧਨੀ ਅਗਮਾ। ਇਹ ਪਿਤਾ ਜੀ ਤੁਸੀਂ ਸਾਡੇ ਮਾਲਕ ਹੋ, ਧਨੀ ਹੋ। ਅਗਮਾ ਮੈਨੇ ਸਾਡੀ ਸਿਆਣਪ ਦੀ ਤੁਹਾਡੇ ਤੱਕ ਪਹੁੰਚ ਨਹੀਂ ਹੈ, ਇਸ ਲਈ ਉਸਤਤ ਕਵਨ ਕਰੀਜੈ ਕਰਤੇ। ਇਹ ਕਰਤਾ ਪੁਰਖ ਜੀ, ਤੁਹਾਡੀ ਅਸੀਂ ਕਿਹੜੀ ਕਿਹੜੀ ਉਸਤਤ ਕਰੀਏ, ਕਿਉਂਕਿ ਤੁਹਾਡੀਆਂ ਉਸਤਤਾਂ ਬਹੁਤ ਜ਼ਿਆਦੀਆਂ ਨੇ। ਜਿਹਬਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀਂ ਲਈਐ। ਜੀਵ ਇੱਕ ਹੈ, ਗੁਣ ਉਪਕਾਰ ਬਹੁਤ ਜ਼ਿਆਦਾ ਕੀਤੇ ਹਨ ਤੁਸੀਂ ਲੋਕਾਈ ਦੇ ਉੱਤੇ, ਜੀਵਾਂ ਦੇ ਉੱਤੇ, ਸ੍ਰਿਸ਼ਟੀ ਦੇ ਉੱਤੇ ਬੇਸ਼ੁਮਾਰ ਬੇਅੰਤ, ਜਿਨ੍ਹਾਂ ਦਾ ਕੋਈ ਅੰਤ ਨਹੀਂ। ਵਾਹਿਗੁਰੂ ਜੀ ਕਹਿਣ ਲੱਗੇ, ਫਿਰ ਵੀ ਕੁਝ ਤੇ ਦੱਸੋ, ਤੁਹਾਡੀ ਦ੍ਰਿਸ਼ਟੀ ਵਿੱਚ ਮੇਰੇ ਕੀ ਗੁਣ ਨੇ? ਤਾਂ ਹਜ਼ੂਰ ਕਹਿਣ ਲੱਗੇ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਲਟਰੇਰੀ ਬੋਲੀ ਚ ਇਹਨੂੰ ਵਿਸ਼ੇਸ਼ਣ ਕਹਿੰਦੇ ਨੇ। ਇਹ ਅਕਾਲ ਪੁਰਖ ਦੀਆਂ ਵਿਸ਼ੇਸ਼ਤਾਵਾਂ ਨੇ, ਕਿਹੜੀਆਂ ਕਿਹੜੀਆਂ? ਤੁਸੀਂ ਦਾਤੇ ਵੀ ਹੋ, ਠਾਕੁਰ ਮਾਲਕ ਵੀ ਹੋ, ਪ੍ਰਤਪਾਲਕ ਸਾਡੀ ਪਰਵਰਿਸ਼ ਕਰਨ ਵਾਲੇ ਵੀ ਹੋ, ਨਾਇਕ ਆਗੂ ਵੀ ਹੋ, ਤੇ ਖਸਮ ਸਾਡੇ ਸਿਰ ਦੇ ਉੱਤੇ ਸਾਈ ਵੀ ਹੋ। ਔਰ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਤੁਸੀਂ ਹਰ ਅੱਖ ਚਮਕਣ ਦੇ ਸਮੇਂ ਨਾਲ ਸਾਡੀ ਪਰਵਰਿਸ਼ ਕਰਦੇ ਹੋ। ਅੰਨ ਪਾਣੀ ਤੇ ਸਾਨੂੰ ਦਿਹਾੜੀ ਚ ਇੱਕ ਦੋ ਤਿੰਨ ਚਾਰ ਵਾਰਾਂ ਖਾਣਾ ਪੈਂਦਾ ਹੈ, ਪਰ ਤੁਸੀਂ ਸਾਨੂੰ ਸਾਹ ਲੈਣ ਲਈ ਜਿਹੜਾ ਆਕਸੀਜਨ ਪਵਨ ਦਿੰਦੇ ਹੋ, ਪਵਨ ਅਮੋਲਾ ਜਿਹੜਾ ਤੁਸੀਂ ਬਖਸ਼ਿਆ, ਉਹ ਨਿਮਖ ਨਿਮਖ ਦਿੰਦੇ ਹੋ, ਤਾਂ ਅਸੀਂ ਜਿੰਦਾ ਰਹਿੰਦੇ ਹਾਂ। ਤੁਹਾਡਾ ਇਹ ਵੀ ਗੁਣ ਹੈ। ਹਮ ਬਾਰਕ ਤੁਮਰੇ ਧਾਰੇ, ਅਸੀਂ ਤੁਹਾਡੇ ਬੱਚੇ, ਤੁਹਾਡੇ ਧਾਰੇ, ਤੁਹਾਡੇ ਆਸਰੇ ਤੇ ਹਾਂ। ਸਤਸੰਗਤ ਇਸ ਵਾਸਤੇ ਉਸਤਤ ਕਵਨ ਕਰੀਜੈ ਕਰਤੇ, ਪੇਖ ਰਹੇ ਬਿਸਮਾ। ਅਸੀਂ ਤੁਹਾਡੀ ਲੀਲਾ ਨੂੰ ਵੇਖ ਵੇਖ ਕੇ ਹੈਰਾਨ ਹੋ ਰਹੇ ਹਾਂ। ਬੇਅੰਤ ਹੈ, ਆਰੰਭਕ ਬੋਲ ਹਨ। ਗੁਜਰੀ ਮਹੱਲਾ ਪੰਜਵਾਂ, ਗੁਜਰੀ ਵਿੱਚ ਪੰਜਵੇਂ ਪਾਤਸ਼ਾਹ ਦਾ ਸ਼ਬਦ, ਘਰ ਦੂਜਾ, ਦੂਸਰਾ ਤਾਲ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਰਸ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਰਾਜਨ ਮੈਂ ਤੂੰ ਰਾਜਾ ਕਹੀਐ, ਭੂਮਨ ਮੈਂ ਭੂਮਾ। ਇਹ ਵਾਹਿਗੁਰੂ ਜੀ ਤੁਹਾਡੇ ਜਿਹੜੇ ਬੇਅੰਤ ਗੁਣਾਂ ਦੀ ਗੱਲ ਕੀਤੀ ਹੈ, ਉਹ ਇਹ ਹੈ ਕਿ ਤੁਸੀਂ ਰਾਜਿਆਂ ਵਿੱਚੋਂ ਸਰਮੋਰ ਰਾਜੇ ਹੋ, ਕਿਉਂਕਿ ਇਹ ਜਿਹੜੇ ਰਾਜੇ ਨੇ ਇਹ ਸ਼ੋਰਟ ਟਰਮ ਵਾਸਤੇ ਹੁੰਦੇ ਨੇ। ਪਰ ਤੁਸੀਂ ਸਦੀਵੀ ਰਾਜੇ ਹੋ। ਇਹ ਰਾਜੇ ਜਿਹੜੇ ਨੇ
ਇਹ ਤੇ ਅੱਜ ਤਖ਼ਤ ਤੇ ਬੈਠੇ ਨੇ, ਅਗਲੇ ਦਿਨ ਕਈ ਵਾਰ ਤਖ਼ਤੇ ਤੇ ਲੇਟੇ ਹੁੰਦੇ ਨੇ। ਇਸ ਵਾਸਤੇ ਅਸਲ ਰਾਜੇ, ਅਸਲ ਰੱਜੇ ਹੋਏ ਸਦੀਵੀ ਤਖ਼ਤ ਤੇ ਬੈਠਣ ਵਾਲੇ ਸਮਰਾਟ ਰਾਜਨ ਤੁਸੀਂ ਹੋ, ਤੇ ਭੂਮਨ ਮੈਂ ਭੂਮਾ, ਭੂਮੀ ਜਿਹਦੇ ਕੋਲ ਜ਼ਮੀਨ ਹੋਵੇ, ਜਿਹੜਾ ਜੀਵੀਂਦਾਰ ਸ਼ਬਦ ਅਸੀਂ ਕਹਿ ਦਿੰਦੇ ਨਾ ਥੋੜ੍ਹਾ ਜਿਹਾ ਗਲਤ ਉਚਾਰਨ ਕਰਕੇ, ਜੀਵੀਂਦਾਰ ਅਸਲ ਸ਼ਬਦ ਹੈ ਜ਼ਮੀਨ ਪਲੱਸ ਦਾਰ, ਜਿਵੇਂ ਚੌਂਕੀਦਾਰ, ਥਾਣੇਦਾਰ, ਇਸ ਤਰ੍ਹਾਂ ਜ਼ਮੀਨਦਾਰ ਉਹ ਮਨੁੱਖ ਜਿਹੜਾ ਲੈਂਡਲੋਰਡ ਹੈ, ਜਿਹਦੇ ਕੋਲ ਆਪਣੀ ਜ਼ਮੀਨ ਹੈ, ਜਿਵੇਂ ਉੱਥੇ ਆਪਣੇ ਸਾਰਿਆਂ ਕੋਲ ਹੀ ਕਿਸੇ ਕੋਲ ਥੋੜ੍ਹੀ, ਕਿਸੇ ਕੋਲ ਬਹੁਤੀ ਜ਼ਮੀਨ ਹੁੰਦੀ ਹੈ ਜਿਹਦੇ ਵਿੱਚ ਖੇਤੀ ਕੀਤੀ ਜਾਂਦੀ ਹੈ, ਵਾਹੀ ਕਰਨੇ ਆ। ਜ਼ਮੀਨਦਾਰ ਤੇ ਇੱਥੇ ਬੜੇ ਨੇ, ਪਰ ਅਸਲ ਜ਼ਮੀਨਦਾਰ ਤੂੰ ਹੈ। ਉਹ ਕਿਵੇਂ? ਕਿਉਂਕਿ ਅੱਜ ਜਿਸ ਜ਼ਮੀਨ ਦੇ ਟੁਕੜੇ ਦਾ ਕੋਈ ਵਿਅਕਤੀ ਓਨਰ ਹੈ, ਜਦੋਂ ਉਹ ਜਿੰਦੇ ਜੀ ਵੇਚ ਦਿੰਦਾ ਹੈ ਤੇ ਉਹ ਕਿਸੇ ਹੋਰ ਦੀ ਹੋ ਜਾਂਦੀ ਹੈ। ਅੱਛਾ ਚਲੋ ਨਾ ਵੇਚੇ, ਜਦੋਂ ਉਹ ਗੁਜ਼ਰ ਜਾਂਦਾ ਹੈ ਤੇ ਫਿਰ ਉਹ ਜ਼ਮੀਨ ਕਿਸੇ ਹੋਰ ਦੇ ਨਾਮ ਲੱਗ ਜਾਂਦੀ ਹੈ। ਸਾਡੇ ਉੱਥੇ ਇੱਕ ਸ਼ਬਦ ਵਰਤਿਆ ਜਾਂਦਾ ਇੰਤਕਾਲ, ਹਿੰਦੀ ਵਾਲੇ ਉਹਨੂੰ ਕਹਿੰਦੇ ਨੇ ਦਾਖਲ ਖਾਰਜ। ਇੰਤਕਾਲ ਦੇ ਅੱਖਰੀ ਅਰਥ ਨੇ ਮੌਤ। ਇਹ ਜਿਹੜੀ ਪ੍ਰੋਪਰਟੀ ਹੈ, ਇਸ ਮਾਮਲੇ ਚ ਜਿਹੜਾ ਇਹਦਾ ਮਾਲਕ ਸੀ ਉਹ ਮਰ ਗਿਆ, ਇਹ ਹੁਣ ਉਹਦੀ ਨਹੀਂ ਰਹੀ। ਦਾਖਲ ਖਾਰਜ, ਨਵੇਂ ਓਨਰ ਨੂੰ ਰਜਿਸਟਰ ਵਿੱਚ ਦਾਖਲ ਕਰ ਦਿੱਤਾ ਤੇ ਪੁਰਾਣੇ ਦਾ ਨਾਮ ਖਾਰਜ ਕਰ ਦਿੱਤਾ। ਇੰਤਕਾਲ, ਬੜੇ ਇੰਤਕਾਲ ਹੁੰਦੇ ਨੇ, ਰੋਜ਼ ਰੌਲੇ ਪਏ ਹੁੰਦੇ ਨੇ। ਤੇਰਾ ਕੋਈ ਇੰਤਕਾਲ ਨਹੀਂ, ਅਸਲ ਇਸ ਸਾਰੀ ਪ੍ਰਿਥਵੀ ਦਾ, ਜ਼ਮੀਨ ਦਾ, ਸਾਰੇ ਗ੍ਰਹਿ ਉਪਗ੍ਰਹਿ, ਸਾਰੇ ਮਿਲਕੀ ਵੇ, ਸਾਰੇ ਬਲੈਕ ਹੋਲ, ਸਾਰੇ ਬ੍ਰਹਿਮੰਡ ਜਿਹੜੇ ਨੇ, ਉਹਨਾਂ ਦਾ ਅਸਲ ਮਾਲਕ, ਸਦੀਵੀ ਮਾਲਕ ਤੂੰ ਹੈ। ਜ਼ਮੀਨਾਂ ਦਾ ਮਾਲਕ ਵੀ ਤੂੰ ਹੀ ਹੈ। ਭੂਮਨ ਮੈਂ ਭੂਮਾ, ਜਿਮੀਦਾਰਾਂ ਵਿੱਚ ਅਸਲ ਜਿਮੀਦਾਰ, ਵੱਡਾ ਜਿਮੀਦਾਰ ਤੂੰ ਹੈ। ਅਸੀਂ ਤੇ ਛੋਟੇ ਛੋਟੇ ਹਾਂ ਤੇ ਥੋੜੇ ਚਿਰ ਲਈ ਹਾਂ, ਤੂੰ ਲੰਮੇ ਸਮੇਂ ਲਈ ਹੈ। ਇਸੇ ਪ੍ਰਕਾਰ ਠਾਕੁਰ ਮੈਂ ਠਕੁਰਾਈ ਤੇਰੀ, ਕੋਮਨ ਸਿਰ ਕੋਮਾ। ਬੜੇ ਸਾਡੇ ਉੱਥੇ ਠਾਕੁਰ ਵੱਜਦੇ ਨੇ, ਬੜੇ ਬੜੇ ਵੱਡੇ ਜਿਹੜੇ ਜ਼ਮੀਨਦਾਰ ਨੇ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਅਸਲ ਮਾਲਕ, ਅਸਲ ਠਾਕੁਰ ਤੂੰ ਹੈ। ਤੇ ਲੋਕ ਮਾਣ ਕਰਦੇ ਆਪਣੀ ਕੁੱਲ ਦਾ, ਆਪਣੇ ਖਾਨਦਾਨ ਦਾ। ਅਸਲ ਵਿੱਚ ਸਾਰੇ ਖਾਨਦਾਨਾਂ ਵਿੱਚੋਂ, ਸਾਰੀਆਂ ਕੁੱਲਾਂ ਵਿੱਚੋਂ ਜਿਹੜੀ ਸਭ ਤੋਂ ਸ਼੍ਰੋਮਣੀ ਕੁੱਲ ਹੈ ਵਾਹਿਗੁਰੂ ਜੀ, ਉਹ ਤੁਹਾਡੀ ਕੁੱਲ ਹੈ, ਕੁੱਲ ਖਾਨਦਾਨ। ਕੌਮ ਖਾਨਦਾਨ ਕਹਿ ਸਕਦੇ ਹਾਂ। ਅਸੀਂ ਕਹਿ ਦਿੰਦੇ ਹਾਂ ਵੀ ਇਹ ਬਹੁਤ ਵੱਡਾ ਖਾਨਦਾਨ ਹੈ, ਕਹਿ ਦਿੰਦੇ ਹਾਂ, ਸੁਣ ਵੀ ਲੈਂਦੇ ਹਾਂ, ਸ਼ਾਇਦ ਤਵੱਜੋ ਨਾ ਗਈ ਹੋਵੇ ਬਈ ਖਾਨਦਾਨ ਕਿਹਨੂੰ ਕਹਿੰਦੇ ਨੇ। ਦੋ ਚੀਜ਼ਾਂ ਹੁੰਦੀਆਂ ਨੇ ਗੁਰਮੁਖੋ, ਇੱਕ ਖਾਨ ਤੇ ਇੱਕ ਦਾਨ। ਅਸੀਂ ਕਹਿੰਦੇ ਹਾਂ ਵੇਖੋ ਜੀ ਰੋਟੀ ਤੇ ਸਾਰੇ ਹੀ ਖਾਂਦੇ ਨੇ, ਤੇ ਗੁਰਮੁਖੋ ਰੋਟੀ ਰੋਟੀ ਵਿੱਚ ਬੜਾ ਫਰਕ ਹੁੰਦਾ, ਰੋਟੀ ਸਾਰੇ ਇੱਕੋ ਜਿਹੀ ਨਹੀਂ ਨਾ ਖਾਂਦੇ। ਦੂਸਰੀ ਗੱਲ ਇਹ ਵੀ ਤੇਰੇ ਕੋਲ ਜਿੰਨਾ ਮਰਜ਼ੀ ਰਿਜਕ ਹੈ, ਤੇਰੇ ਰਿਜਕ ਤੋਂ ਕਿਸੇ ਨੇ ਕੀ ਲੈਣਾ, ਤੂੰ ਉਹਦੇ ਵਿੱਚੋਂ ਦਾਨ ਕਿੰਨਾ ਕਰਨਾ। ਇੱਕ ਖਾਨ ਇੱਕ ਦਾਨ, ਇੱਥੋਂ ਮਨੁੱਖ ਦੀ ਕੁੱਲ ਦਾ ਪਤਾ ਲੱਗਦਾ ਹੈ, ਮਾਫ਼ ਕਰਨਾ, ਇੱਥੋਂ ਮਨੁੱਖ ਦੇ ਬੜੱਪਣ ਦਾ ਪਤਾ ਲੱਗਦਾ ਹੈ। ਤੇਰਾ ਖਾਨਦਾਨ, ਤੇਰੀ ਕੁੱਲ ਸਾਰਿਆਂ ਤੋਂ ਸ਼੍ਰੋਮਣੀ ਕੁੱਲ ਹੈ ਹੇ ਅਕਾਲ ਪੁਰਖ ਵਾਹਿਗੁਰੂ ਜੀ। ਸੁਖੀਅਨ ਮੈਂ ਸੁਖੀਆ ਤੂੰ ਕਹੀਏ ਹੈ, ਦਾਤਨ ਸਿਰ ਦਾਤਾ। ਕਈ ਵਾਰੀ
ਵਾਹਿਗੁਰੂ ਦੀ ਕਿਰਪਾ ਸਦਕਾ ਸਾਰੇ ਕਾਰਜ ਰਾਸ ਆ ਜਾਣ ਤੇ ਮਨੁੱਖ ਕਹਿੰਦਾ ਜੀ ਮਹਾਰਾਜ ਦੀ ਬੜੀ ਕਿਰਪਾ ਹੈ, ਹੁਣ ਕੋਈ ਕਮੀ ਨਹੀਂ, ਮੈਂ ਬੜਾ ਸੁਖੀ ਹਾਂ। ਪਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਜਿੰਨੇ ਸੁਖੀ ਲੋਕ ਨੇ ਉਹਨਾਂ ਵਿੱਚ ਸਭ ਤੋਂ ਜ਼ਿਆਦਾ ਸੁਖੀ ਤੁਸੀਂ ਹੋ। ਕੋਈ ਦੁੱਖ, ਕੋਈ ਝੋਰਾ, ਕੋਈ ਚਿੰਤਾ ਤੁਹਾਡੇ ਨੇੜੇ ਨਹੀਂ ਫਟਕ ਸਕਦੀ। ਸਾਨੂੰ ਸੰਸਾਰੀਆਂ ਨੂੰ ਜੇ ਸਤਸੰਗਤ ਜੀ ਕੋਈ ਸਰੀਰਕ ਔਰ ਨਾ ਹੋਵੇਗੀ ਤੇ ਮਾਨਸਿਕ ਹੋਵੇਗੀ, ਤੇ ਜੇ ਸਰੀਰਕ ਵੀ ਨਹੀਂ ਮਾਨਸਿਕ ਵੀ ਨਹੀਂ ਤੇ ਕਿਸੇ ਕੁਦਰਤੀ ਆਪਦਾ ਦਾ ਸ਼ਿਕਾਰ ਹੋ ਜਾਂਦੇ ਹਾਂ। ਇਹਨਾਂ ਨੂੰ ਆਦੀਆਂ, ਵਿਆਧੀਆਂ ਤੇ ਉਪਾਧੀਆਂ ਕਹਿੰਦੇ ਨੇ। ਸਰੀਰਕ ਸਮੱਸਿਆ, ਮਾਨਸਿਕ ਸਮੱਸਿਆ ਤੇ ਕੁਦਰਤੀ ਆਫਤਾਂ, ਫਲੱਡ ਆ ਜਾਣਾ, ਕੋਈ ਹੋਰ ਭੂਕੰਪ ਆ ਜਾਣਾ, ਭੂਚਾਲ ਆ ਜਾਣਾ, ਮਨੁੱਖ ਤੇ ਇਹਨਾਂ ਤਿੰਨਾਂ ਵਿੱਚੋਂ ਕਿਸੇ ਨਾ ਕਿਸੇ ਵਿੱਚ ਘਿਰਿਆ ਹੀ ਰਹਿੰਦਾ। ਕਦੀ ਦੁੱਖ, ਕਦੀ ਸੁੱਖ, ਕਦੀ ਮਾਨ, ਕਦੀ ਅਪਮਾਨ, ਕਦੀ ਤੰਦਰੁਸਤੀ, ਕਦੀ ਬਿਮਾਰੀ, ਕਦੀ ਮਾਨਸਿਕ ਪ੍ਰਸੰਨਤਾ, ਕਦੀ ਚਿੰਤਾ। ਪਰ ਸੁਖੀਆਂ ਵਿੱਚੋਂ ਸਭ ਤੋਂ ਵੱਡਾ, ਸਭ ਤੋਂ ਜ਼ਿਆਦਾ ਸੁਖੀ ਵਾਹਿਗੁਰੂ ਜੀ ਤੁਸੀਂ ਹੋ। ਤੇ ਦਾਤਨ ਮੈਂ ਦਾਤਾ, ਦਾਤਿਆਂ ਵਿੱਚੋਂ ਸਭ ਤੋਂ ਵੱਡੇ ਦਾਤੇ ਵੀ ਤੁਸੀਂ ਹੋ, ਕਿਉਂਕਿ ਜਿਹੜੇ ਦੁਨੀਆਦਾਰ ਦਾਤੇ ਨੇ ਇਹ ਵੀ ਚੰਗੇ ਨੇ, ਜਿਹੜੇ ਦਸਾਂ ਨਵਾਂ ਦੀ ਕਿਰਤ ਕਰਕੇ ਕਿਸੇ ਗਰੀਬ ਗਰੂਬੇ ਦੀ, ਲੋੜਵੰਦ ਦੀ ਮਦਦ ਕਰਦੇ ਨੇ, ਬੜਾ ਬਹਾਦਰੀ ਵਾਲਾ ਕੰਮ ਹੈ। ਪਰ ਸਮੱਸਿਆ ਇਹ ਹੈ ਕਿ ਇਹਨਾਂ ਦੀ ਆਪਣੀ ਸੀਮਾ ਹੁੰਦੀ ਹੈ, ਤੁਹਾਡੀ ਕੋਈ ਸੀਮਾ ਨਹੀਂ। ਤੁਸੀਂ ਸਭ ਤੋਂ ਵੱਡੇ ਦਾਤੇ ਹੋ, ਇਸ ਲਈ ਲਿਖਿਆ ਹੈ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ ਦਿੰਦੈ, ਤੋਟ ਨਾ ਆਵਈ ਅਗਨਤ ਭਰੇ ਭੰਡਾਰ। ਤੇਜਨ ਮੈਂ ਤੇਜ ਵੰਸ਼ੀ ਕਹੀਐ, ਇਹ ਜਿਹੜਾ ਤੇਜ ਪ੍ਰਤਾਪ ਹੁੰਦਾ ਏ ਸਤ ਸੰਗਤ ਜੀ ਮਨੁੱਖ ਦਾ, ਇਹ ਬੜੇ ਬੜੇ ਸੰਸਾਰ ਦੇ ਉੱਤੇ ਰਾਜਨੀਤਿਕ ਆਗੂ ਆਏ, ਸਮਾਜਿਕ ਧਾਰਮਿਕ ਆਗੂ ਆਏ, ਜਿਨ੍ਹਾਂ ਦਾ ਆਪਣਾ ਆਪਣਾ ਤੇਜ ਪ੍ਰਤਾਪ ਹੁੰਦਾ ਹੈ। ਇਹ ਸੱਚਾਈ ਹੈ ਬਈ ਸਾਡਾ ਸਾਰਿਆਂ ਦਾ ਜਿਹੜਾ ਔਰਾ ਹੈ ਉਹ ਇੱਕੋ ਜਿਹਾ ਨਹੀਂ ਹੈ, ਵਿਲ ਪਾਵਰ ਵੀ ਇੱਕੋ ਜਿਹੀ ਨਹੀਂ ਹੈ। ਕਿਸੇ ਦਾ ਤੇਜ ਪ੍ਰਤਾਪ ਜ਼ਿਆਦਾ ਹੈ, ਕਿਸੇ ਦਾ ਤੇਜ ਪ੍ਰਤਾਪ ਘੱਟ ਹੈ, ਕਿਸੇ ਦਾ ਹੈ ਹੀ ਨਹੀਂ। ਇਹ ਜਿਹੜੇ ਤੇਜਸਵੀ ਲੋਕ ਨੇ, ਇਹਨਾਂ ਤਮਾਮ ਤੇਜਸਵੀ ਲੋਕਾਂ ਵਿੱਚੋਂ ਸਭ ਤੋਂ ਜ਼ਿਆਦਾ ਤੇਜ ਪ੍ਰਤਾਪ ਤੁਹਾਡਾ ਹੈ। ਰਸੀਅਨ ਮੈਂ ਰਾਤਾ, ਇਸੇ ਪ੍ਰਕਾਰ ਸਤਿਗੁਰੂ ਗੁਰੂ ਅਰਜਨ ਸਾਹਿਬ ਫਰਮਾਨ ਕਰਦੇ ਵੀ ਜਿਹੜੇ ਰਸੀਏ ਰਸ ਲੈਂਦੇ ਨਾ ਸੰਸਾਰ ਦੇ ਉੱਤੇ, ਜਿਹੜੇ ਰਸ ਨੇ, ਕਿਹੜੇ ਰਸ ਨੇ ਜੀ? ਹਜ਼ੂਰ ਨੇ ਨੌ ਰਸਾਂ ਦਾ ਇੱਕੋ ਪੰਕਤੀ ਵਿੱਚ ਜ਼ਿਕਰ ਕੀਤਾ। ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮਿੱਠਾ, ਰਸ ਮਾਸ, ਉਸ ਤਰ੍ਹਾਂ ਤੇ ਹੋਰ ਵੀ ਕਈ ਰਸ ਨੇ। ਅੱਛਾ, ਇਹ ਰਸ ਕਿਵੇਂ ਨੇ? ਕਿਸੇ ਨੂੰ ਤੁਸੀਂ ਕੋਈ ਛੋਟੀ ਜਿਹੀ ਕੋਈ ਪਿੰਨ ਖੋਭ ਦਿਓ ਤੇ ਉਹ ਸੀ ਕਰੇਗਾ, ਤੁਹਾਡੇ ਵੱਲ ਵੇਖੇਗਾ ਵੀ ਇਹ ਕੀ ਮੂਰਖਤਾ ਕਰ ਰਹੇ ਹੋ। ਪਰ ਵੇਖੋ ਸੋਨਾ ਪਾਣ ਦਾ ਰਸ, ਬਈ ਕੰਨ ਪੜਵਾ ਲੈਂਦੇ ਹਾਂ ਅਸੀਂ, ਨੱਕ ਬਣਾ, ਰਸ ਹੈ ਨਾ ਵੀ ਕੋਈ ਗੱਲ ਨਹੀਂ, ਥੋੜੀ ਪੀੜ ਹੋਵੇਗੀ ਤੇ ਤਾਂ ਕੀ ਹੈ। ਇਸੇ ਤਰ੍ਹਾਂ ਚਾਂਦੀ ਪਾਣਾ ਰਸ ਹੈ, ਕਾਮਣ। ਸੋ ਇਸੇ ਪ੍ਰਕਾਰ ਸੋਇਨਾ, ਰੂਪਾ, ਕਾਮਣ, ਰਸ, ਇਹ ਸਾਰੇ ਮਹਾਰਾਜ ਕਹਿੰਦੇ ਨੇ। ਪਰਮਲ ਪਰਫਿਊਮ, ਚੰਗੇ ਚੰਗੇ ਸਵਾਰੀਆਂ ਤੇ ਸਵਾਰੀ ਕਰਨੀ, ਅੱਛੀਆਂ ਅੱਛੀਆਂ
आरामदायक सेजा दे उत्ते आराम करना, मेरी बैडशीट रोज बदल दिया करो, मेरे सराहने का कवर बदल दिया करो, ये वट कट दिया कर मेरे आराम करने तो पहला, मैनू चुभ दे बड़े ने, यह भी अपना रस है। मेरे रूम दे परदे इस तरह के होने चाहिए ने, बैडशीट इदा दी, मेरा बैड इदा का होना चाहिए, यदा अपना रस है। वेख्या कई लोगों बड़ा खर्च करते ने, हर हफ्ते बाद 15 दिन बाद वो सारी लोकेशन कलर वगैरह बदल देना, मैनू इदा इको चंगा नहीं लगता, यह भी रस है। रस घोड़े रस सेजा मंदर ते रस मिठा, मिठा खाण का भी अपना रस है। ते अखीर विच महाराज कहिंदे ने मास एते रस शरीर के कह घट नाम निवास। सो ये जिन्ने भी रस ने इन्हां विच भी तू आप ही रस लै रहा, आप ही आनंद लै रहा, कोई होर नहीं है। मिठा खाण वाले विच भी तू बैठा है, सोना पाण वाले पाण वाली च भी तू बैठा है, गड्डियां भजाण वालियां विच भी तू बैठा होया जी, लौंग ड्राइव ते बड़ा आनंद आउंदा है, सब विच तू बैठा रस लै रहा। सूरन मैं सूरा तू कहिए, भोगन मैं भोगी। सूरमिया विचों तुसी श्रोमणी सूरमे हो, ते जेड़े पदार्था नू भोगदे ने उना विच तुसी भोगी भी सारियां तो वड्डे भोगी हो, श्रोमणी भोगी हो। ग्रस्तन मैं तू बड़ो ग्रस्ती, जिमें ग्रिश्ती का परिवार हुंदा है, पांच मैंबर्स हुंदे ने फैमिली विच, चार हुंदे ने, तीन छे आठ दस हुंदे ने, वह ग्रिश्ती है। पर तू वड्डा ग्रिश्ती है क्योंकि सारी सृष्टि तेरा टब्बर है, तू तो बहुत वड्डा फिर ग्रिश्ती होया ना, असी ते तेरे मुकाबले ते छोटे ग्रिश्तियां, एक मुंडा एक कुड़ी एक पत्नी मां प्यो एक भैन एक भरा, पर तेरा ते टब्बर एडा वड्डा है भी तू ग्रिश्तियां विचों सब तो वड्डा ग्रिश्ती है। जोगन मैं जोगी, और जोगी बहुत ने, सारे मुबारक ने, पर तू सब तो वड्डा जोगी है। जोगी दे अर्थ हुंदे ने जुड़िया होया, जेड़ा परमात्मा नाल जुड़िया है वह जोगी है, ते तू ते खुद परमात्मा, तेरे नालों ज्यादा कौन तेरे नाल जुड़ सकता, इसलिए तू वड्डा जोगी है। करतन मैं तू करता कहिए, आचारण मैं आचारी। ये जड़े नवे नवे काम करने हुंदे ने उन्हां विच सब तो वड्डा करता तू है, क्योंकि असी ते सिर्फ उग्या होया घा ते बनस्पति वेख के हैरान हो जाने हां, पर जिन्हां कोल वड्डियां वड्डियां दूरबीना ने वह कहिंदे ने इस पृथ्वी तो कई कई लख गुणा वड्डे आकार दे पिंड आकाश विच नित बन रहे ने ते नित बिणस रहे ने, और उन्हां दा कोई अंत ही नहीं है, एक दो तीन चार पांच छे नहीं, अनगिनत बन रहे ने, अनगिनत मिट रहे ने। कौन बना रहा है, कौन मिटा रहा है, करता पुरख बना रहा है, करता पुरख ही मिटा रहा है, इसलिए तेरे वर्गा कोई करता नहीं है। और आचारण मैं आचारी, जेड़ा अच्छा आचरण है चंगे काम करने ने उना विच तू सारियां तो वड्डा आचारी है। शाहन मैं तू साचा शाह, वापारण मैं वापारी। शाहवां विच तू वड्डा शाह, वपारियां विच वड्डा वपारी है। दरबारन मैं तेरो दरबारा, शरण पालन टीका। दरबार बहुत लोकी लगा के बैठते ने, पर सब तो वड्डा तेरा दरबार है, अत ऊंचा तां का दरबारा, अंत नहीं के छपारा वारा। लक्ष्मी के तक गणी ना जाइए, गन ना सको सीका। कितनी तेरे को लक्ष्मी है, किन्ने सिक्के ने करेंसी दे रूप च, कोई गिनती नहीं कर सकता। नामन मैं तेरो प्रभ नामा, ज्ञानन मैं ज्ञानी। ज्ञानियां विचों सब तो वड्डा ज्ञानी तू है, और नामना सब तो वड्डा तेरा है, तेरे तो वड्डा किसे दा नामना नहीं है।
ਕਿਉਂਕਿ ਇੱਥੇ ਸੰਸਾਰ ਦੇ ਉੱਤੇ ਜਿਹੜਾ ਆਉਂਦਾ ਹੈ ਉਹ ਚਲਾ ਜਾਂਦਾ ਹੈ, ਫਿਰ ਉਹਦਾ ਨਾਮ ਹੀ ਲੋਕਾਂ ਨੂੰ ਭੁੱਲ ਜਾਂਦਾ ਹੈ। ਪਰ ਤੇਰਾ ਅਤੇ ਤੇਰੇ ਨਾਮ ਜਪਣ ਵਾਲਿਆਂ ਦਾ ਨਾਮ ਰਹਿੰਦਾ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਦ। ਜੁਗਤਨ ਮੈਂ ਤੇਰੀ ਪ੍ਰਭ ਜੁਗਤਾ, ਜੀਵਨ ਜੁਗਤ ਕਈਆਂ ਦੀ ਚੰਗੀ ਨਹੀਂ ਹੁੰਦੀ, ਕਈਆਂ ਦੀ ਚੰਗੀ ਹੁੰਦੀ ਹੈ, ਪਰ ਵਾਹਿਗੁਰੂ ਜੀ ਸਭ ਤੋਂ ਚੰਗੀ ਜੀਵਨ ਜੁਗਤ ਤੁਹਾਡੀ ਹੈ। ਇਸ ਨਾਨਨ ਮੈਂ ਇਸ ਨਾਨੀ, ਭਾਵ ਸਪਸ਼ਟ ਹੈ। ਸਿੱਧਨ ਮੈਂ ਤੇਰੀ ਪ੍ਰਭ ਸਿੱਧਾ, ਸਿੱਧਾਂ ਕੋਲ ਜਿਹੜੀ ਸਿੱਧੀ ਹੁੰਦੀ ਹੈ ਉਹਨਾਂ ਵਿੱਚ ਸਭ ਤੋਂ ਵੱਡੀ ਸਿੱਧੀ, ਸਭ ਤੋਂ ਵੱਡੀ ਰਿੱਧੀ ਨਿੱਧੀ ਤੁਹਾਡੇ ਕੋਲ ਹੈ, ਤੁਹਾਡਾ ਕੋਈ ਮੁਕਾਬਲਾ ਨਹੀਂ ਹੈ। ਕਰਮਨ ਸਿਰ ਕਰਮਾ, ਆਗਿਆ ਮੈਂ ਤੇਰੀ ਪ੍ਰਭ ਆਗਿਆ, ਹੁਕਮਨ ਸਿਰ ਹੁਕਮਾ। ਹਾਕਮ ਤੇ ਬਹੁਤ ਨੇ ਪਰ ਸਭ ਤੋਂ ਵੱਡਾ ਹਾਕਮ ਤੂੰ ਹੈ, ਤੇਰਾ ਹੁਕਮ ਕੋਈ ਮੋੜ ਨਹੀਂ ਸਕਦਾ। ਸਭ ਤੋਂ ਵੱਡੀ ਤੇਰੀ ਆਗਿਆ ਹੈ ਜਿਹਦੇ ਅੱਗੇ ਕੋਈ ਹੀਲ ਹੁਜਤ ਨਹੀਂ ਕਰ ਸਕਦਾ। ਇਸ ਵਾਸਤੇ ਇਹਨੇ ਬਚਨ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ, ਜਿਉਂ ਬੁਲਾਵੇਂ ਤਿਉਂ ਬੋਲੇ ਸਵਾਮੀ, ਕੁਦਰਤ ਕਵਨ ਹਮਾਰੀ। ਇਹ ਵੀ ਜੋ ਕੁਝ ਮੈਂ ਬੋਲਿਆ ਹੈ ਜਿਵੇਂ ਤੂੰ ਬੁਲਾਇਆ ਹੈ ਮੈਂ ਉਸ ਤਰ੍ਹਾਂ ਬੋਲਿਆ। ਕੁਦਰਤ ਦੇ ਇੱਥੇ ਅਰਥ ਨੇ ਤਾਕਤ। ਸਾਡੇ ਵਿੱਚ ਕੀ ਤਾਕਤ ਹੈ ਵੀ ਅਸੀਂ ਇੰਨਾ ਕੁਝ ਵੀ ਕਿਸੇ ਨੂੰ ਦੱਸ ਸਕੀਏ? ਇਹ ਵੀ ਤੁਸੀਂ ਕਿਰਪਾ ਕਰਕੇ ਬੁਲਵਾਇਆ, ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ। ਜਿਵੇਂ ਤੁਸੀਂ ਜੀਵ ਨੂੰ ਬੁਲਾਉਂਦੇ ਹੋ ਉਹ ਉਵੇਂ ਹੀ ਬੋਲਦਾ, ਉਹਦੀ ਬੋਲਣ ਦੀ ਵੀ ਸੱਤਾ ਨਹੀਂ ਹੈ। ਭਾਵ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਜਾਂ ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਇਸ ਲਈ ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗਤ ਵਿੱਚ ਜੁੜ ਕੇ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ, ਇਹ ਮਨੁੱਖ ਦਾ ਜੀਵਨ ਸਫਲਾ ਕਰਦੀ ਹੈ। ਜਿਹੜੀ ਸਾਧ ਸੰਗਤ ਅਕਾਲ ਪੁਰਖ ਪ੍ਰਭੂ ਨੂੰ ਬੜੀ ਪਿਆਰੀ ਹੈ, ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਨ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ, ਉਹ ਕਰੇ ਤੇਰਾ ਕਾਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਤੇ ਸੋ ਪਾਵੇ, ਸਦਾ ਸਿਫ ਸਾਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ। ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਉਹ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੂਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ, ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਕਰਿਆ ਨਾਦ ਵਾਜੇ, ਆਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾ ਪੁੱਤਰੇ, ਸੁਣੀ ਸੱਚੀ ਬਾਣੀ, ਸੰਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ ਸੁਣਤੇ ਪਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਾਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਖੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰੁਣਾਵ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰੱਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਬਣ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਟ ਕੀਤਾ ਤਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰੱਕੇ ਬੋਲੋ ਜੀ। ਜਨਾਬ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਤਰੱਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰੱਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬਤਾ ਤਰਛੇ ਰਿਆਇਤ ਦੇਗ ਦੇਗ ਫਤਿਹ ਬਿਰਦਗੀ ਬੈਜ ਪੰਥ ਕੇ ਜਿਸਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਅਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਤੁੱਛੀ ਮਤ ਦਾ ਰਾਖਾ ਬਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਭੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਅਪਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ 'ਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਜ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ ਮੈਨੂੰ ਕੇ ਦਰਸ਼ਨਦਾਰੀ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਸੁਖਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੋਏ ਹੁਕਮਨਾਮੇ ਦੇ ਸ਼ਬਦ ਵਿਚਾਰ ਛੇ ਬੋੜੇ ਆਨੰਦ ਸਾਹਿਬ ਜੀ ਕੇ ਜਾਪ ਇਸ ਮਚੀਆਂ ਸੇਵਾ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੁਤਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ ਨੂੰ ਗੁਰਬਾਣੀ ਕੀਰਤਨ ਕਥਾ ਦਾ ਬਹਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਸੰਗਤ ਦੀ ਹਾਜ਼ਰੀ ਤਿਲ ਬੁਲਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਰਾਜਵਿੰਦਰ ਕੌਰ ਨੂੰ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਪਿਆਰੇ ਖਾਲਸਾ ਪੰਥੀ ਚੜ੍ਹਦੀ ਕਲਾ ਕਰਨੀ ਜੇਲਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ਣ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਦੇਖ ਜੀਵਾਂ ਗੁਰੂ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਸੋ ਕਹੋ ਟਲ ਗੁਰ ਸੇਵੀਐ ਐਨ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ। ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ, ਵਡਭਾਗੀ ਹੋ ਆਪ ਜੀ, ਅੰਮ੍ਰਿਤ ਦੀਵਾਨਾਂ 'ਚ ਹਾਜ਼ਰੀਆਂ ਭਰੀਆਂ ਹਨ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ 'ਚ ਵਾਹਿਗੁਰੂ ਸਿਮਰਨ ਦੇ ਜਾਪ ਕਰਕੇ, ਗੁਰੂ ਮਹਾਰਾਜ ਦਰਸ਼ਨ ਦਾਰੇ ਕਰਕੇ, ਗੁਰੂ ਪਾਤਸ਼ਾਹ ਜੀ ਪਿੱਤਰ ਬਾਣੀ ਪੜ੍ਹ ਸੁਣ ਕੇ, ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਆਈ ਸਮੂਹ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨ ਦਰੋਂ ਗੁਰੂ ਗੁਰੂ ਸਿੱਖ ਜੀ ਬਨਾਮਦਾਨ ਬਖਸ਼ਣ। ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਵਿੱਚ ਅੱਜ ਸ੍ਰੀ ਅਖੰਡ ਸਾਹਿਬ ਫਰੀਦਕੋਟ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਹਰ ਸਾਲ ਦਾ ਪ੍ਰਾਰੰਭ ਹੋ ਰਿਹਾ 10 ਵਜੇ। ਐਤਵਾਰ ਨੂੰ 10:30 ਵਜੇ ਸੰਪੂਰਨਤਾਵਾਂ ਹੋਣਗੀਆਂ। ਐਤਵਾਰ ਦੇ ਸਾਰੇ ਦੀਵਾਨ ਹੀ ਇਸੇ ਖੁਸ਼ੀਆਂ ਸੰਬੰਧ ਸਾਜਰੇ ਹਨ। ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ, ਅਤੇ ਕੱਲ੍ਹ ਛਿੰਚਰਾਂ ਸ਼ਾਮ ਨੂੰ ਵਿਸ਼ੇਸ਼ ਦੀਵਾਨ ਇਸ ਸੰਬੰਧ ਵਿੱਚ ਸਾਜਰੇ ਹਨ, ਸਿਮਰਨ ਹੋਣਗੇ 8:15 ਤੋਂ 9:15 ਤੱਕ। ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ। ਅੰਮ੍ਰਿਤ ਸੰਚਾਰ 21 ਨਵੰਬਰ ਦਿਨ ਸ਼ਨਿਚਰਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤਾ ਬਾਟਾ ਤਿਆਰ ਹੋ ਰਿਹਾ। ਜਿਹਨਾਂ ਪ੍ਰਾਣੀਆਂ ਨੇ ਗੁਰੂ ਵਾਲੇ ਬਣਨਾ ਹੈ, ਆਪਣੇ ਨਾਮ ਲੈਵਲ 'ਚ ਲਿਖਾ ਸਕਦੇ ਹੋ ਜੀ, ਗੁਰੂ ਵਾਲੇ ਬਣ ਕੇ ਨਾਮ ਦੀ ਦਾਤ, ਅਮਰ ਦਾਤ ਪ੍ਰਾਪਤ ਕਰਕੇ ਜਨਮ ਸੁਹੇਲਾ ਕਰੋ। ਇੱਥੇ ਅੰਮ੍ਰਿਤ ਵੇਲੇ ਦੀਵਾਨ ਦੀ ਸੰਪੂਰਨਤਾ ਹੈ। ਹੁਣ ਜਿਸ ਪਰਿਵਾਰ ਵੱਲੋਂ ਕੱਲ੍ਹ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਇਆ ਹੈ, ਉਹ ਅਖੰਡ ਪਾਠ ਸਾਹਿਬ ਵਾਲੇ ਕਮਰੇ 'ਚ ਪਹੁੰਚਣ, ਮਾਤੀ ਅਰਦਾਸ ਵਿੱਚ ਸ਼ਾਮਿਲ ਹੋਣ। ਇੱਥੇ ਸੰਪੂਰਨਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਵੇ। ਹਰ ਆਪੇ ਪੰਚ ਤਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੇ। ਜਨ ਨਾਨਕ ਸਤਿਗੁਰ ਮੇਲੇ ਹਰ ਆਪੇ ਝਗੜ ਝੁਕਾਵੇ। ਬੈਰਾੜੀ ਮਹੱਲਾ ਚੌਥਾ। ਜਪ ਮਨ ਰਾਮ ਨਾਮ ਸਤਾਰਾ ਕੋਟ ਕੁਟ ਅੰਤਰ ਕੇ ਪਾਪ ਸਭ ਖੋਵੈ। ਹਰ ਭਵ ਦਿਲ ਪਾਰ ਉਤਾਰਾ ਰਹਾ। ਕਾਇਆ ਨਗਰ ਬਸਤ ਹਰ ਸਵਾਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ। ਨਿਕਟ ਬਸਤ ਕਛ ਨਦਰ ਨ ਆਵੇ ਹਰ ਲਾਦਾ ਗੁਰ ਵਿਚਾਰਾ। ਹਰ ਆਪੇ ਸਾਉ ਸਰਾਫ ਰਤਨ ਹੀਰਾ ਹਰ ਆਪ ਕੀਆ ਪਾਸਾਰਾ। ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸਾਹੋ ਸੱਚਾ ਬਣ ਜਾਰਾ। ਬੈਰਾੜੀ ਮਹੱਲਾ ਚੌਥਾ। ਜਪ ਮਨ ਹਰ ਨਿਰੰਜਨ ਨਿਰੰਕਾਰਾ ਸਦਾ ਸਦਾ ਹਰ ਧਿਆਈਐ ਸੁਖਦਾਤਾ ਜਾਂ ਕਾ ਅੰਤ ਨਾ ਪਾਰਾ ਵਾਰਾ ਰਹਾਉ। ਅਗਨ ਕੁੰਟ ਮੈਂ ਉਰਦ ਲਿਵ ਲਾਗਾ ਹਰ ਰਾਖੇ ਉਦਰ ਮਝਾਰਾ। ਸੋ ਐਸਾਰ ਸੇਵੋ ਮੇਰੇ ਮਨ ਹਰ ਅੰਤ ਛੁਡਾਵਣ ਹਾਰਾ। ਜਾਂ ਕੇ ਹਿਰਦੈ ਵਸਿਆ ਮੇਰਾ ਹਰ ਹਰ ਤਿਸ ਜਨ ਕੋ ਕਰੋ ਸਭ ਨਮਸਕਾਰਾ। ਹਰ ਕਿਰਪਾ ਤੇ ਪਾਈਏ ਹਰ ਜਪ ਨਾਨਕ ਨਾਮ ਉਧਾਰਾ। ਬੈਰਾੜੀ ਮਹੱਲਾ ਚੌਥਾ। ਜਪ ਮਨ ਹਰ ਹਰ ਨਾਮ ਨਿਤ ਧਿਆਏ ਜੋ ਇੱਛੈ ਸੋਈ ਫਲ ਪਾਵੇ ਫਿਰ ਦੁੱਖ ਨਾ ਲਾਗੇ ਆਏ ਰਹਾ। ਸੋ ਜਪ ਸੋ ਤਪ ਸਾਬਰਤ ਪੂਜਾ ਜੇ ਧਰ ਸਿਉ ਪ੍ਰੀਤ ਲਗਾਏ। ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇੱਕ ਖਿਨ ਮੈਂ ਬਿਸਰ ਸਭ ਜਾਏ। ਤੂੰ ਬੇਅੰਤ ਸਰਬ ਕਲ ਪੂਰਾ ਕਿਛ ਕੀਮਤ ਕਹੀ ਨਾ ਜਾਏ। ਨਾਨਕ ਸਰਨ ਤੁਮਾਰੀ ਹਰ ਜੀਉ ਭਾਵੈ ਤਿਵੈ ਛੁਡਾਏ। ਰਾਗ ਬੈਰਾੜੀ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ।

ਜੋਰੀ ਮੰਗੈ ਦਾਨ ਵੇ ਲਾਲੋ, ਸ਼ਰਮ ਧਰਮ ਦੁਇ ਛਪ ਖਲੋਏ।

ਜਿਨੇ ਉਪਾਈ ਰੰਗ ਰਵਾਈ ਬੈਠਾ ਵੇਖੇ ਵਾਖੇ ਅਕੇਲਾ ਸੱਚਾ ਸੋ ਸਾਹਿਬ ਸੱਚ ਤਪਾਵਸ ਸੱਚੜਾ ਨਿਆਉ ਕਰੇ ਗੁਮ ਸੋਲਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸੰਭਾਲ ਸੀ ਬੋਲਾ।

ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ। ਤਲੰਗ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਆਏ ਹੁਕਮ ਖਸਮ ਆਹੋ ਹੁਕਮ ਸਭ ਵਰਤਨੀ ਸੱਚ ਸਾਹਿਬ ਸਾਚਾ ਖੇਲ ਸਭ ਹਰ ਧਨੀ ਸਲਾਹੋ ਸੱਚ ਸਭ ਉਪਰ ਹਰ ਧਨੀ ਜਿਸ ਨਾਹੀ ਹਾ ਜਿਸ ਨਾਹੀ ਕੋਏ ਸਰੀਕ ਕਿਸ ਲਿਖ ਹਉ ਗਣੀ ਰਹਾਉ ਪੌਣ ਪਾਣੀ ਧਰਤੀ ਆਕਾਸ ਘਰ ਮੰਦਰ ਹਰ ਬਣੀ ਵਿੱਚ ਵਰਤੇ ਨਾਨਕ ਆਪ ਝੂਠਾ ਕਹੋ ਕਿਆ ਗਣੀ। ਤਲੰਗ ਮਹੱਲਾ ਚੌਥਾ ਨਿਥ ਨਿਫ ਨਿਤ ਨਿਫੁਲ ਕਰਮ ਕਮਾਏ ਬਫਾਵੇ ਦੁਰਮਤੀ ਦੁਰਮਤੀ ਆ ਜਬ ਆਣੇ ਵੱਲ ਪਵੰਚ ਕਰ ਝੂਠ ਤਬ ਜਾਣੇ ਜਗ ਜਿੱਤੀ ਆ। ਐਸਾ ਬਾਜੀ ਸੰਸਾਰਣਾ ਚੇਤੇ ਹਰ ਨਾਮਾ ਖਿਨ ਮੈਂ ਬਣ ਸੇ ਸਭ ਝੂਠ ਮੇਰੇ ਮਨ ਧਿਆਏ ਰਾਮਾ ਰਹਾਉ। ਸਾ ਵੇਲਾ ਚੇਤਨ ਆਵੇ ਜਿਤ ਆਏ ਕੰਟਕ ਕਾਲ ਗ੍ਰਸੈ ਤਿਸ ਨਾਨਕ ਲਏ ਛੁਡਾਏ ਜਿਸ ਕਿਰਪਾ ਕਰ ਹਿਰਦੈ ਵਸੈ। ਤਲੰਗ ਮਹੱਲਾ ਪੰਜਵਾਂ ਘਰ ਪਹਿਲਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਖਾਕ ਨੂਰ ਕਰਦੰ ਆਲਮ ਦੁਨੀਆ ਏ ਅਸਮਾਨ ਜਿਮੀ ਦਰਖਤ ਆਬ ਪਦਾਇ ਸੁਖਦਾਇ ਬੰਦੇ ਚਸਮ ਦੀਦੰ ਫਨਾਏ ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ ਰਾਉ। ਗੈਵਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬੁਖਰਾਏ ਦਿਲ ਕਬਜ ਕਬਜਾ ਕਾਦਰੋ ਦੋਚਕ ਸਜਾਏ ਬਲੀ ਨਿਆਮਤ ਬਰਦਾਰਾ ਦਰਬਾਰ ਮਿਲਕ ਖੁਨਾਏ ਜਬ ਅਜਰਾਇਲ ਬਸਤਨੀ ਤਬ ਚੇਕਾਰ ਵਧਾਏ।

ਦਾ ਪੰਜਵਾ ਤੁਧ ਬਿਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਰੈ ਸੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਰਹਾ ਹੈ ਤੂੰ ਹੋਵਣਹਾਰ

ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਜੋ ਦਿਸੈ ਸੋ ਤੇਰਾ ਰੂਪ, ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਦਾਨ ਗੋਬਿੰਦ ਅਨੂਪ। ਸਿਮਰ ਸਿਮਰ ਸਿਮਰ ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਜਿਨ ਜਪਿਆ ਤਿਸ ਕਉ ਬਲਹਾਰ, ਤਿਸ ਕੈ ਸੰਗ ਤਰੈ ਸੰਸਾਰ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਛੋ ਧੂਰ। ਤਲੰਗ ਮਹੱਲਾ ਪੰਜਵਾਂ ਘਰ ਤੀਜਾ, ਮਿਹਰਵਾਨ ਸਾਹਿਬ ਮਿਹਰਵਾਨ, ਸਾਹਿਬ ਮੇਰਾ ਮਿਹਰਵਾਨ। ਜੀ ਸਗਲ ਕੋ ਦੇ ਦਾਨ ਰਹਾਉ, ਤੂੰ ਕਾਹੇ ਡੋਲੇ ਪ੍ਰਾਣੀਆ। ਤੁਧ ਰਾਖੇਗਾ ਸਿਰਜਨਹਾਰ, ਜਿਨ ਪਦਾਇਸ ਤੂੰ ਕੀਆ, ਸੋਈ ਦੇ ਆਧਾਰ। ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ, ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ। ਕੁਦਰਤ ਕੀਮ ਨਾ ਜਾਣੀਐ ਵੱਡਾ ਬੇਪਰਵਾਹ, ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹੋ। ਤੂੰ ਸਮਰੱਥ ਅਕਥ ਅਗੋਚਰ, ਜਿਉ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ। ਨਾਨਕ ਕੀ ਅਰਦਾਸ। ਤਲੰਗ ਮਹੱਲਾ ਪੰਜਵਾਂ ਘਰ ਤੀਜਾ।

ਕਿਨ ਮੈਂ ਥਾਪਿਓ ਥਾਪਦਾ ਚਰਜ ਤੇਰੇ ਰੂਪ, ਕੌਣ ਜਾਣੇ ਚਲਤ ਤੇਰੇ ਅੰਧਿਆਰੇ ਮੈਂ ਦੀਪ। ਖੁਦ ਖਸਮ ਖਲਕ ਜਹਾਨ ਅੱਲਾਹ, ਮਿਹਰਬਾਨ ਖੁਦਾਏ ਦਿਨ ਸੁਰੈਨ, ਜੇ ਤੁਧੇ ਅਰਾਦੇ ਸੋ ਕਿਉਂ ਦੋਚਕ ਜਾਏ। ਅਜਰਾਈਲ ਯਾਰ ਬੰਦੇ ਜਿਸ ਤੇਰਾ ਯਾਦਾਰ, ਗੁਨੇ ਉਸ ਕੇ ਸਗਲ ਆਪੂ ਤੇਰੇ ਜਨ ਦੇਖੈ ਦੀਦਾਰ। ਦੁਨੀਆ ਚੀਜ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਉ, ਗੁਰ ਮਿਲ ਨਾਨਕ ਬੂਝਿਆ ਸਦਾ ਇਕ ਸਗਾਉ। ਤਲੰਗ ਮਹੱਲਾ ਪੰਜਵਾ, ਮੀਰਾ ਦਾਨਾ ਦਿਲ ਸੋਚ, ਮੁਹੱਬਤ ਮਨ ਤਨ ਬਸੈ ਸੱਚ ਸਾਹੋ ਬੰਦੀ ਮੋਚ। ਰਾਉ ਦੀਦਨੇ ਦੀਦਾਰ ਸਾਹਿਬ ਕਛ ਨਹੀਂ ਇਸਕਾ ਮੋਲ, ਪਾਗ ਪਰਵਿਦਗਾਰ ਤੂੰ ਖੁਦ ਖਸਮ ਵੱਡਾ ਤੋਲਾ। ਦਸਤਗੀਰੀ ਦੇ ਦੁਲਾਵਰ ਤੂੰ ਹੀ, ਤੂੰ ਹੀ ਏਕਾ ਕਰਤਾਰ, ਕੁਦਰਤ ਕਰਨ ਖਾਲਕ ਨਾਨਕ ਤੇਰੀ ਟੇਕ। ਤਲੰਗ ਮਹੱਲਾ ਪਹਿਲਾ, ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਜਿਨ ਕੀ ਆਤਨ ਦੇਖਿਆ, ਕਿਆ ਕਹੀਏ ਰੇ ਭਾਈ, ਆਪੇ ਜਾਣੇ ਕਰੇ ਆਪ ਜਿਨ ਵਾੜੀ ਹੈ ਲਾਈ। ਰਹਿਸਾ ਪਿਆਰੇ ਕਾ ਰਹਿਸਾ ਜੇ ਸਦਾ ਸੁਖ ਹੋਈ ਰਾਉ, ਜਿਨ ਰੰਗ ਕੰਤ ਨਾ ਰਾਵਿਆ, ਸਾ ਪੁੱਛੋ ਰੇ ਤਾਣੀ, ਹੱਥ ਪਛੋੜੈ ਸਿਰ ਤੁਣੈ ਜਬ ਰਹਿਣ ਵਿਹਾਣੀ। ਪਛਤਾਵਾ ਨਾ ਮਿਲੇ ਜਬ ਚੁੱਕੇਗੀ ਸਾਰੀ, ਤਾਂ ਫਿਰ ਪਿਆਰਾ ਰਾਵੀਏ ਜਬ ਆਵੇਗੀ ਵਾਰੀ। ਕੰਤਲੀਆ ਸੁਹਾਗਨੀ ਮੈਂ ਤਾਂ ਵਦਵੀ ਇਹ, ਛੇ ਗੁਣ ਮੁਝੇ ਨਾ ਆਵਨੀ ਕਹਿ ਜੀ ਦੋ ਸਤਰੇ। ਜਿਨੀ ਸਖੀ ਸੌ ਰਾਵਿਆ ਤਿਨ ਪੁੱਛੋਗੀ ਜਾਏ, ਪਾਏ ਲੱਗੋ ਬੇਨਤੀ ਕਰੋ ਲਿਹੋਗੀ ਪੰਥ ਬਤਾਏ। ਹੁਕਮ ਪਛਾਣੇ ਨਾਨਕਾ ਪਉ ਚੰਦਨ ਲਾਵੇ,

ਆਵੈ। ਪਾਨਾ ਵਾੜੀ ਹੋਏ ਘਰ ਘਰ ਖਰ ਸਾਰ ਨਾ ਜਾਣੇ, ਰਸੀਆ ਹੋਵੇ ਮੁਸਕ ਕਾ ਤਬ ਫੂਲ ਪਛਾਣੈ। ਅਪਿਓ ਪੀਵੈ ਜੋ ਨਾਨਕਾ, ਭ੍ਰਮ ਭ੍ਰਮ ਸਮਾਵੇ, ਸਹਿਜੇ ਸਹਿਜੇ ਮਿਲ ਰਹੇ ਅਮਰਾ ਪਦ ਪਾਵੇ। ਤਲੰਗ ਮਹੱਲਾ ਚੌਥਾ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆ, ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ।

ਜੋ ਗੁਰ ਸਿੱਖ ਗੁਰ ਸੇਵ ਦੇ ਸੇ ਪੁੰਨ ਪੁਰਾਣੀ ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਕੁਰਬਾਣੀ ਗੁਰਮੁਖ ਸਖੀ ਸਹੇਲੀਆਂ ਸੇ ਆਪ ਅਰ ਭਾਈਆ ਹਰ ਦਰਗੇ ਪੈ ਨਾਈਆ ਹਰ ਆਪ ਗੱਲ ਲਾਈਆ ਜੋ ਗੁਰਮੁਖ ਨਾਮ ਧਿਆਏ ਦੇ ਤਿਨ ਦਰਸ਼ਨ ਦੀਜੈ ਹਮ ਤਿਨ ਕੇ ਚਰਨ ਪਖਾਲ ਦੇ ਧੂੜ ਘੋਲ ਘੋਲ ਪੀਜੈ ਪਾਨ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆ ਜਿਨ ਹਰ ਨਾ ਮਾਰ ਚੇਤਿਆ ਹਿਰਦੇ ਉਰ ਤਾਰੇ ਤਿਨ ਜਮ ਨੇੜ ਨਾ ਆਵਈ ਗੁਰ ਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਦਾਨ ਹੈ ਕੋਈ ਗੁਰਮੁਖ ਜਾਣੈ ਨਾਨਕ ਜਿਨ ਸਤਿਗੁਰ ਭੇਟਿਆ ਰੰਗ ਦਲੀਆਂ ਮਾਣੈ ਸਤਿਗੁਰ ਦਾਤਾ ਆਖੀਐ ਤੁਸ ਕਰੇ ਪਸਾਉ ਹਉ ਗੁਰ ਵਿਟੋ ਸਦਵਾਰਿਆ ਜਿਨ ਦਿੱਤੜਾ ਨਾਉ ਸੋ ਧਨ ਗੁਰੂ ਸੋ ਬਾਸ ਹੈ ਅਰ ਦੇਹ ਸੁਨੇਹਾ ਹਉ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿੱਖਾ ਗੁਰ ਮੰਨਿਆ ਤਿੰਨਾ ਭੁੱਖ ਸਭ ਜਾਵੀ ਹਰ ਕਾ ਮਾਰਗ ਆਖੀਐ ਕਹੋ ਕਿਤ ਬਿਦ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ ਜਿਨ ਗੁਰਮੁਖ ਹਰ ਅਰਾਧਿਆ ਸੇ ਸਾ ਵਡ ਦਾਣੇ ਹਉ ਸਤਿਗੁਰ ਕਉ ਸਦਵਾਰਿਆ ਗੁਰ ਬਚਨ ਸਮਾਣੇ ਤੂੰ ਠਾਕਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ ਤੁਧ ਭਾਵੇ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ ਤਲੰਗ ਮਹੱਲਾ ਨਾਵਾਂ ਕਾਫੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨ ਔਤ ਬੇ ਔਦ ਬਿਹਾਤ ਹੈ ਫੂਟੈ ਘੱਟ ਜਿਉ ਪਾਨੀ ਰਹਾਉ ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ ਝੂਠੇ ਲਾਲ ਚਲਾਗ ਕੈ ਨਹਿ ਮਰਨ ਪਛਾਨਾ ਅਜਹੂ ਕਛ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੈ ਕਹੁ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ ਤੁਲੰਗ ਮਹੱਲਾ ਨਾਵਾ ਜਾਗ ਲਿਹੋ ਰੇ ਮਨਾ ਜਾਗ ਲਿਹੋ ਕਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ ਰਹਾਉ ਮਾਤ ਪਿਤਾ ਸੁਤ ਬੰਦ ਜਨ ਹਿਤ ਜਾ ਸਿਉ ਕੀਨਾ ਜੀਓ ਛੂਟਿਓ ਜਬ ਦੇਹ ਤੇ ਡਾਰ ਅਗਨ ਮੈਂ ਦੀਨਾ

ਲਾਲ ਚੰਦੀ ਹਜ਼ਾਰ ਆਲਮ ਏਕਲ ਖਾਨਾ ਹਮ ਚਿੰਨੀ ਪਾਤਸ਼ਾਹ ਸਾਵਲੇ ਬਰਨਾ ਅਸ ਪਤ ਗਜ ਪਤ ਨਰ ਹੈ ਨਰਿੰਦਾ ਨਾਮੇ ਕੇ ਸਵਾਮੀ ਮੀਰ ਮੁਕਾਂਦਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿ ਭੰਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਕੋ ਜਾਵੋ ਦੁੱਧ ਕਰਮ ਫੁਨ ਸੁਰਤ ਸੁਮਾਇਨ ਹੋਏ ਨਿਰਾਸ ਜਮਾਵੋ ਜਪੋ ਤਾਂ ਇੱਕੋ ਨਾਮਾ ਜਪੋ ਤਾਂ ਇੱਕੋ ਨਾਮਾ ਵਰ ਨਿਰਾਫਲ ਕਾਮਾ ਰਹਾਉ ਇਹ ਮਨ ਇਟੀ ਹਾਥ ਕਰੋ ਫੁਨ ਨੇਤਰੋਂ ਨੀਂਦ ਨ ਆਵੇ ਰਸਨਾ ਨਾਮ ਜਪੋ ਤਬ ਮਥੀਐ ਇਨ ਬਿਦ ਅੰਮ੍ਰਿਤ ਪਾਵੋ ਮਨ ਸੰਪਟ ਜੇਤਾ ਸਤ ਸਰਨਾਵਨ ਭਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਨ ਸੇਵਕ ਜੇ ਸੇਵੇ ਇਨ ਬਿਦ ਸਾਹਿਬ ਰਵਤ ਰਹੇ ਕਹਿ ਦੇ ਕਹਿ ਕਹੇ ਕਹਿ ਜਾਵੇ ਤੁਮ ਸਰ ਅਵਰ ਨ ਕੋਈ ਭਗਤਹੀਨ ਨਾਨਕ ਜਨ ਜੰਪੈ ਹੌਸਲਾਹੀ ਸੱਚਾ ਸੋਈ ਸੂਹੀ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅੰਤਰ ਵਸੈ ਨਾ ਬਾਹਰ ਜਾਏ ਅੰਮ੍ਰਿਤ ਛੋੜਾ ਕਾਹੇ ਭਿਖ ਖਾਏ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸਾਚੇ ਕੇਰੇ ਰਹਾਉ ਗਿਆਨ ਧਿਆਨ ਸਭ ਕੋਈ ਰਵੈ ਬਾਂਧਨ ਬਾਂਧਿਆਂ ਸਭ ਜਗ ਪਵੈ ਸੇਵਾ ਕਰੇ ਸੋ ਚਾਕਰ ਹੋਏ ਜਲ ਥਲ ਮਹੀਅਲ ਰਵ ਰਹਿਆ ਸੋਏ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਸੂਹੀ ਮਹੱਲਾ ਪਹਿਲਾ ਘਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਜਲ ਕਹਿ ਚਿਲਕ ਨਾ ਘੋਟਮ ਕਾਲੜੀ ਮਸ ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾਂ ਤਿਸ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਾਨਾ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਸਨ ਪੌੜੀ ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀ ਆਹ ਟੱਠੀਆਂ ਕੰਮ ਨ ਆਵਨੀ ਵਿੱਚੋਂ ਸੱਖਣੀ ਆਹ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀ ਅੰਨ ਸਿੰਬਲ ਰੁੱਖ ਸਰੀਰ ਮੈਂ ਜਨ ਦੇਖ ਭੁਲਾਨ ਸੇ ਫਲ ਕੰਮ ਨਾ ਆਵਣੀ ਤੇ ਗੁਣ ਮੈਂ ਤਨ ਹਨ ਸੇ ਫਲ ਕੰਮ ਨ ਆਵਣੀ ਤੇ ਗੁਣ ਮੈਂ ਤਨ ਹਨ ਅੰਦਲੇ ਭਾਰ ਉਠਾਇਆ ਡੂੰਗਰ ਵਾਟ ਬਹੁਤ ਅੱਖੀ ਲੋੜੀ ਤਾਲ ਨਾਲ ਹਉ ਚੜ ਲੰਗਾ ਕੇਤ ਚਾਕਰੀਆਂ ਚੁੰਘਿਆਈਆਂ ਅਵਰ ਸਿਆਣਪ ਕੇਤ ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟੈ ਜੇਤ ਸੂਹੀ ਮਹੱਲਾ ਪਹਿਲਾ।
जप तप का बंद बेड़ला जित लंघे वाहेला। तू सरवर तू उछला ऐसा पंथ सोहेला, तेरा एको नाम मजीठड़ा रत्ता मेरा चोला सद रंग ढोला रहा।

ਗਾ ਸੋਈ ਮਿਲਿਆ ਹੋਏ ਨਾ ਵਿਛੜ ਜੇ ਮਿਲਿਆ ਹੋਈ ਆਵਾ ਗੌਣ ਨਿਵਾਰਿਆ ਹੈ ਸਾਚਾ ਸੋਈ ਹਉਮੈ ਮਾਰ ਨਿਵਾਰਿਆ ਸੀਤਾ ਹੈ ਚੋਲਾ ਗੁਰਬਚਨੀ ਫਲ ਪਾਇਆ ਸਹਿ ਕੈ ਅੰਮ੍ਰਿਤ ਬੋਲਾ ਨਾਨਕ ਕਹੇ ਸਹੇਲੀ ਹੋ ਸਭ ਖਰਾ ਪਿਆਰਾ ਹਮ ਸਹਿ ਕੇਰੀਆ ਦਾਸੀਆ ਸਾਚਾ ਖਸਮ ਹਮਾਰਾ ਸੂਹੀ ਮਹੱਲਾ ਪਹਿਲਾ ਜਿਨ ਕੋ ਭਾਂਡੇ ਪਾਓ ਤਿਨਾ ਸਵਾਰ ਸੀ ਸੁਖੀ ਕਰੇ ਪਸਾਓ ਦੁਖ ਵਸਾਰ ਸੀ ਸਹਿਸਾ ਮੂਲੇ ਨਾਹੇ ਸਰ ਪਰ ਤਾਰ ਸੀ

ਦਿਖਿਆ। ਚਾਲੈ ਸਤਿਗੁਰ ਪਾਏ ਪਵੇ ਨਾ ਭੀਖਿਆ, ਜਾਂ ਕੋ ਮੈਲ ਹਜੂਰ ਦੂਜੈ ਨਿਵਾਇ ਕੇਸ, ਦਰ ਦਰ ਵਾਣੀ ਨਾਹੇ ਮੂਲੇ ਪੁੱਛ ਤਿਸ, ਛੁਟੈ ਤਾਂ ਕੈ ਬਹੁ ਬੋਲ ਸਾਹਿਬ ਨਦਰ ਜਿਸ, ਕੱਲੇ ਆਣੇ ਆਪ ਜਿਸ ਨਾਹੀ ਦੂਜਾ ਮਤੈ ਕੋਏ, ਢਾਹੇ ਉਹ ਸਾਰੇ ਸਾਜ ਜਾਣੇ ਸਭ ਸੋਏ, ਨਾਉ ਨਾਨਕ ਬਗਸੀਸ ਨਦਰੀ ਕਰਮ ਹੋਏ ਸੂਹੀ ਮਹੱਲਾ ਪਹਿਲਾ, ਭਾਂਡਾ ਹੱਛਾ ਸੂਏ ਜੋ ਤਿਸ ਭਾਵਸੀ, ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ, ਗੁਰੂ ਦੁਆਰੇ ਹੋਏ ਸੋਜੀ ਪਾਏ ਸੀ, ਇਤ ਦੁਆਰੇ ਧੋਏ ਹੱਛਾ ਹੋਏ ਸੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸ੍ਰੀ ਸਤਿਗੁਰੂ ਪ੍ਰਸਾਦਿ।

ਐਂਡਡ ਕੀਤਾ ਆਦਨਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਨਾਬ ਸਿੰਘ ਸਿੰਘੜੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁੱਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿੱਤਾ ਵੈ ਚਿਤ ਆਵਨ ਗਾ ਸਦਕਾ ਸਰਬ ਸੁਖ ਹੋਵੇ। ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰਸ਼ਿਆ ਰਿਹਾ, ਦੇਖ ਦੇਖ ਫਤਿਹ, ਬਿਰਦ ਕੀ ਪੈਜ ਪੰਥ ਕੀ ਜਿਤਰੀ, ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਾਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਦਾ ਰੱਖਾ, ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਦਰ ਮਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਵੇਂ, ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਂ, ਨਿਉਟਿਆਂ ਦੀ ਓੜ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਦਰਕਰ ਦੀਆਂ ਪਿਆਰੀਆਂ ਸੰਗਤਾਂ ਵੱਲੋਂ, ਸੇਵਕ ਪਰਿਵਾਰਾਂ ਵੱਲੋਂ, ਆਪ ਦੇ ਚਰਨ ਪਸਦਿਆਂ ਦੋ ਤੁਰਕੀ ਬਾਣੀ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣ ਜਾ ਰਹੇ ਹਨ। ਪਹਿਲਾ ਅਖੰਡ ਪਾਠ ਸਾਹਿਬ, ਪਹਿਲਾ ਅਖੰਡ ਪਾਠ ਸਾਹਿਬ, ਆਪ ਲੀਏ ਲੜਦਾਏ ਦਰ ਦਰਵੇਸ਼ ਸੇ, ਤਿੰਨ ਧੰਨ ਜਨੇ ਦੀ ਮਾਓ ਆਏ ਸਫਲ ਸੇ, ਧੰਨ ਧੰਨ ਬਾਬਾ ਸ਼ੇਖ ਫਰੀਦ ਜੀ, ਆਪ ਜੀ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਵਿੱਚ ਫਰੀਦਕੋਟ ਇਲਾਕਾ ਨਿਵਾਸੀ ਸਮੂਹ ਸੰਗਤਾਂ ਪਰਿਵਾਰਾਂ ਨੂੰ ਹਰ ਸਾਲ ਦੀ ਤਰ੍ਹਾਂ ਆਪ ਚਰਨ ਪਰਸਦਿਆਂ ਹੋਇਆਂ, ਪਹਿਲਾ ਅਖੰਡ ਪਾਠ ਸਾਹਿਬ ਤੁਰਕੀ ਬਣੇ, ਪਹਿਲਾ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣ ਜਾ ਰਿਹਾ। ਕਿਰਪਾ ਕਰਨੀ ਸਮੂਹ ਸੰਗਤਾਂ ਪਰਿਵਾਰਾਂ ਦੇ ਸਿਰ 'ਤੇ ਮਿਹਰ ਪ੍ਰਾਰਥਨਾ, ਪਰਿਵਾਰਾਂ ਸੁੱਖ ਸ਼ਾਂਤੀ, ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ, ਤੰਦਰੁਸਤ ਦਾਤਾਂ ਬਖਸ਼ਣੀਆਂ, ਕਾਰੋਬਾਰ 'ਚ ਵਾਧੇ ਬਰਕਤਾਂ ਪਾਉਣੀਆਂ, ਸੀਸ 'ਤੇ ਮਿਹਰ ਪ੍ਰਾਰਥਨਾ ਦਰ ਘਰ ਨਾਲ ਜੋੜ ਕੇ ਰੱਖਣਾ। ਦੂਸਰਾ ਅਖੰਡ ਪਾਠ ਸਾਹਿਬ ਹਰਪ੍ਰੀਤ ਕੌਰ ਸੁਖਮਨ ਸਿੰਘ ਪਰਿਵਾਰ ਵੱਲੋਂ, ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ, ਕਾਰੋਬਾਰ ਦੇ ਵਾਧੇ ਬਰਕਤਾਂ ਵਾਸਤੇ, ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਾਜ ਕਿਰਪਾ ਕਰਨੀ, ਸੋ ਪਰਿਵਾਰ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਣਾ, ਪਰਿਵਾਰ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਕਾਰੋਬਾਰਾਂ 'ਚ ਵਾਧੇ ਬਰਕਤਾਂ ਪਾਉਣੀਆਂ, ਸਮੂਹ ਸੰਗਤਾਂ ਪਰਿਵਾਰਾਂ ਵੱਲੋਂ ਆਪਦੇ ਹਜ਼ੂਰ ਇਸ ਸੰਬੰਧ ਦੇਖ ਸਜ ਕੇ ਹਾਜ਼ਰਿਆਂ ਦਰ 'ਤੇ ਪ੍ਰਵਾਨ ਹੋਏ, ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ। ਆਈ ਸੰਗਤ ਦੀ ਹਾਜ਼ਰੀ ਤਿਲਫੁਲ ਭੇਟਾ ਕੀਤੀ, ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ, ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ, ਆਪ ਜੀ ਦੇ ਪਵਿੱਤਰ ਸਰੂਪ ਸੁਖਾਸਨ ਸਥਾਨ ਤੋਂ ਪ੍ਰਕਾਸ਼ ਤਾਂ ਲਿਆਉਂਦੇ।

ਕਰਦੇ ਭੁੱਲਾਂ ਦੀ ਮਾਫੀ ਬਖਸ਼ਣੀ ਗਾਵਾਂ ਸਮਤ ਬਖਸ਼ਣੀ ਛੇ ਬੋੜੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ ਕਰਨ ਸੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਬਖਸ਼ੁਲਾਈ ਸ੍ਰੀ ਮੁਖਵਾਕ ਪੁਰੰਤ ਸੰਗਤਾਂ ਪਰਿਵਾਰਾਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਨ ਦੀ ਆਗਿਆ ਬਖਸ਼

ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤੁਸੀਂ ਉਹ ਬੋਲਣ ਲੈਣਾ, ਫਿਰ ਉਹ ਲੈਣਾ। ਸੰਗਤਾਂ ਪਰਿਵਾਰਾਂ ਨੂੰ ਬੇਨਤੀ ਹੈ ਕੱਲ੍ਹ ਸਵੇਰੇ 9:45 ਪਹੁੰਚਣ, 9 ਵਜੇ ਮਾਧੀ ਅਰਦਾਸ ਸ਼ਾਮਿਲ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਕੈ ਸੰਗ ਚਿਤ ਆਵੈ ਨਾਉ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਇ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਕਸਮ ਦੀ ਨੂਰੇ ਅਰਸੋਂ ਕੁਰਸੋਂ ਝੱਟੀਐ

ਦੇ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪਾ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਵਤਾਰ ਭੁੱਖਿਆਂ ਭੁੱਖ ਨਾ ਉਤਰੇ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲਾ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟਾ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਹੈ ਇੱਕ ਨਾ ਹੁਕਮੀ ਬਖਸ਼ਿਸ ਇੱਕ ਹੁਕਮੀ ਸਦਾ ਭਵਾਈਐ ਹੈ ਹੁਕਮਾ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮਾ ਜੇ ਬੁੱਝੈ ਤਾਂ ਹੋਮੈ ਕਹਾ ਨਾ ਕੋਈ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇਹ ਲੈਂਦੇ ਤਕ ਪਾਹੀ ਜੁਗ ਜਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸੈ ਬੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਅਪਾਰ ਆਖ ਹੈ ਮੰਗਹ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗਾ ਰੱਖੀਐ ਜਿਸ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਸ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵਾਹ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਿਆਤਨ ਪਾਇਆ ਮਹਾਨ ਨਾਨਕ ਗਾਵੀ ਆ ਗੁਣੀ ਨਿਧਾਨ ਗਾਵੀਆ ਸੁਣੀਆ ਮਨ ਰੱਖੀਆ ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੌਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਾਂ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਹਾਵਾਂ ਜੇਤ ਸੁਭਾਵਾਂ ਬਿਣ ਭਾਣੇ ਕੇ ਨਹਾਏ ਕਰੀ ਜੇ ਤੇ ਸਰਠ ਪਾਈ ਵੇਖਾ ਬਿਣ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾੜੀਐ ਨਾਲ ਚੱਲੈ ਸਭ ਕੋਈ ਚੰਗਾ ਨੌਰ ਖਾਈ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛਿਆ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤੇ ਆ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਦਬੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨਾ ਸਕਾ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾਇੰਦ ਸੁਣਿਆ ਮੁਕਸਾ ਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸੜ ਕਾ ਇਸ਼ਨਾਨ ਸੁਣਿਆ ਪੜ ਪੜ ਪਾਪ ਹਮਾਨ ਸੁਣਿਆ ਲਾਗਾ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਪ ਹੈ ਰਾਹੂ ਸੁਣਿਆ ਹੱਥ ਵੈਸ ਗਾਹੂ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਸੁਰਤ ਹੋਵੈ ਮਨ ਬੱਧ ਮੰਨਾ ਸਗਲ ਭਵਨ ਕੀ ਸੁੱਧ ਮੰਨਾ ਮੋਹ ਚੋਟਾ ਨਾ ਖਾਏ ਮੰਨਾ ਜਮਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਮਾਰਗ ਠਾਗ ਨਾ ਪਾਏ ਮੰਨਾ ਪਰਸੋਂ ਪ੍ਰਗਟ ਜਾਏ ਮੰਨਾ ਮਗ ਨਾ ਚੱਲੈ ਪੰਥ ਮੰਨਾ ਧਰਮ ਸਥਿਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੁਖ ਦੁਆਰ ਮੰਨੈ ਪਰਵਾਰ ਸਾਧਾਰ ਮੰਨੈ ਤਰਾ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦੁਰਗਹਿਮਾਨ ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰੇਕ ਧਿਆਨ ਜੇ ਕੋ ਕਹਾ ਕਰਾ ਵਿਚਾਰ ਕਰਤੇ ਕੈ ਕਰਨਾ ਨਾਹੀ ਸਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨਸੂਰ ਜੇ ਕੋ ਬੁੱਝਿਆ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ
ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰਤ ਲੈ ਕਮਜ਼ੋਰ ਜੀ ਜਾਤ ਰੰਗਾ ਕੇ ਨਾਵ ਸਭ ਨਾਲ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਹੇ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸੁਆਲਿਓ ਰੂਪ ਕੇਤੀ ਦਾਤ ਜਾਣੇ ਕੌਣ ਕੋਤ ਕੀਤਾ ਪਸਾਓ ਇੱਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ ਕੁਦਰਤ ਕਮਣ ਕਹਾ ਵਿਚਾਰ ਬਾਰੇ ਨਾ ਜਾਵਾ ਇੱਕ ਵਾਰ ਜੋ ਤੁਦ ਭਾਵ ਹੈ ਸਾਈ ਭਲੀ ਕਾਰ ਤੂੰ ਸਰਾ ਸਲਾਮ ਤੁਨਰੰਕਾਰ ਅਸੰਖ ਜਪ ਅਸੰਖ ਭਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਬਖਸਾਰ ਅਸੰਖ ਮੋਨ ਲਿਬਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਾਲ ਵੱਡ ਹੱਤਿਆ ਕਮਾਏ ਅਸੰਖ ਪਾਪੀ ਭਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਰਾਏ ਅਸੰਖ ਮਲੇਸ਼ ਮਲ ਭਖ ਖਾਏ ਅਸੰਖ ਨਿੰਦਕ ਸਿਰ ਕਰਹ ਭਾਰ ਨਾਨਕ ਨੀਚ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵ ਹੈ ਸਾਈ ਭਲੀ ਕਾਰ ਤੂੰ ਸਰਾ ਸਲਾਮ ਤਦਰੰਕਾਰ ਅਸੰਖ ਨਾਵ ਅਸੰਖ ਥਾਪ ਅਗਮ ਅਗਮ ਅਸੰਖ ਲੋ ਅਸੰਖ ਕਹ ਹੈ ਸਿਰ ਭਾਰ ਹੋਈ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਨ ਅਖਰਾ ਸਰ ਸੰਯੋਗ ਵਖਾਣ ਜਿਨ ਇਹ ਲਿਖੇ ਤੇ ਸਰਨਾਏ ਜੇ ਪਰਮਾਏ ਤਿਵ ਤਿਵ ਪਾਏ

ਸਾਰੇ ਭਲੇ ਕਾਰ, ਤੂੰ ਸਰਾ ਸਲਾਮਤ ਨਿਰੰਕਾਰ ਭਰੀਆ। ਹੱਥ ਪੈਰ ਤਨ ਦੇ ਪਾਣੀ ਧੋਤਾ ਉੱਤਰ ਸੋਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ ਭਰੀਆ। ਮਤ ਪਾਪਾ ਕਾ ਸੰਗ ਉਹ ਧੋਪਾ ਨਾਵਾ ਕਾ ਰੰਗ, ਪੁੰਨੇ ਪਾਪੇ ਆਖਣ ਨਾਹੀਂ ਕਾਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਪ ਹੋ ਜਾਹੋ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਉ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨ ਹੋਏ, ਸਵਾਗਤ ਆਥ ਬਾਣੀ ਬਰਮਾਉ, ਸਤ ਸੁਹਾਨ ਸਦਾ ਮਨ ਚਾਹੋ, ਕਵਣ ਸੋ ਵੇਲਾ ਭਗਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰ ਉੱਤੇ ਮਾਹੋ, ਕਵਣ ਜਿਤ ਹੋਆ ਆਕਾਰ, ਬੇਨ ਨ ਪਾਈਆ ਪੰਡਤੇ ਜੇ ਹੋ ਵੈ ਲੇਖ ਪੁਰਾਨ, ਭਗਤ ਨ ਪਾਇਓ ਕਾ ਦੀਆ ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੇ ਜਾੜਾ, ਰੁੱਤ ਮਾਹੋ ਨਾ ਕੋਈ, ਜਾ ਕਰ ਤਾ ਸਿਰ ਠੀਕੋ ਸਾਜੇ, ਆਪੇ ਜਾਣਾ ਸੋਈ, ਕਿਵ ਕਰ ਆਖਾ ਕਿਵ ਸਾਲਾ ਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖਾ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ, ਨਾਨਕ ਜੇ ਕੋ ਆਪਾ ਜਾਣਾ, ਅੱਗੇ ਗਇਆ ਨਾ ਸੋ ਹੈ, ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਕਵਾਤ, ਸਹਿਸ ਅਠਾਰਹ ਕਹਿਣ ਕਤੇਬਾ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਆ, ਲੇਖਿਆ ਹੋਏ ਵਿਨਾਸ਼, ਨਾਨਕ ਵੱਡਾ ਆਖੀਆ ਹੈ, ਆਪੇ ਜਾਣਾ ਆਪ, ਸਾਲਾ ਹੀ ਸਾਲਾ ਇਤੀ ਸੁਰਤ ਨਾ ਪਾਈਆ, ਨਦੀਆਂ ਅਤ ਵਾਹ ਪਵੈ ਸਮੁੰਦ ਨਾ ਜਾਣੀਆ ਹੈ, ਸਮੁੰਦ ਸਾਹ ਸੁਲਤਾਨ ਗਿਰਹਾ ਸਿੱਤੀ ਮਾਲ ਧਨ, ਕਿਹੜੀ ਤੁਲ ਨਾ ਹੋਵਨੀ ਜੇਤ ਸਮੁੰਦ ਨਾ ਵਿਸਰਾ ਹੈ, ਅੰਤ ਨਾ ਸਿਫਤੇ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਬਾਰਾਂ ਵਾਰ, ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ, ਇਹੋ ਅੰਤ ਨਾ ਜਾਣੈ ਕੋਈ, ਬਹੁਤਾ ਕਹੀਆ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋ, ਏਵੜ ਉੱਚਾ ਹੋਵੈ ਕੋਈ ਤੇ ਸੋਚੇ ਕੋ ਜਾਣੈ ਸੋਏ, ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਲਣਾ ਤਮਾਏ, ਕੀਤੇ ਮੰਗੈ ਜੋ ਦੇ ਭਾਰ, ਕੀਤੇ ਅਗਣਤ ਨਹੀਂ ਵਿਚਾਰ, ਕੀਤੇ ਖਬ ਤੁਟੈ ਵਿਕਾਰ, ਕੀਤੇ ਲੈ ਲੈ ਮੁਕਰ ਪਾਹੇ, ਕੀਤੇ ਮੂਰਖ ਖਾਹੀ ਖਾਹੇ, ਕੀਤਿਆ ਦੁੱਖ ਭੂਖ ਸਾਧ ਮਾਰ, ਇਹ ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕ ਆਖਣ ਪਾਏ, ਉਹ ਜਾਣੈ ਜੇਤੀਆ ਮੋਹਿ ਖਾਈ, ਆਪੇ ਜਾਣਾ ਆਪੇ ਦੇ ਆਖ ਹੈ ਸੇ ਭੇ ਕੇਈ ਕੇ, ਜਿਸਨੋ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੀ, ਅਮੁੱਲ ਭਾਏ ਅਮੁੱਲਾ ਸਮਾਹੀ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖਿਆ ਵੇਦ ਪਾਠ ਪੁਰਾਣ, ਆਖਿਆ ਹੈ ਪੜ੍ਹੇ ਕਰਹਿ ਵਿਖਿਆਨ, ਆਖਾ ਬਰਮੇ ਆਖਾ ਇੰਦ ਆਖਾ ਗੋਪੀ ਧਾ ਗੋਬਿੰਦ, ਆਖਾ ਈਸ਼ਰ ਆਖਾ ਸਿੱਧ, ਆਖਾ ਹੈ ਕੀਤੇ ਕੀਤੇ ਬੁੱਧ, ਆਖਾ ਦਾਨਵ ਆਖਾ ਦੇਵ, ਆਖਾ ਹੈ ਸੁਰ ਨਰ ਮੁਨ ਜਨ ਸੇਵ, ਕੀਤੇ ਆਖਾ ਹੈ ਆਖਣ ਪਾਹੀ, ਕੀਤੇ ਕਹਿ ਕਹਿ ਉੱਠ ਉੱਠ ਜਾਹੀ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕੇਈ ਕੇ, ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣਾ ਸਾਚਾ ਸੋਏ, ਜੇ ਕੋ ਆਖਾ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾ ਵਾਰਾਂ ਗਾ ਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕਿਤੇ ਬਾਵਣ ਹਾਰੇ, ਕਿਤੇ ਰਾਗ ਪਰੀ ਸਿਉ ਕਹੀ ਅਨ, ਕਿਤੇ ਗਾਵਣ ਹਾਰੇ ਗਾਵਹਿ ਤੁਹਨੋ, ਪੌਣ ਪਾਣੀ ਬਹਿ ਸੰਤਰ ਗਾਵਹਿ, ਰਾਜਾ ਧਰਮ ਦੁਆਰੇ ਗਾਵਹਿ, ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ, ਗਾਵਹਿ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ, ਗਾਵਹਿ ਇੰਦ ਅਦਾਸਨ ਬੈਠੇ ਦੇਵਤਿਆਂ ਧਰ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ, ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ, ਗਾਵਹਿ ਮੋਹਣੀਆ ਮਨਮੋਹਨ ਸੁਰਗਾ ਮੱਛ ਪਾਏ ਆਲੇ, ਗਾਵਨ ਰਤਨ ਪਾਏ ਤੇਰੇ ਅੜਸੜ ਤੀਰਥ ਨਾਲੇ, ਗਾਵਹਿ ਜੋਧ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ, ਗਾਵਹਿ ਖੰਡ ਮੰਡਲ ਪਰ ਪੰਡਾ ਕਰ ਕਰ ਰੱਖੇ ਤਾਰੇ, ਸਹੀ ਤੁਧਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ, ਹੋਰ ਕੀਤੇ ਗਾਵਨ ਸੇ ਮੈਂ ਚਿੱਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਰਾ ਸੱਚ ਸਾਹਿਬ, ਸਾਚਾ ਸੱਚੀ ਨਾਈ ਹੈ ਪੀ ਹੋਸੀ, ਜਾਏ ਨਾ ਜਾਸੀ ਰਚਨਾ ਜਿਨ ਰਚਾਈ, ਰੰਗੀ ਰੰਗੇ ਭਾਤੇ ਕਰ ਕਰ ਜਿਨਸੀ, ਮਾਇਆ ਜਿਨ ਉਪਾਈ, ਕਰ ਕਰ ਵੇਖਾ ਕੀਤਾ ਆਪਣਾ, ਜੇਬ ਤਿਸ ਦੀ ਵੜਿਆਈ, ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ,
ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰ ਬੈਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੇ ਸਖ ਜਮਾਤੇ ਮਨ ਜੀਤਾ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗੇ ਕੋਵੇਸ ਭੋਗਤ ਗਿਆਨ ਦਇਆ ਭੰਡਾਰਨ ਘੜਘੜ ਵਾਜਾ ਨਾਥ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਬਰਾ ਸਾਧ ਸੰਯੋਗ ਵਿਯੋਗ ਦੋਈ ਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗੇ ਕੋਵੇਸ ਏਕਾ ਮਾਈ ਜੁਗਤ ਬਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾਣ ਜੇ ਤਿਸ ਭਾਵੈ

ਅਨਾਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋਵੇਸ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਇੱਕ ਅਵਾਰ ਕਰ ਕਰ ਵੇਖਿਆ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਦਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋਵੇਸ ਇੱਕ ਦੂਜੀ ਭਾਉ ਲੱਖ ਹੋਏ ਲੱਖ ਹੋਵੇ ਲੱਖ ਵੇਸ ਲੱਖ ਲਗੇੜਾ ਆਖਿਆ ਹੈ ਏਕ ਨਾਮ ਜਗਦੇਸ਼ ਏਤ ਰਾਹੇ ਪਤ ਪਵੜੀਆਂ ਚੜੀਆ ਹੋਏ ਇਕੀਸ ਸੁਣ ਗੱਲਾ ਆਕਾਸ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਣ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁਤੀ ਥਿੱਤੀ ਵਾਰ ਪਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪਰ ਕੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਜਿੱਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵਾ ਨਿਸ਼ਾਨ ਕੱਚ ਪਕਾਏ ਉਥੈ ਪਾਏ ਨਾਨਕ ਗਏ ਜਾਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਏ ਅੱਖ ਹੋ ਕਰਮ ਕੇਤੇ ਪਵਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਐ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨ ਮੁੰਨ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਟ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹਿ ਪਿੱਛੈ ਪਛਤਾਈ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁੱਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿੰਨ ਮਹਿ ਰਾਮ ਰਹਿਆ ਭਾਰ ਭੂਰ ਜਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਗਤ ਨੇ ਜਾਹੇ ਨਾ ਉਹ ਮਰਹਿ ਨਾ ਠਾਗੇ ਜਾਹੇ ਜਿਨਕਾ ਰਾਮ ਬਸੈ ਮਨ ਮਾਹੇ ਜਿੱਥੈ ਭਗਤ ਬਸੈ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖਿਆ ਨਦਰ ਨਿਹਾਲ ਜਿੱਥੈ ਖੰਡ ਮੰਡਲ ਬਰ ਭੰਡ ਜੇ

ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਭਾਉ ਖੱਲਾ ਅਗਨ ਤਪਤਾਹੁ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਆ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਾਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ।

0: ਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਸੋ ਦਰ ਰਾਗ ਆਸਾ।
1: ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ।

ਸਿਰ ਸਿਰ ਜਗ ਸਭਾ ਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੈ ਊਟ ਆਵੈ ਸਖੋ ਸਾਚ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਵਸ ਸਿਧਾਨ ਠਾਕੁਰ ਕਰ ਤਲ ਧਰਿਆ

ਜੀਤੋ ਨਿਚਲ ਕਰਤਾ ਸੋਈ ਤੁਰੇ ਆਪੇ ਭਾਵੈ ਸੋਈ ਵਰਤੈ ਜੀਤੂ ਆਪੇ ਕਰਹਿ ਸੋ ਹੋਈ ਤੁਰੇ ਆਪੇ ਸਿਰਤ ਸਭ ਪਾਈ ਜੀ ਤੁਰੇ ਆਪੇ ਸਿਰਜ ਸਭ ਗੋਈ।

ਸਤਸੰਗਤ, ਲੜਕੀ ਵਾਲੇ ਪਰਿਵਾਰ ਨੂੰ ਬੇਨਤੀ ਹੈ ਵੀ ਬੱਚੀ ਨੂੰ ਜਿੰਨੀ ਛੇਤੀ ਹੋ ਸਕੇ ਗੁਰੂ ਸਾਹਿਬ ਜੀ ਦੀ ਮੁਬਾਰਕ ਗੋਦ ਵਿੱਚ ਲਿਆ ਕੇ ਬਿਠਾਇਆ ਜਾਵੇ ਤਾਂ ਕਿ ਆਪਾਂ ਆਨੰਦ ਕਾਰਜ ਦੀ ਜਿਹੜੀ ਮਰਿਆਦਾ ਹੈ ਇਸ ਨੂੰ ਸਮੇਂ ਵਿੱਚ ਸੰਪੂਰਨ ਕਰ ਸਕੀਏ। ਸੋ ਲੜਕੀ ਵਾਲੇ ਪਰਿਵਾਰ ਨੂੰ ਬੇਨਤੀ ਹੈ ਜਿੰਨੀ ਜਲਦੀ ਹੋ ਸਕੇ ਦਰਬਾਰ ਵਿੱਚ ਪਹੁੰਚੋ, ਸਤਿਗੁਰੂ ਦੇ ਸਨਮੁਖ ਬੱਚੀ ਨੂੰ ਬਿਠਾਓ ਤਾਂ ਕਿ ਆਪਾਂ ਆਨੰਦ ਕਾਰਜ ਦੀ ਮਰਿਆਦਾ ਆਰੰਭ ਕਰ ਸਕੀਏ।

ਸਤਸੰਗ ਬੱਚਾ ਬੱਚੀ ਬੱਚੇ ਦੇ ਮਾਤਾ ਪਿਤਾ ਬੱਚੀ ਦੇ ਮਾਤਾ ਪਿਤਾ ਸਾਵਧਾਨ ਹੋ ਜਾਣ, ਖੜ੍ਹੇ ਹੋ ਜਾਣ ਸਟੈਂਡ ਅਪ, ਬਾਕੀ ਸੰਗਤ ਇਸੇ ਤਰ੍ਹਾਂ ਬਰਾਜੀ ਰਹੇ। ਭਾਈ ਸਾਹਿਬ ਜੀ ਸੁਖ ਅਰਦਾਸ ਕਰਨਗੇ, ਗੁਪਤ ਅਰਦਾਸ ਜਿਹਨੂੰ ਆਪਾਂ ਕਹਿੰਦੇ ਹਾਂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸਰਬਜੀਤ ਸਿੰਘਾਂ ਨੂੰ ਬੇਨਤੀ ਹੈ ਕਿ ਬੱਚੇ ਦਾ ਪੱਲਾ ਬੱਚੀ ਦੇ ਹੱਥ ਵਿੱਚ ਫੜਾਉਣ ਦੀ ਕਿਰਪਾਲਤਾ ਕਰਨ। ਦਾਸ ਨਾਲ ਨਾਲ ਪੱਲੇ ਦਾ ਸ਼ਬਦ ਗਿਆਨ ਕਰਨਗੇ, ਉਪਰੰਤ ਚਾਰ ਲਾਵਾਂ ਦੇ ਪਾਠ ਭਾਈ ਸਾਹਿਬ ਜੀ ਪੜ੍ਹਨਗੇ ਤੇ ਦਾਸ ਨਾਲ ਨਾਲ ਚਾਰ ਲਾਵਾਂ ਦੇ ਕੀਰਤਨ ਵੀ ਕਰਨਗੇ। ਕੱਲਿਆਂ ਨੇ ਫੜਾਉਣਾ ਭਾਜੀ, ਤੁਸੀਂ ਫੜਾਓ।

0: ਸਤਸੰਗ ਬੱਚੇ ਅਤੇ ਬੱਚੀ ਨੂੰ ਬੇਨਤੀ ਹੈ। ਹੁਣ ਭਾਈ ਸਾਹਿਬ ਜੀ ਲਾਵਾਂ ਦਾ ਪਾਠ ਆਰੰਭ ਕਰਨ ਲੱਗੇ ਹਨ। ਪਹਿਲੀ ਪਾਠ ਲਾਵ ਦਾ ਪਾਠ ਭਾਈ ਸਾਹਿਬ ਜੀ ਪੜ੍ਹਨਗੇ ਜਦੋਂ ਨਾਨਕ ਪਾਦ ਆ ਜਾਵੇ, ਪਹਿਲੀ ਲਾਵ ਭਾਵ ਸਮਾਪਤ ਹੋ ਜਾਵੇ, ਉਦੋਂ ਤੁਸੀਂ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ ਸਤਿਗੁਰੂ ਜੀ ਨੂੰ ਆਪਣੇ ਰਾਈਟ ਹੈਂਡ ਸਾਈਡ ਰੱਖਦਿਆਂ ਹੋਇਆਂ ਜਿੱਦਾਂ ਆਪਾਂ ਆਮ ਤੌਰ 'ਤੇ ਪਰਿਕਰਮਾ ਕਰਦੇ ਹਨ, ਇਸ ਤਰ੍ਹਾਂ ਪਰਿਕਰਮਾ ਕਰਨੀਆਂ ਹਨ। ਕੈਮਰੇ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਬੱਚੇ ਅਤੇ ਬੱਚੀ ਨੂੰ ਤੁਰਨ ਤੋਂ ਰੋਕਣਾ ਨਹੀਂ, ਵਾਧਾ ਨਹੀਂ ਬਣਨੀ, ਇਹਨਾਂ ਨੂੰ ਆਪਣੇ ਚਾਲ ਮੁਤਾਬਕ ਪਰਿਕਰਮਾ ਕਰਨ ਦੇਣੀਆਂ ਹਨ। ਇਸੇ ਪ੍ਰਕਰਮਾ ਅਨੁਸਾਰ ਚਾਰ ਲਾਵਾਂ ਦੇ ਪਾਠ ਹੋਣਗੇ ਅਤੇ ਦਾਸ ਨਾਲ ਚਾਰ ਲਾਵਾਂ ਦੇ ਕੀਰਤਨ ਕਰਨਗੇ। ਆਓ ਜੀ ਪਹਿਲੀ ਲਾਮ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਣ ਕਰੀਏ। ਜੇ ਬੱਚੇ ਬੱਚੀ ਨੂੰ ਉੱਠਣ ਦੀ ਸਮਝਾਉਣ ਲੱਗੇ ਤਾਂ ਮੇਰੇ ਵੱਲ ਨੂੰ ਮਾੜਾ ਜਿਹਾ ਖਿਆਲ ਰੱਖਿਓ, ਮੈਂ ਇਸ਼ਾਰਾ ਕਰ ਦਿਆਂਗਾ। ਆਓ ਜੀ ਪਾਠ ਸਰਵਣ ਕਰੀਏ।
1: ਸਤਨਾਮ ਧੰਨ ਵਾਹਿਗੁਰੂ ਜੀ ਸੂਹੀ ਮਹੱਲਾ ਚੌਥਾ

धर्म दृढ़ो हर नाम त्यावहो, सिमरत नाम दृढ़ाया।

ਸਤਨਾਮ ਧੰਨ ਵਾਹਿਗੁਰੂ ਜੀ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋਂ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ

ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਵੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਤਨ ਚਿਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਪਚੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਦੀਦਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਕੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਆਪਣੇ ਪੰਥ 'ਤੇ ਸਦਾ ਸਹਾਈ ਦਾਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜੋ ਪੰਥ ਤੋਂ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਤਿਨ੍ਹਾਂ ਦੇ ਸਵਰੂਪ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਅਰਦਾਸ ਹੈ। ਗਰੀਬ ਨਿਵਾਜ ਸਤਿਗੁਰੂ ਆਪ ਜੀ ਦੀ ਅਪਾਰ ਬਖਸ਼ਿਸ਼ ਹੋਈ ਆਪ ਜੀ ਨੇ ਮਿਹਰਾਮਤ ਕੀਤੀ ਸੇਵਕਾਂ ਨੂੰ ਖੁਸ਼ੀਆਂ ਬਖਸ਼ਿਸ਼ ਕੀਤੀਆਂ। ਸੋ ਕਾਕਾ ਸੁਮਿਤ ਸੈਣੀ ਸਪੁੱਤਰ ਸਰਦਾਰ ਸੁਰਿੰਦਰਪਾਲ ਸਿੰਘ ਸਰਦਾਰਨੀ ਸਤਵਿੰਦਰਜੀਤ ਕੌਰ ਬੱਚੀ ਸ਼ਰਨ ਸੰਧੂ ਸਪੁੱਤਰੀ ਸਰਦਾਰ ਸਰਬਜੀਤ ਸਿੰਘ ਸਰਦਾਰਨੀ ਕੁਲਵਿੰਦਰ ਕੌਰ ਸੁਭਾਗ ਜੋੜੀ ਕਾਕਾ ਸੁਮਿਤ ਸੈਣੀ ਬੀਬੀ ਸ਼ਰਨ ਸੰਧੂ ਦਾ ਸ਼ੁਭ ਆਨੰਦ ਕਾਰਜ ਜੋ ਆਪ ਜੀ ਤੋਂ ਆਗਿਆ ਲੈ ਕੇ ਪ੍ਰਾਰੰਭ ਕੀਤਾ ਗਿਆ ਸੀ ਆਪ ਜੀ ਦੀ ਅਪਾਰ ਕਿਰਪਾ ਵਰਤਨ ਸਦਕਾ ਆਨੰਦ ਕਾਰਜ ਦੀ ਮਰਿਆਦਾ ਨਿਰਵਿਘਨ ਸਮਾਪਤ ਹੋਈ ਹੈ। ਹੇ ਗਰੀਬ ਨਿਵਾਜ ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ। ਆਪ ਜੀ ਨੇ ਭਵਿੱਖ ਵਿੱਚ ਵੀ ਕਿਰਪਾ ਕਰਨੀ ਬੱਚੇ ਬੱਚੀ ਨੂੰ ਦੀਰਘ ਆਯੂ ਦੇਹ ਅਰੋਗਤਾ ਗੁਰਮਤਿ ਦੇ ਸੰਸਕਾਰ ਨਾਮ ਬਾਣੀ ਦਾ ਅਭਿਆਸ ਦੋਵਾਂ ਪਰਿਵਾਰਾਂ ਨੂੰ ਆਪਣੇ ਚਰਨ ਕਮਲਾਂ ਦੀ ਪ੍ਰੀਤ ਪ੍ਰਤੀਤ ਬਾਣੀ ਪੜ੍ਹਨ ਸੁਣਨ ਕੰਠ ਕਰਨ ਦਾ ਚਾਅ ਬਖਸ਼ਿਸ਼ ਕਰਕੇ ਬੱਚਿਆਂ ਨੂੰ ਸਤਿਗੁਰੂ ਜੀ ਪਰਸਪਰ ਪਿਆਰ ਦੋਵਾਂ ਪਰਿਵਾਰਾਂ ਵਿੱਚ ਤੇਤੇ ਪਤੇਤੇ ਪਰਿਵਾਰਾਂ ਵਿੱਚ ਪਰਸਪਰ ਪਿਆਰ ਦੀ ਦਾਤ ਬਖਸ਼ਿਸ਼ ਕਰਕੇ ਸੁਭਾਗ ਜੋੜੀ ਜੋ ਆਪ ਜੀ ਦੇ ਚਰਨਾਂ ਵਿੱਚ ਬੱਚਾ ਬੱਚੀ ਖੜ੍ਹੇ ਨੇ ਸਤਿਗੁਰੂ ਕਿਰਪਾ ਕਰਨੀ ਭਵਿੱਖ ਵਿੱਚ ਇਹਨਾਂ ਦਾ ਗ੍ਰਿਸ਼ਤ ਜੀਵਨ
अंग संग सहाई हो के सुखमई करना, सहायता करनी, हर प्रकार बख्शिश करनी, सेवकों वालों सतगुरु जी आप जी दे सोहने रुमाले पछाके आप जी नूं भेट किए गए ने, आप जी ने अंगीकार करने, सेवकों के लोक परलोक पर्दे कजने, बख्शिश कीतियां दातां विच्चों पंचामृत कड़ा प्रसाद की देग सज के हाजिर होई है, दर प्रवान होवे, प्रवान होया प्रसाद संगत विच वरते, जो शके सो आप जी का पवित्र पावन नाम सतनाम श्री वाहिगुरु जपे करो कृपा महाराज, अपनी मिठी प्यारी आसीस श्री मुख वाक बख्शिश करके सुभाग जोड़ी नू सारी संगत नू किरतार्थ करो, अखर वादा घाटा भुल चुक मुआफ करनी, सरबत दे कारज रास करने, नानक नाम चढ़दी कला तेरे भाणे सरबत दा भला। वाहिगुरु जी का खालसा।

परमेश्वर दिता बन्ना दुख रोग का डेरा पन्ना

रहाओ तोर की बाणी आई तिन सगली चिंत मिटाई दयाल पुरख

0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ। ਕਾਕਾ ਸ਼ਮਿਤ ਸੈਣੀ, ਸਪੁੱਤਰ ਸਰਦਾਰ ਸੁਰਿੰਦਰਪਾਲ ਸਿੰਘ ਜੀ, ਸਰਦਾਰਨੀ ਸਤਵਿੰਦਰਜੀਤ ਕੌਰ ਅਤੇ ਬੱਚੀ ਸ਼ਰਨ ਸੰਧੂ, ਸਪੁੱਤਰੀ ਸਰਦਾਰ ਸਰਬਜੀਤ ਸਿੰਘ ਜੀ ਅਤੇ ਸਰਦਾਰਨੀ ਕੁਲਵਿੰਦਰ ਕੌਰ, ਦੋਹਾਂ ਪਰਿਵਾਰਾਂ ਦੇ ਬੱਚਿਆਂ ਦੇ ਸ਼ੁਭ ਆਨੰਦ ਕਾਰਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ। ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਸਤਿਗੁਰੂ ਜੀ ਰਹਿਮਤ ਕਰਨ, ਬੱਚਿਆਂ ਨੂੰ ਦੀਰਘਾਰ ਜਾਂ ਮਾਤਾ ਪਿਤਾ ਦੇ ਆਗਿਆਕਾਰ, ਮਨ ਨੀਵਾਂ ਮਤ ਉੱਚੀ, ਗੁਰਸਿੱਖੀ ਜੀਵਨ ਆਪਸੀ ਪਰਸਪਰ ਪਿਆਰ, ਸਤਿਗੁਰੂ ਜੀ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ਿਸ਼ ਕਰਨ। ਸੋ ਦੋਹਾਂ ਪਰਿਵਾਰਾਂ ਨੂੰ ਸ਼ੁਭ ਆਨੰਦ ਕਾਰਜ ਦੀ ਲੱਖ ਲੱਖ ਵਧਾਈ ਹੋਵੇ। ਹੁਣ ਸਭ ਤੋਂ ਪਹਿਲਾਂ ਬੱਚਿਆਂ ਨੂੰ ਗੁਰੂ ਘਰ ਵੱਲੋਂ ਸਿਰੋਪਾਉ ਦੀ ਬਖਸ਼ਿਸ਼ ਦਿੱਤੀ ਜਾਏਗੀ। ਸੋ ਬੱਚਿਆਂ ਨੂੰ ਬੇਨਤੀ ਹੈ, ਖੜ੍ਹੇ ਹੋ ਕੇ ਸਤਿਗੁਰੂ ਜੀ ਦੀ ਅਸੀਸ, ਸਿਰੋਪਾਉ ਦੀ ਬਖਸ਼ਿਸ਼ ਪ੍ਰਾਪਤ ਕਰੋ ਜੀ। ਦੋਹਾਂ ਪਰਿਵਾਰਾਂ ਵੱਲੋਂ ਸਾਰੀਆਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ, ਜੋ ਕਿ ਆਪ ਜੀ ਨੇ ਸਿਵ ਪਰਿਵਾਰਾਂ ਦੇ ਖੁਸ਼ੀਆਂ ਦੇ ਸਮੇਂ ਵਿੱਚ ਸ਼ਰੀਕ ਹੋ ਕੇ ਖੁਸ਼ੀਆਂ ਨੂੰ ਚੌਗੁਣਾ ਕੀਤਾ ਹੈ। ਸੋ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਬੱਚਿਆਂ ਨੂੰ ਬੇਨਤੀ ਹੈ, ਖੜ੍ਹੇ ਹੋ ਕੇ ਸਤਿਗੁਰੂ ਜੀ ਦੀ ਅਸੀਸ, ਸਿਰੋਪਾਉ ਦੀ ਬਖਸ਼ਿਸ਼ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: न ते पानी तैसे ही तुम ताए तुम पछानो भगतहीन जो प्राणी। कल मैं मुक्त नाम ते पावत गुर जय भेद बतावै कहो नानक सोई नर गुरुआ जो प्रभ कह गुण गावै। मिलावल अष्टपदिया महला पहला कर दसवां एक ओंकार सतगुर प्रसाद। निकट वसै देखे सब सोई गुरमुख विरला बूझे कोई बिन पै पाइए भगत ना होई सब धरती सदा सुख होई। ऐसा ज्ञान पदार्थ नाम गुरमुख भाव सरा सरा समान रहाओ। ज्ञान ज्ञान कथे सब कोई काथ काथ बाद करे दुख होई काथ कहने ते रहे न कोई बिन रस राते मुक्त न होई। ज्ञान ध्यान सब गुर ते होई साची रहत साचा मन सोई। मान मुकतनी है पर रहत न होई ना वह भूले थाओ न कोई मन माया बंद हो सर जाल कट कट ब्या प्रयो बिखनाल। आंजो सो दी सहकाल कार से दूर दे समाल सो ज्ञानी जिन सबद लवलाई मन मुख हमे पत गवाई। आपे करते भगत कराए गुरमुखे आपे दे वड़ियाई रहन अंधारी निर्मल जोत ना बिना झूठे कुसुल कसोत बीद पुकारे भगत स्रोत। सुन सुन माने वेखे जोत शास्त्र सिमरत नाम दड़ामिंग गुरमुख सात उत्तम कराम। मान मोह जो नी दुख सहाम बंधन टूटे एक नाम साम। मन्ने नाम सच्ची पद पूजा किस वेखा नाई को दूजा देखो पावे मन सोए नानक है अवर नहीं कोई। बिलावल महला पहला। मन का कहया मन सा करी ई मन पुन पाप उतरे माया माध माते तृप्त न आवे तृप्त मुक्त मन साचा पावे। तन तन कलत साव देख विमाना भिन ना विके संग न जाना रहाओ। कि चेरस पू खुशियां मन केरी धन लोकां तन पस मिटेरी खाकू खा करले सा फैल बिन सब दे न उतरे मैल। गीत रा कण ताल से कूरे त्रै गुण उपजे बिन सह दूरे दूजी दुर्म दर्द न जाए सोटे गुरमुख दारू गुण गाए। तोती उजल तिल गल माला अंतर क्रोध पड़े नड़साला। नाम साया नाम विसार माया मद पिया बिन गुर भगत नाही सुखिया। सूकर सुहान गर्तव मंझारा पस मलीस नी चांडाला। गुर ते मोह फेरी तिन जून पवाई है बंधन बांध आई है जाई है। गुर सेवा ते लई पदार्थ हिरदे नाम सदा कृतार्थ। साची दरगह पूछना होई माने हुक्म से जय दर सूई सत गुर मिले ता तिस को जाण रहे रजाई हुकुम पसाण। हुकुम पसाण सच ही दरवास कौल बिकौल शब्द पै नास रे अतीत जने सब तिसका मन तन अर्पे है ये जिसका। ना आवे ना जाए नानक साचे सात सुमाए। बिलावल महला तीजा अष्टपदि कर दसवां एक ओंकार सतगुर प्रसाद। जगु अमचंत ज्ञान अंतर लोभ झूठ अभिमान बिन आवे पाज लै निदान। सतगुर सेव नाम वसै मन चीत गुर पेटे हर नाम चितावै बिन नामै और झूठ प्रीत रहाओ। गुर कहया साकार कमावै सबद चीन सहज करियावै साचे नाई बढ़ाई पावै आप प्रभु जे लूस बजावै। मन का अंधा अंध घुमावे दर कर मैल ठौर कह पावे हर जू सेवे अंतर जामी काट काट अंतर जिसकी जोत सुमानी। तिस नाल क्या चले पै नामी साचा नाम साचे सब जाने आपे आ मिले चुके अभिमान। गुरमुख नाम सदा सदा वखाने सत गुर सेवे दूजी दुरमत जाई अवगण काड पापा मत खाई। कंचन काया जोती जोत सुमाए सत गुर मिली है वड्डी वड़ियाई। दो काट हिरदे नाम साई नाम रति सदा सुख पाई। गुरमत मान्या करनी सार गुरमत मान्या मोग द्वार नानक गुरमत मान्या परवारे सदार। बिलावल महला चौथा अष्टपदियां कर ग्यारवां एक ओंकार सतगुर प्रसाद। ਆਪੇ ਆਪ ਖਾਏ ਹੋ ਮੇਟੇ ਅਣਦਿਨ ਹਾਰ ਗੀਤ ਗਵਈਆ ਗੁਰਮੁਖ ਪਰਚੇ ਕੰਚਨ ਕਾਇਆ ਨਿਰਭਉ ਜੋਤੀ ਜੋਤ ਮਿਲਈਆ ਮੈਂ ਹਰ ਹਰ ਨਾਮ ਧਾਰ ਮਈਆ ਖਿਣ ਪਲ ਰਹਿ ਨ ਸਕੋ ਬਿਨਾ ਵੈ ਗੁਰਮੁਖ ਹਾਰ ਹਰ ਪਾੜ ਪੜਿਆ ਰਾਓ ਇਹ ਗ੍ਰਹਿ ਦਸ ਦੁਆਰ ਹੈ ਜਾ ਕੇ ਐਨੇ ਤਕਰ ਪੰਚੋਰ ਲਗਈਆ ਧਰਮ ਅਰਥ ਸਭ ਹਿਰ ਲੈ ਜਾਵੇ ਮਨ ਮੁਖ ਅੰਦਲੇ ਖਬਰ ਨ ਪਈ ਆ ਕੰਚਨ ਕੋਟ ਬਹੁ ਮਾਣਕ ਭਰਿਆ ਜਾਗੇ ਗਿਆਨ ਤੱਤ ਲਿਵ ਲਈ ਆ ਤਸਕਰ ਹੇਰੂ ਆਏ ਲਕਾਨੇ ਗੁਰ ਕੈ ਸਬਦ ਪਕੜ ਬੰਦ ਪਈ ਆ ਹਰ ਹਰ ਨਾਮ ਭੂਤ ਬੋਝਾ ਖੇਵਟ ਸ਼ਬਦ ਗੁਰ ਪਾਲ ਲੰਘਈ ਆ ਜੁੰਮ ਜਗਾਤੀ ਨੀੜਨ ਆਵੇ ਨਾ ਕੋ ਤਸਕਰ ਚੋਰ ਲਗਈ ਆ ਹਰ ਗੁਣ ਗਾਵੇ ਸਦਾ ਦਿਨ ਰਾਤੀ ਮੈਂ ਹਰ ਜਸ ਕਹਿਤੇ ਅੰਤਨ ਲਈ ਆ ਗੁਰਮੁਖ ਮਨੁਆ ਉਤ ਕਰ ਆਵੈ ਮਿਲੋ ਗੋਪਾਲ ਨਿਸਾਨ ਬਜੇ ਆ ਨੈਣੀ ਦੇਖ ਦਰਸ ਮਨ ਤ੍ਰਿਪਤੈ ਸਰਵਣ ਬਾਣੀ ਗੁਰ ਸਹੁ ਸੁਨਈ ਆ ਸੁਣ ਸੁਣ ਆਤਮ ਦੇਵ ਅਪੀਨੇ ਰਸ ਰਸ ਰਾਮ ਗੋਬਿੰਦ ਗੋਪਾਲ ਰਵੇ ਆ ਤ੍ਰੈ ਗੁਣ ਮਾਇਆ ਮੋਹ ਆਪੇ ਤੁਰੀਆ ਗੁਣ ਹੈ ਗੁਰਮੁਖ ਲਈ ਆ ਏਕ ਦ੍ਰਿਸ਼ ਸਭ ਸਮ ਕਰ ਜਾਣੈ ਨਦਰੀ ਆਵੇ ਸਭ ਬ੍ਰਹਮ ਪਸਰੀ ਆ ਰਾਮ ਨਾਮ ਹੈ ਜੋਤ ਸੁਭਾਈ ਗੁਰਮੁਖ ਆਪੇ ਅਲਖ ਲਖਈਆ ਨਾਨਕ ਦੀਨ ਦਿਆਲ ਪਏ ਹੈ ਭਗਤ ਪਾਏ ਹਰ ਨਾਮ ਸਮਈਆ ਮਲਾਵਲ ਮਹੱਲਾ ਚੌਥਾ ਹਰ ਹਰ ਨਾਮ ਸੀਤਲ ਜਲ ਧਿਆਵੈ ਹਰ ਚੰਦਨ ਵੈ ਸੁਗੰਧ ਸੁਗੰਧਈਆ ਮਿਲ ਸਤ ਸੰਗਤ ਪਰਮ ਪਦ ਪਾਇਆ ਮੈਂ ਹਰਿਣ ਪਲਾ ਸੰਹਾਰ ਬੋਹੀਆ ਜਪ ਜਗਨਾਥ ਜਗਦੀ ਗੁਸਈਆ ਸਰਨ ਭਰੇ ਸਹੀ ਜਾਣੇ ਉਭਰੇ ਜੋ ਪ੍ਰਹਲਾਦ ਉਧਾਰ ਸਮਈਆ ਰਹਾਓ ਪਾਰ ਅਠਾਰਾ ਮੈਂ ਚੰਦਨ ਉੱਤਮ ਚੰਦਨ ਨਿਕਟ ਸਾਹਿਬ ਚੰਦਨ ਹੋਈ ਆ ਸਾਗਤ ਕੂੜੇ ਉਹ ਸੁਖ ਹੋਏ ਮਾਣੇ ਬਿਮਾਨ ਵਿਛੜ ਦੁਰ ਗਈ ਆ ਹਾਰ ਗਾਤ ਮਿਤ ਕਰਤਾ ਆਪੇ ਜਾਣ ਸਾਬਿਤ ਹਰ ਹਰਿਆ ਬਣੀ ਆ ਜੇ ਸਤਿਗੁਰ ਪੀਟੀ ਸੋ ਕੰਚਨ ਹੋਵੈ ਜੋ ਤੁਰ ਲਿਖਿਆ ਸੋ ਮਿਟੇ ਨਾ ਮਿਟਈ ਆ ਰਤਨ ਬਦਾਰ ਗੁਰਮਤ ਪਾਵੇ ਸਾਗਰ ਭਗਤ ਭੰਡਾਰ ਖੁਲਈ ਆ ਗੁਰ ਚਰਨੀ ਇੱਕ ਸਰਦਾ ਉਪਜੀ ਮੈਂ ਹਰ ਗੁਣ ਕਹਿ ਤੇ ਤ੍ਰਿਪਤਨ ਪਈ ਹੈ ਪਰਮ ਬਰਾਗ ਨਿਤ ਨਿਤ ਹਰ ਧਿਆਏ ਮੈਂ ਹਰ ਗੁਣ ਕਹਿ ਤੇ ਪਾਵਣੀ ਕਈ ਆ ਬਾਰ ਬਾਰ ਖਿਣ ਖਿਣ ਪਲ ਕਈ ਹੈ ਹਰ ਪਾਰ ਨ ਪਾਵੈ ਪਾਰ ਪਰਈ ਹੈ ਸਾਸਤ ਬੀਜ ਪ੍ਰਾਣ ਪਕਾਰ ਧਰਮ ਕਰੈ ਖਟ ਕਰਮ ਦਰੜਈਆ ਮਨ ਮੁਪਖੰਡ ਪਰਮ ਵਿਗੁਤੈ ਲੋਭ ਲਹਿਰ ਨਾਵ ਪਰ ਬੁੜੇ ਆ ਨਾਮ ਜਪੈ ਨਾਮੇ ਗਤ ਪਾਵੈ ਸਿਮਰਤ ਸਾਸਤਰ ਨਾਮ ਦਰੜਈਆ ਹਉਮੈ ਜਾਏ ਤਾਂ ਨਿਰਮਲ ਹੋਵੈ ਗੁਰਮੁਖ ਪਰਚੈ ਪਰਮ ਪਦ ਪਈ ਆ ਇਹ ਜਗ ਵਰਨ ਰੂਪ ਸਭ ਤੇਰਾ ਜਿਤ ਲਾਵੈ ਸੇ ਕਰਮ ਕਮਈਆ ਨਾਨਕ ਜੰਤ ਵਜਾਏ ਵਾਜੈ ਜਿਤ ਪਾਵੇ ਤਿਤ ਰਾਹ ਚਲਈਆ ਲਾਵਲ ਮਹੱਲਾ ਚੌਥਾ ਗੁਰਮੈ ਅਗਮ ਅਗੋਚਰ ਤਿਆਇਆ ਹਉ ਬਲ ਬਲ ਸਤਿਗੁਰੂ ਸਤਿਪੁਰਖਈਆ ਰਾਮ ਨਾਮ ਮੇਰੇ ਪ੍ਰਾਣ ਵਸਾਏ ਸਤਿਗੁਰ ਪ੍ਰਸਾਰ ਨਾਮ ਸਮਈਆ ਜਨ ਕੀ ਟੀਕ ਹਰ ਨਾਮ ਟਿਕਈਆ ਸਤਿਗੁਰ ਕੀ ਤਰ ਲਾਗਾ ਜਾਵਾ ਗੁਰ ਕਿਰਪਾ ਤੇ ਹਰ ਦਰ ਲਈਆ ਰਹਾਉ ਏ ਸਰੀਰ ਕਰਮ ਕੀ ਧਰਤੀ ਗੁਰਮੁਖ ਮਾਥ ਮਾਥ ਤਤ ਕੜਈਆ ਲਾਲ ਜਵੀਹਰ ਨਾਮ ਪਰਗਾਸਿਆ ਭਾਂਡੇ ਭਾਉ ਪਵੇ ਤਿਤਿਆਈਆ ਦਾਸਣ ਦਾਸ ਦਾਸ ਹੋਏ ਰਹੀ ਹੈ ਜੋ ਜਨ ਰਾਮ ਭਗਤ ਨਿਜ ਪਈਆ ਮਨ ਬੁੱਧ ਅਰਪ ਧਰਊ ਗੁਰ ਆਗੇ ਗੁਰ ਪ੍ਰਸਾਦੀ ਮੈਂ ਆਕਥ ਕਥਈਆ ਮਨ ਮੁਖ ਮਾਇਆ ਮੋਹ ਆਪੇ ਇਹ ਮਨ ਤ੍ਰਿਸ਼ਨਾ ਜਲ ਤੈ ਖਈਆ ਗੁਰਮਤਿ ਨਾਮ ਅੰਮ੍ਰਿਤ ਜਲ ਪਾਇਆ ਅਗਨ ਬੁਝੀ ਗੁਰ ਸ਼ਬਦ ਬੁਝਈਆ ਏ ਮਨ ਨਾਚੇ ਸਤਿਗੁਰ ਆਗੇ ਅਣਹਦ ਸਬਦ ਧੁਨ ਤੂਰ ਵਜਈਆ ਹਰ ਹਰ ਉਸਤਤ ਕਰੇ ਦਿਨ ਰਾਤੀ ਰਾਗਾ ਚਰਨ ਹਰ ਤਾਲ ਪੁਰਈਆ ਹਰ ਕੇ ਰੰਗ ਰਤਾ ਮਨ ਗਾਵੇ ਰਸ ਰਸਾਲ ਰਸ ਸਬਦ ਰਵਈਆ ਨਿਜ ਕਰ ਧਾਰ ਚੋਏ ਅਤ ਨਿਰਮਲ ਚਿਨ ਪੀਆ ਤਿਨ ਹੀ ਸੁਖ ਲਈਆ ਮਨ ਹੜ ਕਰਮ ਕਰੇ ਅਭਿਮਾਨੀ ਜੋ ਬਾਲਕ ਬਾਲੂ ਕਰ ਉਸਰੀਆ ਆਵੇ ਲਹਿਰ ਸਮੁੰਦ ਸਾਗਰ ਕੀ ਖਿਨ ਮੈਂ ਪਿੰਨ ਪਿੰਨ ਟਹਿ ਪਈਆ ਹਰ ਸਰ ਸਾਗਰ ਹਰ ਹੈ ਆਪੇ ਇਹ ਜਗ ਹੈ ਸਭ ਖੇਲ ਖਲਈਆ ਜੋ ਜਲ ਤਰੰਗ ਜਲ ਜਲੈ ਸਮਾਵੈ ਨਾਨਕ ਆਪੇ ਆਪ ਰਮਈਆ ਲਾਵਲ ਮਹੱਲਾ ਚੌਥਾ ਸ ਸਤਿਗੁਰ ਪਰਚੇ ਮਨ ਮੁੰਦਰਾ ਪਾਈ ਗੁਰ ਕਾ ਸਭ ਤਨ ਭਸਮ ਦੜੜਿਆ ਅਮਰ ਪਿੰਡ ਪਈ ਸਾਧੂ ਸੰਗ ਚਨ ਮਰਨ ਦਹੁ ਮਿਟ ਗਏ ਆ ਮੇਰੇ ਮਨ ਸਾਧ ਸੰਗਤ ਮਿਲ ਰਹੀ ਆ ਕਿਰਪਾ ਕਰੋ ਮਤ ਸੂਦਣ ਮਾਧੂ ਮੈਂ ਖਿਣ ਖਿਣ ਸਾਧੂ ਚਰਨ ਪਕਈ ਆ ਰਹਾਓ ਤਜੇ ਗ੍ਰਸਤ ਪਿਆ ਵਣ ਵਾਸੀ ਏ ਖਿਣ ਮਨੁਆ ਟਿਕੇ ਨਾ ਟਿਕਈ ਆ ਧਾਵਤ ਤਾਏ ਤਦੇ ਕਰ ਆਵੈ ਹਰ ਹਰ ਸਾਧੂ ਸਰਨ ਪਵਈ ਆ ਧੀਆ ਪੂਤ ਸੂੜ ਸੁਣਿਆ ਸੀ ਆਸਾ ਆਸ ਮਨ ਬਹੁਤ ਕਰੀ ਆ ਆਸਾ ਆਸ ਕਰੇ ਨੀ ਬੂਜੈ ਗੁਰ ਕੈ ਸਬਦ ਨਰਾਜ ਸੁਖ ਲਈ ਆ ਉਪਜੀ ਤਰਕ ਦਿਗੰਬਰ ਹੋਆ ਮਨ ਦੈ ਦੇ ਚਲ ਚਲ ਗਮਨ ਕਰੀ ਆ ਪਰ ਭਵਨ ਕਰੇ ਬੂਜੇ ਨਹੀਂ ਤ੍ਰਿਸ਼ਨਾ ਮਿਲ ਸੰਸਾਧ ਦਇਆ ਕਰ ਲਈ ਆ ਆਸਣ ਸਿੱਧ ਸਿਕੇ ਬਹੁ ਤੇਰੇ ਮਨ ਮੰਗੈ ਸਿਰਦ ਸਿੱਧ ਚਿੜ ਚਿੜ ਕਈ ਆ ਤ੍ਰਿਪਤ ਸੰਤੋਖ ਮਨ ਸਾਂਤਨ ਆਵੈ ਮਿਲ ਸਾਧੂ ਤ੍ਰਿਪਤ ਹਰ ਨਾਮ ਸਿੱਧ ਪਈ ਆ ਅੰਡ ਜੀਰ ਸੇਤ ਜੋਤ ਪਸਾ ਵਰਨ ਰੂਪ ਜੀ ਜੰਤੂ ਪਈ ਆ ਸਾਧੂ ਸਰਨ ਪਰੇ ਸੂਬਰੇ ਖੱਤਰੀ ਬ੍ਰਾਹਮਣ ਸੂਦ ਵੈ ਚੰਡਾਲ ਚੰਡਈ ਆ ਨਾਮਾ ਜੈ ਦੇਉ ਕਬੀਰ ਤਰਲੋਚਨ ਆਓ ਜਾਤ ਰਵਿਦਾ ਚੁਮਿਆਰ ਚੁਮਈਆ ਜੋ ਜੋ ਮਿਲੇ ਸਾਧੂ ਜਨ ਸੰਗਤ ਤਨ ਧੰਨਾ ਜੱਟ ਸੈਣ ਮਿਲ ਹਰ ਨਏ ਦਈ ਆ ਸੰਤ ਜਣਾ ਕੀ ਹਰ ਪੈ ਜਰਖਾਈ ਭਗਤ ਵਸਲ ਅੰਗੀਕਾਰ ਕਰੀ ਆ ਨਾਨਕ ਸਰਨ ਪਰੇ ਜਗ ਜੀਵਨ ਹਰ ਹਰ ਕਿਰਪਾ ਤਾਰ ਰਖਈ ਆ ਮਿਲਾਵਲ ਮਹੱਲਾ ਚੌਥਾ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਧੀਰ ਲਗਈ ਆ ਮਨ ਕੀ ਬਿਰਥਾ ਮਨ ਹੀ ਜਾਣੈ ਅਵਰ ਕੈ ਜਾਣੇ ਕੋ ਪੀਰ ਪਰੇ ਆ ਰਾਮ ਗੁਰ ਮੂਣ ਮੋਹ ਮਣ ਲਈ ਆਕ ਬਿਕਲ ਭਈ ਗੁਰ ਦਿਖੇ ਹਉ ਲੋੜ ਪੂੜ ਹੋਏ ਪਈ ਆ ਰਹਾਉ ਹਉ ਨਿਰਖਤ ਫਿਰੂ ਸਭ ਦੇ ਦਸੰਤਰ ਮੈਂ ਪ੍ਰਭ ਦੇਖਣ ਕੋ ਬਹੁ ਮਣ ਚਈਆ ਮਨ ਤਨ ਕਾਟ ਦਿਓ ਗੁਰ ਆਗੈ ਜਿਨ ਹਰ ਪ੍ਰਭ ਮਾਰਗ ਪੰਧ ਕਈ ਆ ਕੋਈ ਆਣ ਸੰਦੇ ਸਾ ਦੇ ਪ੍ਰਭ ਕੇ ਰਾਰਿ ਅੰਤਰ ਮਨ ਤਨ ਮੀਠ ਲਗਈ ਆ ਮਸਤ ਕਾਟ ਦਿਓ ਚਰਨਾ ਤਲ ਜੋ ਹਰ ਪ੍ਰਭ ਮੇਲੇ ਮੇਲ ਮਿਲੇ ਆ ਚਲ ਚਲ ਸਕੀ ਹਮ ਪ੍ਰਭ ਪ੍ਰਭ ਦਹਿ ਗੁਣ ਕਾਮਣ ਹਰ ਕਰ ਹਰ ਪ੍ਰਭ ਲਈ ਆ ਭਗਤ ਵਸਲੂਆ ਕੋ ਨਾਮ ਕਹੀਅਤ ਹੈ ਸਰਨ ਪ੍ਰਭੂ ਤਿਸ ਕਾ ਪਾਸੇ ਪਈ ਆ ਖਮਾ ਸਿੰਗਾਰ ਕਰੀ ਪ੍ਰਭ ਖੁਸ਼ੀਆ ਮਨ ਦੀਪਕ ਗੁਣ ਗਿਆਨ ਬਲੇ ਆ ਰਾਸ ਰਾਜ ਭੋਗ ਕਰੀ ਪ੍ਰਭ ਮੇਰਾ ਹਮ ਤਿਸ ਆਗੇ ਜਿਉ ਕੜ ਕੜ ਪਈ ਆ ਹਰ ਹਰ ਹਰ ਕੰਠ ਹੈ ਬਣਿਆ ਮਨ ਮੋਤੀ ਚੂਰ ਵੜ ਗਹਿਣ ਗਣਈਆ ਹਰ ਹਰ ਸਰਦਾ ਸੇਜ ਵਸਾਈ ਪ੍ਰਭ ਸੋਡਣ ਸਕੇ ਬਹੁਤ ਮਨ ਪਈ ਆ ਕਹੇ ਪ੍ਰਭ ਅਵਰ ਅਵਰ ਕੇ ਕੀਜੈ ਸਭ ਬਾਦ ਸਿੰਗਾਰ ਫੂੜ ਫੁਗਟੇ ਆ ਕਿਉ ਸੰਗਾਰ ਮਿਲਣ ਕਹਿ ਤਾਈ ਪ੍ਰਭ ਲਿਓ ਸੁਹਾਗਣ ਤੋਂ ਮੋ ਪਈ ਆ ਹਮ ਚੇਰੀ ਤੂੰ ਗਮ ਗਸਾਈ ਕਿਆ ਹਮ ਕਰੇ ਤੇਰੀ ਵਸ ਪਈ ਆ ਦਇਆ ਦੇਣ ਕਰੂ ਰੱਖ ਲਿਓ ਨਾਨਕ ਹਰ ਗੁਰਸਰਨ ਸੁਮੇ ਆ ਬਲਾਵਲ ਮਹੱਲਾ ਚੌਥਾ ਮੈਂ ਮਨ ਤਨ ਪ੍ਰੇਮ ਅਗਮ ਠਾਕਰ ਕਾ ਖਿਨ ਖਿਨ ਸਰਦਾ ਮਨ ਬਹੁਤ ਉਠਈ ਆ ਗੁਰ ਦੇਖੇ ਸਰਦਾ ਮਨ ਪੂਰੀ ਜੋ ਚਾਤਰ ਕੋ ਪ੍ਰਿਉ ਪ੍ਰਿਉ ਬੂੰਦ ਮੁਖ ਪਈ ਆ ਮਿਲ ਮਿਲ ਸਕੀ ਅਰ ਕਥਾ ਸੁਣੀ ਆ ਸਤਿਗੁਰ ਦਇਆ ਕਰੇ ਪ੍ਰਭ ਮੇਲੇ ਮੈਂ ਤਿਸ ਆ ਗਈ ਸਿਰ ਕੜ ਕੜ ਪਈ ਆ ਰਹਾਉ ਰੋਮ ਰੋਮ ਮਨ ਤਨ ਇੱਕ ਬੀਦੜੂ ਮੈਂ ਪ੍ਰਭ ਦੇਖੇ ਬਿਨ ਨੀਂਦਣ ਪਈ ਆ ਵੈਦਿਕ ਨਾੜਕ ਦੇਖ ਭਲਾਨੇ ਮੈਂ ਹਿਰਦੇ ਮਨ ਤਨ ਪ੍ਰੇਮ ਲਗੇ ਆ ਹਉ ਖਿਣ ਪਲ ਰਹਿ ਨ ਸਕਿਓ ਬਿਨ ਪ੍ਰੀਤਮ ਜਿਉਂ ਬਿਨ ਅਮਲੇ ਅਮਲੀ ਮਰ ਗਈ ਆ ਜਿਨ ਕੋ ਪਿਆਸ ਹੋਏ ਪ੍ਰਭ ਕੇਰੀ ਤਿਨ ਅਵਰ ਨ ਪਾਵੈ ਬਿਨ ਹਰ ਕੋ ਦੇ ਆ ਕੋਈ ਆਣ ਆਣ ਮੇਰਾ ਪ੍ਰਭੂ ਮਲਾਵੈ ਹਉ ਤਿਸ ਵਿੱਟੋਂ ਬਾਲ ਬਾਲ ਘੁੰਮ ਗਈ ਆ ਅਨੇਕ ਜਨਮ ਕੇ ਵਿੱਚ ਦੇ ਜਨਮ ਮੇਲੇ ਜਾਂ ਸਤ ਸਤ ਸਤ ਗੁਰ ਸਰਨ ਪਵੇ ਆ ਸੇਜ ਏਕ ਏਕ ਪ੍ਰਭ ਠਾਕੁਰ ਮਹਿਲ ਨ ਪਾਵੇ ਭਰਮ ਭਰਮਈਆ ਗੁਰ ਗੁਰ ਕਰ ਸਰਨ ਜੇ ਆਵੇ ਪ੍ਰਭ ਆਏ ਮਿਲੇ ਕਿਨ ਢੀਲ ਨ ਪਈਆ ਕਰ ਕਰ ਕਿਰਿਆ ਚਾਰ ਵਧਾਏ ਮਾਣ ਪਖੰਡ ਕਰਮ ਕਪਟ ਕੁਲੋ ਪਈਆ ਬੇਸੁਆ ਕੇ ਕਰ ਬੇਟਾ ਜਨਮਿਆ ਪਿਤਾ ਤਾਏ ਕੈ ਆ ਨਾਮ ਸਦਈਆ ਪੂਰਬ ਜਨੁ ਭਗਤ ਕਰ ਆਏ ਗੁਰ ਹਰ ਹਰ ਹਰ ਹਰ ਭਗਤ ਜਮਈਆ ਭਗਤ ਭਗਤ ਕਰਤੇ ਅਰ ਪਾਇਆ ਜਾਂ ਹਰ ਹਰ ਹਰ ਨਾਮ ਸਮਈਆ ਪ੍ਰਭਿਆਣ ਆਣ ਮੈਂ ਦੀ ਬਿਸਾਈ ਆਪੇ ਖੇਲ ਕੂਲ ਰੰਗ ਲਈਆ ਜਿਨ ਕਉ ਠਾਕੁਰ ਕਿਰਪਾ ਧਾਰੀ ਪਾਪ ਕਰ ਨਾਨਕ ਕੱਢ ਲਈਆ ਰਾਗ ਬਿਲਾਵਲ ਮਹੱਲਾ ਪੰਜਵਾਂ ਅਸ਼ਟਪਦੀ ਕਰ ਬਾਰਵਾਂ ਏਕ ਓਂਕਾਰ ਸਤਿਗੁਰ ਪ੍ਰਸਾਦ ਉਪਮਾ ਜਾਤ ਨ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨ ਕਹੀ ਤਾਜ ਆਣ ਸਰਨ ਗਹੀ ਰਹਾਉ ਪ੍ਰਭ ਚਰਨ ਕਮਲ ਅਪਾਰ ਹੋ ਜਾਉ ਸਾਧ ਬਲਹਾਰ ਮਨ ਪ੍ਰੀਤ ਲਾਗੀ ਤਾਏ ਤਾਜ ਆਣ ਕਤਹਿ ਨਾ ਜਾਏ ਹਰ ਨਾਮ ਰਸਣਾ ਕਹਿਣ ਮਲ ਪਾਪ ਕਲਵਾਲ ਦੈਨ ਚੜ ਨਾਵ ਸੰਤੋ ਆਧਾਰ ਪੈ ਤਰੇ ਸਾਗਰ ਪਾਰ ਮਨ ਡੋਰ ਪ੍ਰੇਮ ਪ੍ਰੀਤ ਏ ਸੰਤ ਨਿਰਮਲ ਰੀਤ ਤਜ ਗਏ ਪਾਪ ਬਿਕਾਰ ਹਰ ਮਿਲੇ ਪ੍ਰਭ ਨਿਰੰਕਾਰ ਪ੍ਰਭ ਪੀਖੀਐ ਬਿਸਮਾਤ ਚਖ ਅਣਦ ਪੂਰਨ ਸਾਧ ਨੈ ਡੋਲਿਐ ਤਿਉਤ ਪ੍ਰਭ ਸੇ ਹਰ ਹਰ ਚੀਤ ਤਿਨ ਨਾਇ ਨਰਕ ਨਿਵਾਸ ਨਿਤ ਸਿਮਰ ਪ੍ਰਭ ਗੁਣ ਤਾਸ ਤੇ ਜਮਨਾ ਭੇਖਣ ਨੈਣ ਸੁਣ ਮੋਹੇ ਅਣਹਤ ਬੈਣ ਹਰ ਸਰਨ ਸੂਰ ਗੋਪਾਲ ਪ੍ਰਭ ਭਗਤ ਵਸ ਦਿਆਲ ਹਰ ਨਿਗਮ ਲਹਿ ਨਾ ਭੇਵ ਨਿਤ ਕਰੇ ਮੁਣ ਜਨ ਸੇਵ ਦੁਖ ਦੀਨ ਦਰਦ ਨਿਵਾਰ ਜਾਂ ਕੀ ਮਾਂ ਬਿਕੜੀ ਕਾਰ ਜਾਂ ਕੀ ਮਿਤ ਨਾ ਜਾਣੇ ਕੂਏ ਜਲ ਥਲ ਮਈਲ ਸੋਇ ਕਰ ਬੰਦਨਾ ਲਖ ਬਾਰ ਥਕ ਪਰਿਉ ਪ੍ਰਭ ਦਰਬਾਰ ਪ੍ਰਭ ਕਰੂ ਸਾਧੂ ਧੂਰ ਨਾਨਕ ਮਨਸਾਪੂਰ ਬਿਲਾਵਲ ਮਹੱਲਾ ਪੰਜਵਾਂ ਪ੍ਰਭ ਜਨਮ ਮਰਨ ਨਿਵਾਰ ਹਾਰ ਪਰੂ ਦੁਆਰ ਗੈ ਚਰਨ ਸਾਧੂ ਸੰਗ ਮਨ ਮਿਸ਼ਟ ਹਰ ਹਰ ਰੰਗ ਕਰ ਦਇਆ ਲਿਹ ਲੜ ਲਾਏ ਨਾਨਕਾ ਨਾਮ ਧਿਆਏ ਦੀਨਾ ਨਾਥ ਦਿਆਲ ਮੇਰੇ ਸੁਆਮੀ ਦੀਨਾ ਨਾਥ ਦਿਆਲ ਜਾਂਚੋ ਸੰਤਰ ਵਾਲ ਰਹਾਉ ਸੰਸਾਰ ਵਿਖਿਆ ਕੂਪ ਤਮ ਅਗਿਆਨ ਮੋਤ ਕੂਪ ਗੈ ਪੂਜਾ ਪ੍ਰਭ ਜੀ ਲਿਹੋ ਹਰ ਨਾਮ ਆਪਣਾ ਦੇਹੋ ਪ੍ਰਭ ਤੁਜ ਬਿਨਾ ਨਾਇ ਠਾਉ ਨਾਨਕਾ ਬਲ ਬਲ ਜਾਉ ਲੋਭ ਮੋਹ ਬਾਂਧੀ ਦੇ ਬਿਨ ਭਜਣ ਹੋਵਤ ਖੇ ਜਮਦੂਤ ਮਾਂ ਪਿਆਣ ਚਿਤ ਗੁਪਤ ਕਰਮੈ ਜਾਣ ਦਿਨ ਰਹਿਣ ਸਾਗ ਸੁਨਾਇ ਨਾਨਕਾ ਹਰ ਸਰਨਾਇ ਭੰਜਣ ਮਰਾਰ ਕਰ ਦਿਆ ਪਤ ਉਦਾਰ ਮੇਰੇ ਦੋ ਗਣੇ ਨਾ ਜਾਏ ਹਰ ਬਿਨਾ ਕਤ ਸਮਾਏ ਗੈ ਓਟ ਚਿਤ ਵੀ ਨਾਥ ਨਾਨਕਾ ਦੇ ਰਖਾਥ ਹਰ ਗੁਣ ਨਿਧੇ ਗੋਪਾਲ ਸਰਬ ਘਟ ਪ੍ਰਤਪਾਲ ਮਨ ਪ੍ਰੀਤ ਦਰਸ਼ਨ ਪਿਆਸ ਗੋਬਿੰਦ ਪੂਰਨ ਆਸ ਇਕ ਨਿਮਖ ਰਹਿ ਨਾ ਜਾਏ ਵਡਭਾਉ ਨਾਨਕ ਪਾਈ ਪ੍ਰਭ ਤੁਜ ਬਿਨ ਨਾਹੀ ਓਰ ਮਨ ਪ੍ਰੀਤ ਚੰਦ ਚਕੋਰ ਜੋ ਮੀਣ ਜਲ ਸੋਹੀਤ ਅਲ ਕਮਲ ਭਿੰਨ ਨਾ ਭੇਤ ਜੋ ਚੁੱਕ ਵੀ ਸੂਰਜ ਆਸ ਨਾਨਕ ਚਰਨ ਪਿਆਸ ਜੋ ਤਰਨ ਪਰਤ ਪ੍ਰਾਣ ਜੋ ਲੁਭਿਐ ਤਨ ਦਾਨ ਜੋ ਦੁੱਧ ਜਲੈ ਸੰਜੋਗ ਜੋ ਮਹਾਂਪੁਰਖ ਅਰਥ ਭੋਗ ਜੋ ਮਾਤ ਪੂਤੈ ਹੇਤ ਹਰ ਸਿਮਰ ਨਾਨਕ ਨੇਤ ਜੋ ਦੀ ਪਤਣ ਪਤੰਗ ਜੋ ਚੋਰ ਹਿਰਤ ਨ ਸੰਗ ਮੈਂ ਗਲੈ ਕਮੈ ਬੰਦ ਜੋ ਗ੍ਰਸਤ ਬਿਖਾਈ ਧੰਦ ਜੋ ਜੁਆਰ ਪਿਸਨ ਨਾ ਜਾਏ ਹਰ ਨਾਨਕ ਮਨ ਲਾਏ ਕੁਰੰਕਨਾ ਦੇ ਨੇ ਚਾਤਰ ਚਾਤ ਮੇ ਜਨ ਜੀਵਣਾ ਸੰਤਸੰਗ ਸਤਸੰਗ ਗੋਬਿੰਦ ਭਜਣਾ ਰੰਗ ਰਸਣਾ ਬਖਾਨੇ ਨਾਮ ਨਾਨਕ ਦਰਸ਼ਨ ਦਾਨ ਗੁਣ ਗਾਏ ਸੁਣ ਲਿਖ ਦੇ ਸੋ ਸਰਬ ਫਲ ਹਰ ਲੇ ਕੁਲ ਸਮੂਹ ਕਰਤ ਉਧਾਰ ਸੰਸਾਰ ਉਤਰਸ ਪਾਰ ਹਰ ਚਰਨ ਬੋਇ ਤਾਏ ਮਿਲ ਸਾਧ ਸੰਗ ਜਸ ਗਾਏ ਹਰ ਪੈਜ ਰਖਾ ਮਹਰਾਰ ਹਰ ਨਾਨਕ ਸਰਨ ਦੁਆਰ ਮਿਲਾਵਲ ਮਹਲਾ ਪਹਿਲਾ ਥਿੱਤੀ ਕਰਦਾ ਜਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਇੱਕ ਮੇ ਕੰਕਾਰ ਨਿਰਲ ਅਮਰ ਅਜੋਨੀ ਜਾਤ ਨ ਜਲ ਅਗਾਂ ਮੈਂ ਗੋਚ ਰੂਪ ਨ ਰੇਖਿਆ ਖੂਦ ਖੂਦ ਘੜ ਘੜ ਦੇਖਿਆ ਜੋ ਦੇਖ ਦਿਖਾਵੇ ਤਿਸ ਕਉ ਬਲ ਜਾਈ ਗੁਰ ਪ੍ਰਸਾਦ ਪਰਮ ਪਦ ਪਾਈ ਕਿਆ ਜਪ ਜਾਪਿਓ ਬਿਣ ਜਗ ਦੀ ਸਹਿ ਗੁਰ ਕੈ ਸਬਦ ਮੈਲ ਕਰ ਦੀ ਸਹਿ ਰਹਾਉ ਦੂਜੇ ਭਾਈ ਲਗੇ ਪੁਸਤਾਨੇ ਜਮ ਦਰਬਾਰ ਦੇ ਆਵਣ ਜਾਣ ਕਿਆ ਲੈ ਆਇਆ ਕਿਆ ਲੈ ਜਾਏ ਸਿਰ ਜਮਕਾਲ ਸੇ ਛੋਟਾ ਖਾਏ ਬਿਣ ਗੁਰ ਸਬਦ ਨਾ ਸੂੜ ਸਕੋਏ ਪਾਖੰਡ ਕੀਨੇ ਮੁਕਤ ਨਾ ਹੋਏ ਆਪੇ ਸੱਚ ਕੀਆ ਕਰ ਜੋੜ ਅੰਡਜ ਫੋੜ ਜੋੜ ਵੈ ਛੋੜ ਤਰਤ ਆਕਾਸ ਕੀਏ ਬੈਸਣ ਕਉ ਥਾਉ ਆਦਨੰਤ ਕੀਏ ਪਉ ਭਾਉ ਜਿਨ ਕੀਏ ਕਰ ਵੇਖਣ ਹਾਰਾ ਅਵ ਨ ਦੂਜ ਤੀਜਾ ਸਿਰਜਣਹਾਰਾ ਤ੍ਰਿਤੀਆ ਬ੍ਰਹਮਾ ਵਿਸ਼ਨ ਮਹੇਸਾ ਦੇਵੀ ਦੇਉ ਭਾਈ ਵੇਸਾ ਜੋਤੀ ਜਾਤੀ ਗਣ ਤਣ ਆਵੈ ਜਨ ਸਾਜੀ ਸੋ ਕੀਮਤ ਪਾਵੈ ਕੀਮਤ ਪਾਏ ਰਿਹਾ ਭਰਪੂਰ ਕਿਸ ਨੇੜੇ ਕਿਸੇ ਅੱਖਾਂ ਦੂਰ ਚਾਓ ਤੋ ਪਾਏ ਚਾਰੇ ਬੇਦਾ ਖਾਣੀ ਚਾਰੇ ਬਾਣੀ ਪੇਦਾ ਅਸ਼ਟ ਦਸਾ ਘਾਟ ਤੀਣੋ ਪਾਏ ਸੋ ਬੂਜੇ ਸਿਆ ਬਜਾਈ ਤੀਹ ਸੁਮਾਵੈ ਚੌਥੇ ਵਾਸਾ ਪ੍ਰਣ ਤਨਾੜ ਖਮਤਾ ਕੇ ਦਾਸਾ ਪੱਛਮੀ ਪੰਜ ਪੂਤ ਬੇਤਾਲਾ ਆਪ ਅਗੋਚਰ ਪੁਰਖ ਨਿਰਾਲਾ ਏਕ ਪਰਮ ਭੁੱਖੇ ਮੋਹ ਪਿਆਸੇ ਇੱਕ ਰਸ ਚਾਖ ਸਭ ਤ੍ਰਵਤਾਸੇ ਇੱਕ ਰੰਗ ਰਾਤੀ ਇੱਕ ਮਰ ਧੂਰ ਇੱਕ ਧਰ ਕਰ ਸਾਚੇ ਦੇਖ ਹਦੂਰ ਝੂਠੇ ਕੋ ਨਾਈ ਪਤ ਨਾਓ ਕਵਨ ਸੁੱਚਾ ਕਾਲਾ ਕਾਉ ਪਿੰਜਰ ਪੰਖੀ ਬੰਦਿਆ ਕੋਇ ਸੇਰੀ ਪਰਮ ਮੁਕਤ ਨਾ ਹੋਏ ਤਉ ਸੁਟੇ ਜਾ ਖਸੁਮ ਸਡਾਏ ਗੁਰਮਤ ਮੇਲੇ ਭਗਤ ਦਰੜਾਏ ਖੁਸ਼ਟੀ ਖਟ ਦਰਸੋਂ ਪ੍ਰਾਪ ਸਾਜੇ ਅਣਹਦ ਸਭ ਨਰਾਲਾ ਵਾਜੇ ਜੇ ਪ੍ਰਾਪਾਵੇ ਤਾਂ ਮੈਲ ਬੁਲਾਵੈ ਸਭ ਦੇ ਭੇਦੇ ਤਉ ਪਤ ਪਾਵੈ ਕਰ ਕਰ ਵੇਸ ਖਪੈ ਜਲ ਜਾਵੈ ਸਾਚੇ ਸਾਸ ਸਾਸ ਸੁਮਾਵੈ ਸਪਤਮੀ ਸਾਸ ਸੰਤੋਖ ਸਰੀਰ ਸਾਸ ਸਮੁੰਦ ਭਰੇ ਨਿਰਮਲ ਨੀਰ ਮੰਜਨ ਸੀਲ ਸਚਰ ਦੇ ਵਿਚਾਰ ਗੁਰ ਕੈ ਸਬਦ ਪਾਵੇ ਸਭ ਪਾਰ ਮਨ ਸਾਚਾ ਮੁਖ ਸਾਚੋ ਭਾਏ ਸੱਚ ਨਸਾਨੇ ਠਗਣ ਪਾਏ ਅਸ਼ਟਮੀ ਅਸ਼ਟ ਸਿੱਧ ਬੁੱਧ ਸਾਧੀ ਸਾਚ ਨਹਿ ਕੇਵਲ ਕਰਮ ਅਰਧ ਪੌਣ ਪਾਣੀ ਅਗਨੀ ਬਿਸਰਾਓ ਤਹੀ ਨਿਰੰਜਨ ਸਾਚੋ ਥਾ ਨਾਓ ਤਿਸ ਮੈਂ ਮਨੁਆ ਰਿਆ ਲਿਵਲਾਏ ਪ੍ਰਣਵਤ ਨਾਨਕ ਕਾਲ ਨਾ ਖਾਏ ਨਉ ਨੌਮੀ ਨਵੇਂ ਨਾਥ ਨਵ ਖੰਡਾ ਘਟ ਘਟ ਨਾਥ ਮਹਾਂ ਬਲਵੰਡਾ ਆਈ ਪੂਤਾ ਏ ਜਗ ਸਾਰਾ ਪ੍ਰਭ ਆਦੇਸ ਆਦਰ ਖਵਾਰਾ ਜੁਗਾਦੀ ਹੈ ਪਿਹੋ ਉਹ ਅਪਰੰਪਰ ਕਰਨੈ ਜੋਗ ਦਸਮੀ ਨਾਮ ਦਾਨ ਸਨਾਨ ਅਣਦਣ ਮੰਜਣ ਸਾਚਾ ਗੁਣ ਗਿਆਨ ਸਾਚ ਮਹਿਲ ਨਾ ਲਾਗੇ ਪਰਮ ਪਉ ਭਾਗ ਬਿਲਮਣਾ ਧੂੜ ਸਕਾਚੇ ਤਾਗੇ ਜਿਉ ਤਾਗਾ ਜਗੇ ਵੇ ਜਾਣੇ ਸਥਿਰ ਚੀਤ ਸਾਧ ਰੰਗ ਮਾਣ ਏਕਾਦਸੀ ਇਕ ਰਿਦੇ ਵਸਾਵੈ ਹਿੰਸਾ ਮਮਤਾ ਮੋਹ ਚੁਕਾਵੈ ਫਲ ਪਾਵੇ ਬਰਤ ਆਤਮਾ ਚੀਨੈ ਪਖੰਡ ਰਾਜ ਤੱਤ ਨਹੀਂ ਬੀਨੈ ਨਿਰਮਲ ਨਿਰਹਾਰ ਨੈ ਕੇਵਲ ਸਾਚੇ ਨਾ ਲਾਗੇ ਮਲ
1: ਜੈ ਦੇਖਾਂ ਤਾ ਏਕੋ ਏਕਾ ਹਰ ਜੀ ਉਪਾਏ ਵੇਖੋ ਏਕਾ ਹਰ ਕੀਏ ਫਲ ਜਾਏ ਰਸ ਪਸ ਖਾਏ ਸਾਧ ਗਵਾਏ ਕੂੜੇ ਲਾਲਚ ਲਪਟੈ ਲਪਟਾਏ ਛੁਟੇ ਗੁਰਮੁਖ ਸਾਚ ਕਮਾਏ ਦਵਾਦਸ ਮੁੰਦਰਾ ਮਨਿਆ ਦੂਤਾਨ ਸਹੁ ਜਾਗੇ ਕਵੇ ਨਾ ਸੂਤਾ ਜਾਗਤ ਜਾਗ ਰਹੇ ਲਿਵ ਲਾਏ ਗੁਰ ਪਰਚੇ ਤਿਸੇ ਕਾਲ ਨਾ ਖਾਏ ਹਾਤੀਤ ਪੈ ਮਾਰੇ ਬਹਿਰਾਈ ਪ੍ਰਣਤ ਨਾਨਕ ਤਹਿ ਲਿਵ ਲਾਏ ਪ੍ਰਣਤ ਨਾਨਕ ਤਹਿ ਲਿਵ ਲਾਈ ਦਵਾਦਸੀ ਦਇਆ ਦਾਨ ਕਰ ਜਾਣੇ ਬਰ ਜਤੋ ਪੀ ਤਰਿਆਣੇ ਬਰਤੀ ਬਰਤ ਰਹੇ ਨਿਹ ਕਾਮ ਜਪਾ ਜਾਪ ਜਪੇ ਮੁਖ ਨਾਮ ਤੀਨ ਪਵਨ ਮੇ ਕੋ ਜਾਣੇ ਸਭ ਸੋਚ ਸੰਜਮ ਸਾਜ ਪਛਾਣੇ ਤੀਰਸ ਤਰਵਰ ਸਮੁੰਦ ਕੁਨਾਰੇ ਅੰਮ੍ਰਿਤ ਮੂਲ ਸਿਖਰ ਲਿਵ ਤਾਰੇ ਡਰ ਡਰ ਮਰੇ ਨਾ ਬੂਢੇ ਕੋਏ ਨਿਡਰ ਬੂਡ ਮਰੇ ਪਤ ਖੋਏ ਡਰ ਮੈਂ ਘਰ ਘਰ ਮੈਂ ਡਰ ਜਾਣੇ ਤਖਤ ਨਿਵਾਸ ਸੱਚ ਮਨ ਭਾੜੇ ਚੌਦਸ ਚੌਥੇ ਥਾਵੇ ਤਹਿ ਪਾਵੇ ਰਾਜਸਤਾਮਸ ਸਤਕਾਲ ਸੰਮਾਵੇ ਸਸੀ ਅਰਕੇ ਕਰ ਸੂਰ ਸਮਾਵੇ ਜੁਗ ਜੁਗਤ ਕੀ ਕੀਮਤ ਪਾਵੇ ਚੌਦਸ ਭਵਨ ਪਤਾਲ ਸਮਾਏ ਖੰਡ ਬ੍ਰਹਿਮੰਡ ਰਿਹਾ ਲਵਲਾਇ ਮਾਸਿਆ ਚੰਦ ਪੂ ਗੁਪਤ ਗੈਨਾਰ ਬੁੱਝੋ ਗਿਆਨੀ ਸ਼ਬਦ ਵਿਚਾਰ ਸਸੀ ਅਰ ਗਗਨ ਜੋਤੈ ਲੋਈ ਕਰ ਕਰ ਵੇਖੇ ਕਰਤਾ ਸੋਈ ਗੁਰ ਤੈ ਦਿਸੈ ਸੋ ਤਿਸ ਹੀ ਮਾਹੇ ਮਨਮੁਖ ਭੁੱਲੇ ਆਵੇ ਜਾਹੇ ਘਰ ਦਰ ਥਾਪ ਥਿਰ ਥਾਨ ਸੁਹਾਵੇ ਆ ਪਛਾਣੇ ਤਾਂ ਜਾਂ ਸਤਿਗੁਰ ਪਾਵੇ ਜਹ ਆਸਾ ਤੈ ਬਿਨਸ ਬਿਨਾਸਾ ਫੂਟੇ ਖੱਪਰ ਦੁਬਦਾ ਮਨਸਾ ਮਮਤਾ ਜਾਲ ਤੇ ਰਹੇ ਉਦਾਸਾ ਪ੍ਰਣਤ ਨਾਨਕ ਕਮ ਤਾਂ ਕੇ ਦਾਸਾ ਬਲਾਵਲ ਮਹੱਲਾ ਤੀਜਾ ਵਾਰ ਸਤਿ ਘਰ ਦਸਵਾਂ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਆਦਿ ਦਿਵਾਰ ਆਦਿ ਪੁਰਖ ਹੈ ਸੋਈ ਆਪੇ ਵਰਤੇ ਅਵਰਣਾ ਕੋਈ ਓਤ ਪੋਤ ਜਗ ਰਿਹਾ ਪਰੋਈ ਆਪੇ ਕਰਤਾ ਕਰੇ ਸੋਈ ਨਾਮ ਰਤੇ ਸਦਾ ਸੁਖ ਹੋਈ ਗੁਰਮੁਖ ਬਿਰਲਾ ਬੂਝੇ ਕੋਈ ਹਿਰਦੈ ਜਪਨੀ ਜਪੋ ਗੁਣ ਤਾਸਾ ਰਗਮਿਆ ਗੋਚਰ ਅਪਰੰਪਰ ਸੁਵਾਮੀ ਜਨ ਪਗ ਲੱਗ ਧਿਆਵੋ ਹੋਏ ਦਾਸਨ ਦਾਸਾ ਰਹਾ ਸੋਮਵਾਰ ਸਚ ਰਿਹਾ ਸਮਾਏ ਤਿਸਕੀ ਕੀਮਤ ਕਹੀ ਨ ਜਾਏ ਆਖ ਆਖ ਰਹੇ ਸਭ ਲਿਵ ਲਾਏ ਜਿਸ ਦੇਵੇ ਤਿਸ ਪੱਲੇ ਪਾਏ ਅਗਮਿਆ ਗੋਚਰ ਲਖਿਆ ਨ ਜਾਏ ਗੁਰ ਕੇ ਸ਼ਬਦ ਹਰ ਰਿਹਾ ਸਮਾਏ ਮੰਗਲ ਮਾਇਆ ਮੋਹ ਅਪਾਇਆ ਆਪੇ ਸਿਰ ਸਿਰ ਧੰਦੇ ਲਾਇਆ ਬੁਝਾਏ ਸੋਈ ਬੁਝੈ ਗੁਰ ਕੇ ਸ਼ਬਦ ਦਰ ਘਰ ਸੂਜੇ ਪ੍ਰੇਮ ਭਗਤ ਕਰੇ ਲਿਵਲਾਏ ਹੋਮੇ ਮਮਤਾ ਸ਼ਬਦ ਜਲਾਏ ਬੁੱਧਵਾਰ ਆਪੇ ਬੁੱਧ ਸਾਰ ਗੁਰਮੁਖ ਕਰਨੀ ਸ਼ਬਦ ਵਿਚਾਰ ਨਾਮ ਰਤੇ ਮਨ ਨਿਰਮਲ ਹੋਏ ਹਰ ਗੁਣ ਗਾਵੇ ਹੋਮੇ ਮਲ ਖੋਏ ਦਰ ਸੱਚੇ ਸਦ ਸੋਭਾ ਪਾਏ ਨਾਮ ਰਤੇ ਗੁਰ ਸ਼ਬਦ ਸੁਹਾਏ ਲਾਹ ਨਾਮ ਪਾਏ ਗੁਰਦੁਆਰ ਆਪੇ ਦੇਵੈ ਦੇਵਨਹਾਰ ਜੋ ਦੇਵੇ ਤਿਸ ਕੋ ਬਲ ਜਾਈ ਹੈ ਗੁਰਪ੍ਰਸਾਦ ਗੁਰਪ੍ਰਸਾਦੀ ਆਪ ਗਵਾਈ ਹੈ ਨਾਨਕ ਨਾਮ ਰੱਖੋ ਰਧਾਰ ਦੇਵਨਹਾਰੇ ਕੋ ਜੈਕਾਰ ਵੀਰਵਾਰ ਵੀਰ ਭਰਮ ਪਲਾਏ ਪ੍ਰੇਤ ਭੂਤ ਸਭ ਦੂਜੇ ਲਾਏ ਆਪਿਓ ਪਾਏ ਕਰ ਵੇਖੈ ਵੇਖਾ ਸਭਨਾ ਕਰਤੇ ਤੇਰੀ ਟੇਕਾ ਜੀ ਜਨ ਤੇਰੀ ਸਰਣਾਈ ਸੋ ਮਿਲੇ ਜਿਸ ਮਿਲੇ ਮਿਲਾਈ ਸ਼ੁਕਰਵਾਰ ਪ੍ਰਭ ਰਿਹਾ ਸਮਾਈ ਆਪਿਓ ਪਾਏ ਸਭ ਕੀ ਹੁੰਦ ਪਾਈ ਗੁਰਮੁਖ ਹੋਵੇ ਸੋ ਕਰੇ ਵਿਚਾਰ ਸਾਧ ਸੰਜਮ ਕਰਨੀ ਹੈ ਕਾਰ ਵਰਤਨੇ ਮੰਦਿਤ ਪ੍ਰਤ ਪੂਜਾ ਬਿਨ ਬੂਜੈ ਪਾਓ ਸਭ ਭਾਉ ਹੈ ਦੂਜਾ ਛਿੱਛਣ ਵਾਰ ਸੁਣ ਸਾਥ ਵਿਚਾਰੋ ਮੈਂ ਮੇਰਾ ਭਰਮੇ ਸੰਸਾਰ ਮਾਣ ਮੁਖਿਆਂ ਦਾ ਦੂਜੇ ਪਾਏ ਜਮਤਰ ਬਾਦਾ ਚੋਟਾਂ ਖਾਏ ਗੁਰਪ੍ਰਸਾਦੀ ਸਦਾ ਸੁਖ ਪਾਏ ਸੱਚ ਕਰਨੀ ਸਾਚ ਲਿਵਲਾਏ ਸਤਿਗੁਰ ਸੇਵੈ ਸੇ ਵੱਢ ਪਾਗੀ ਹੋਮੇ ਮਾਰ ਸੱਚ ਲਿਵ ਲਾਗੀ ਤੇਰੇ ਰੰਗ ਰਾਥੇ ਸਹਿ ਸਵਾਏ ਤੂੰ ਸੁਖਦਾਤਾ ਲਏ ਮਲਾਏ ਕਿਸਤੇ ਦੂਜਾ ਨਾਹੀ ਕੋਇ ਗੁਰਮੁਖ ਬੂਜੈ ਸੋਝੀ ਹੋਏ ਪੰਦਰਾਂ ਥਿਤੀ ਤੈਂ ਸੱਤ ਵਾਰ ਮਹਾਰੁਤੀ ਆਵੈ ਵਾਰ ਵਾਰ ਦੁਨਸਰੈਣ ਤਵੈ ਸੰਸਾਰ ਆਵਾ ਗੁਣ ਕੀਆ ਕਰਤਾਰ ਨਿਚਲ ਸਾਚ ਰਿਹਾ ਕਲ ਧਾਰ ਨਾਨਕ ਗੁਰਮੁਖ ਬੂਜੇ ਕੋ ਸ਼ਬਦ ਵਿਚਾਰ ਬਲਾਵਲ ਮਹੱਲਾ ਤੀਜਾ ਆਦਿ ਪੁਰਖ ਆਪੇ ਸਿਟ ਸਾਜੇ ਜੀ ਜੰਤ ਮਾਇਆ ਮੋਹ ਪਾਜੇ ਦੂਜੇ ਭਏ ਪ੍ਰਪੰਚ ਲਾਗੇ ਆਵੇ ਜੈ ਮਰੇ ਅਭਾਗੇ

ਕਿਸ ਨੂੰ ਮਾਰ ਨਾ ਸਕੇ ਕੋਏ। ਸਾਹਿਬ ਕੀ ਸੇਵਕ ਰਹੇ ਸੁਰਨਾਈ, ਆਪੇ ਬਖਸ਼ੇ ਦੇ ਵਡਿਆਈ, ਤਿਸ ਤੇ ਉੱਪਰ ਨਾਹੀ ਕੋਏ, ਕੌਣ ਡਰੇ ਡਰ ਕਿਸ ਕਾ ਹੋਏ। ਗੁਰਮਤੀ ਸਾਂਤ ਵਸੇ ਸਰੀਰ, ਸਭ ਚੀਨ ਫਿਰ ਲੱਗੇ ਨਾ ਪੀਰ, ਆਵੇ ਨਾ ਜਾਏ ਨਾ ਦੁੱਖ ਪਾਏ, ਨਾ ਮੇਰਾ ਤੇ ਸਹਿ ਸੁਮਾਏ, ਨਾਨਕ ਗੁਰਮੁਖ ਵੇਖੇ ਅਧੂਰ, ਮੇਰਾ ਪ੍ਰਭ ਸਦ ਰਿਹਾ ਭਰਪੂਰ ਹੈ।

ਜੇ ਦੂਜਾ ਹੋਏ। ਸਤਿਗੁਰ ਸੇਵੈ ਕਰਨੀ ਸਾਰੀ, ਸਤ ਦਰ ਸਾਚੈ ਸਾਚੇ ਵਿਚਾਰੀ, ਤਿਥੀ ਵਾਰ ਸਭ ਸ਼ਬਦ ਸੁਹਾਏ, ਸਤਿਗੁਰ ਸੇਵਾ ਤੇ ਫਲ ਪਾਏ। ਤਿਥੀ ਵਾਰ ਸਭ ਆਵੇ ਜਾਹੇ, ਗੁਰ ਸ਼ਬਦ ਨਿਚਲ ਸਦਾ ਸੱਚ ਸਮਾਏ, ਤਿਥੀ ਵਾਰ ਤਾਂ ਜਾ ਸੱਚ ਰਾਤੇ ਬਿਰਨਾਵੇ, ਸਭ ਭਰਮੇ ਕਾਚੇ। ਮਨ ਮੁਖ ਮਰੇ ਮਰ ਵਿਗਤੀ ਜਾਹੇ, ਕੰਨਾ ਚੇਤ ਹੈ ਦੂਜੇ ਲੋ ਭਾਏ, ਅਚੇਤ ਪਿੰਡੀ ਅਗਿਆਨ ਅੰਧਾਰ, ਬਿਨ ਸਬਦੇ ਕਿਉਂ ਪਾਏ ਪਾਰ। ਆਪਿਓ ਪਾਏ ਪਾਵਨ ਹਾਰ, ਆਪੇ ਕੀਰਤਨ ਗੁਰ ਸ਼ਬਦ ਵਿਚਾਰ, ਬਹੁਤੇ ਭੇਖ ਕਰੇ ਭੇਖ ਧਾਰੀ, ਭਾਵ ਭਾਵ ਭਰਮੇ ਕਾਚੀ ਸਾਰੀ। ਭਵੈ ਭਵ ਭਵ ਭਰਮੈ ਕਾਚੀ ਸਾਰੀ, ਐਸੈ ਸੁਖ ਨਾ ਅੱਗੇ ਹੋ, ਐਥੇ ਸੁਖ ਨਾ ਅੱਗੇ ਹੋਏ, ਮਨ ਮੁਖ ਮੂਏ ਆਪਣਾ ਜਨਮ ਖੋਏ।

ਦੂਜਾ ਦੋਏ ਸਤਿਗੁਰ ਬਾਜੋਂ ਅੰਧ ਗੁਬਾਰ ਥਿੱਥੀ ਵਾਰ ਸੇਵੈ ਮੁਗਦ ਗੁਬਾਰ ਨਾਨਕ ਗੁਰਮੁਖ ਬੂਜੇ ਸੋਜੀ ਪਾਇ ਇਕਤ ਨਾਮ ਸਦਾ ਰਿਹਾ ਸਮਾਏ। ਬਲਾਵਲ ਮਹੱਲਾ ਪਹਿਲਾ ਸ਼ੰਤ ਦੱਖਣੀ ਏਕੋ ਓਂਕਾਰ ਸਤਿਗੁਰ ਪ੍ਰਸਾਦ ਮੁੰਦ ਨਵੇਲੜੀ ਆ ਕੋਈ ਲਿਆਈ ਰਾਮ ਮਟਕੀ ਢਾ ਡਾਰ ਧਰੀ ਹਰ ਲਿਵਲਾਈ ਰਾਮ ਲਿਵਲਾਏ ਹਰ ਸਿਉਂ ਰਹੀ ਗੋਇਲ ਸਹਿ ਸਭ ਸਿੰਗਾਰੀਆ ਕਰ ਜੋੜ ਗੁਰਪੈ ਕਰ ਬੇਨੰਤੀ ਮਿਲੋ ਸਾਚ ਪਿਆਰੀਆ ਧਨ ਪਾਏ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ ਨਾਨਕ ਮੁੰਦ ਨਵੇਲ ਸੁੰਦਰ ਦੇਖ ਫਿਰ ਸਾਧਾਰਿਆ ਸੱਚ ਨਵੇਲੜੀਏ ਜੋ ਬਣਬਾਲੀ ਰਾਮ ਆਉ ਨਾ ਜਾਓ ਕਹੀ ਆਪਣੇ ਸਹਿਨਾਲੀ ਰਾਮ ਨਾ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਭਾਵੇਂ ਅਗਾਧ ਬੂੰਦ ਅਕਾਥ ਕਥੀ ਅਕਥ ਕਥੀਏ ਸਹਿਜ ਪ੍ਰਭ ਗੁਣ ਗਾਵੇ ਰਾਮ ਨਾਮ ਰਸਾਲ ਰਸੀਆ ਰਵੇ ਸੱਚ ਪਿਆਰੀ ਆ ਗੁਰ ਸ਼ਬਦ ਦੀਆ ਦਾਨ ਕੀਆ ਨਾਨਕਾ ਵਿਚਾਰੀ ਆ ਸ੍ਰੀ ਧਰਮ ਹੋੜੀ ਫਿਰ ਸੰਗ ਸੂਤੀ ਰਾਮ ਗੁਰ ਕੇ ਭਾਏ ਚੱਲੋ ਸਾਚ ਸੰਗੂਤੀ ਰਾਮ ਤਨ ਸਾਚ ਸੰਗੂਤੀ ਅਰ ਸੰਗ ਸੂਤੀ ਸੰਗ ਸਖੀ ਸਹੇਲੀ ਆ ਇੱਕ ਭਾਏ ਇੱਕ ਮਨ ਨਾਮ ਵਸਿਆ ਸਤਿਗੁਰੂ ਹਮ ਮਿਲਿਆ ਦਿਨ ਰਹਿਣ ਘੜੀ ਨਾ ਚਸਾ ਵਿਸਰੈ ਸਾਸਾ ਨਿਰੰਜਨੋ ਸ਼ਬਦ ਜੋਤ ਜਗਾਏ ਦੀਪਕ ਨਾਨਕਾ ਪਉ ਭੰਜਨ ਜੋਤ ਸੁਬਾਈਡੀਐ ਤ੍ਰੈ ਪਵਣ ਸਾਰੇ ਰਾਮ ਕਟ ਕਟ ਰਵ ਰਿਹਾ ਲਾਖੇ ਅਪਾਰੇ ਰਾਮ ਅਲਾਖੇ ਅਪਾਰ ਅਪਾਰ ਸਾਚਾ ਆਪ ਮਾਰ ਮਿਲਾਈਐ ਓਮੇ ਮਮਤਾ ਲੋਭ ਜਾਲੋ ਸ਼ਬਦ ਮੈਲ ਚੁਕਾਈਐ ਦਰਜਾਇ ਦਰਸ਼ਨ ਕਰੀ ਭਾਣੇ ਤਾਰ ਤਾਰਨ ਹਾਰਿਆ ਹਰ ਨਾਮ ਅੰਮ੍ਰਿਤ ਚਾਖ ਤ੍ਰਿਪਤੀ ਨਾਨਕਾ ਔਰ ਧਾਰਿਆ ਸਲੋ ਬਲਾਬਲ ਮਹੱਲਾ ਪਹਿਲਾ ਮੈਂ ਮਨ ਚਾਉ ਕਣਾ ਸਾਜ ਵੇਗਾ ਸੀ ਰਾਮ ਮੋਹੀ ਪ੍ਰੇਮ ਪਿਰੇ ਪ੍ਰਭ ਅਵਨਾਸੀ ਰਾਮ ਅਵਗਤ ਵਰਨਾਥ ਨਾਥੇ ਤਿਸੇ ਭਾਵੇ ਸੋਥੀਐ ਕਿਰਪਾਲ ਸਦਾ ਦਿਆਲ ਦਾਤਾ ਜੀਆਂ ਅੰਦਰ ਤੂੰ ਜੀਐ ਮੈਂ ਅਵਰ ਗਿਆਨ ਨਾ ਧਿਆਨ ਪੂਜਾ ਹਰ ਨਾਮ ਅੰਤਰ ਵਸ ਰਹਿ ਭੇਖ ਭਵਨੀ ਹੱਠ ਨਾ ਜਾਣਾ ਨਾਨਕਾ ਸੱਚ ਗਹਿ ਰਹੇ ਪਿੰਡੀ ਰੈਨ ਪਲੀ ਦਿਨ ਸੋ ਸੁਹਾਏ ਰਾਮ ਨਿਜ ਕਰ ਸੂਤੜੀਏ ਪਿਰਮ ਜੁਗਾਏ ਰਾਮ ਨਵ ਹਾਣ ਨਵ ਤਨ ਸ਼ਬਦ ਜਾਗੀ ਆਪਣੇ ਪਿਰ ਭਾਣੀਆ ਤਜ ਕੂੜ ਕਵਟ ਸੁਪਾਓ ਦੂਜਾ ਚਾਕਰੀ ਲੋਕਾਣੀਆ ਮੈਂ ਨਾਮ ਹਰ ਕਾ ਹਰ ਕੰਠੇ ਸਾਚ ਸ਼ਬਦ ਨਿਸਾਣਿਆ ਕਰ ਜੋੜ ਨਾਨਕ ਸਾਚ ਮਾਂਗੇ ਨਦਰ ਕਰ ਤੁਧ ਭਾਣਿਆ ਜਾਗ ਸੁਣ

ਬੋਲੇ ਗੁਰਬਾਣੀ ਰਾਮ, ਜਿਨ ਸੁਣ ਮੰਨੀ ਅੜੀ ਅਕਥ ਕਹਾਣੀ ਰਾਮ। ਅਕਥ ਕਹਾਣੀ ਪਦ ਨਿਰਬਾਣੀ, ਕੁਬਰਲਾ ਗੁਰਮੁਖ ਬੂਝੈ, ਹੋ ਸਬਦ ਸੁਮਾਇ ਆਪ ਗਵਾਇ, ਤ੍ਰਿ ਭਵਨ ਸੋਜੀ ਸੂਜੈ।

ਨਾਨਕਾ ਔਰ ਧਾਰਿਆ ਮਹਿਲ ਬੁਲਾਈੜੀਏ ਭਗਤ ਸੁਨੇਹੀ ਰਾਮ ਗੁਰਮਤਿ ਮਨ ਰਸੀ ਸੀ ਜਿਸ ਦੇਹੀ ਰਾਮ ਮਨ ਮਾਰ ਰੀਜੇ ਸ਼ਬਦ ਸੀਜੈ ਤ੍ਰੈ ਲੋਕਨਾਥ ਪਛਾਣੇ ਮਨ ਡੀਗ ਡੋਲ ਨਾ ਜਾਏ ਕਤਹੀ ਆਪਣਾ ਫਿਰ ਜਾਣੇ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਣ ਤਕੀਆ ਤੇਰੋ ਸਾਜ ਸੂਚਾ ਸਦਾ ਨਾਨਕ ਗੁਰਸ਼ਬਦ ਝਗੜਨ ਵੇਰੋ ਸ਼ੰਤ ਬਲਾਵਲ ਮਹੱਲਾ ਚੌਥਾ ਮੰਗਲ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹਰ ਪ੍ਰਭ ਸੇਜੈ ਆਇਆ ਮਨ ਸੁਖ ਸੁਮਾਣਾ ਰਾਮ ਗੁਰ ਤੁੱਠੇ ਹਰ ਪ੍ਰਭ ਪਾਇਆ ਰੰਗ ਰਲੀਆਂ ਮਾਣਾ ਰਾਮ ਵਡਭਾਗੀਆਂ ਸੁਹਾਗਣੀ ਹਰ ਮਸਤਕ ਮਾਣਾ ਰਾਮ ਹਰ ਪ੍ਰਭ ਹਰ ਸੁਹਾਗੈ ਨਾਨਕ ਮਨ ਭਾਣਾ ਰਾਮ ਨਿਮਾਣਿਆ ਹਰ ਮਾਣ ਹੈ ਹਰ ਪ੍ਰਭ ਹਰ ਆਪੇ ਰਾਮ ਗੁਰਮੁਖ ਆਪ ਗਵਾਇਆ ਨਿਤ ਹਰ ਹਰ ਜਾਪੇ ਰਾਮ ਮੇਰੇ ਹਰ ਪ੍ਰਭ ਪਾਵੇ ਸੋ ਕਰੇ ਹਰ ਰੰਗ ਹਰ ਰਾਪੇ ਰਾਮ ਜਨ ਨਾਨਕ ਸਹਿਜ ਮਿਲਾਇਆ ਹਰ ਰਸ ਹਰ ਤ੍ਰਾਪੇ ਰਾਮ ਮਾਨਸ ਜਨਮ ਹਰ ਪਾਈਐ ਹਰ ਰਾਵਣ ਵੇਰਾ ਰਾਮ ਗੁਰਮੁਖ ਮਿਲ ਸੁਹਾਗਣੀ ਰੰਗ ਹੋਏ ਘਨੇਰਾ ਰਾਮ ਜਿਨ ਮਾਨਸ ਜਨਮ ਨਾ ਪਾਇਆ ਤਿਨ ਭਾਗ ਮੰਦੇਰਾ ਰਾਮ ਹਰ ਹਰ ਹਰ ਹਰ ਰਾਖ ਪ੍ਰਭ ਜਨ ਨਾਨਕ ਜਨ ਤੇਰਾ ਰਾਮ ਗੁਰ ਹਰ ਪ੍ਰਭਗ ਮਦਿਰੜਾਇਆ ਮਨ ਤਨ ਰੰਗ ਭੀਨਾ ਰਾਮ ਭਗਤ ਵਛਲਾ ਰਣਾਮ ਹੈ ਗੁਰਮੁਖਰ ਲੀਨਾ ਰਾਮ ਬਿਨਾ ਰਣਾਮ ਨਾ ਜੀਵਦੇ ਜਿਉਂ ਜਲ ਬਿਨ ਮੀਨਾ ਰਾਮ ਸਬਲ ਜਨਮ ਹਰ ਪਾਇਆ ਨਾਨਕ ਪ੍ਰਭ ਕੀਨਾ ਰਾਮ ਬਲਾਵਲ ਮਹੱਲਾ ਚੌਥਾ ਸਲੋਕ ਹਰ ਪ੍ਰਭ ਸੱਜਣ ਲੋੜ ਲਹੋ ਮਨ ਵਸੈ ਵਡ ਭਾਗ ਗੁਰਪੁਰੈ ਵੇਖਾਲੇ ਆ ਨਾਨਕ ਹਰ ਲਿਵ ਲਾਗ ਪੌੜੀ ਮੇਰਾ ਹਰ ਪ੍ਰਭ ਰਾਵਣ ਆਈ ਆਹ ਮੈਂ ਬਿਖ ਝਾਗੇ ਰਾਮ ਗੁਰਮਤਿ ਆਪ ਮਿਟਾਇਆ ਹਰ ਹਰ ਲਿਵ ਲਾਗੇ ਰਾਮ ਅੰਤਰ ਕਮਲ ਪ੍ਰਗਾਸਿਆ ਗੁਰ ਗਿਆਨੀ ਜਾਗੇ ਰਾਮ ਜਨ ਨਾਨਕ ਹਰ ਪ੍ਰਭ ਪਾਇਆ ਪੂਰੇ ਵਡ ਭਾਗੇ ਰਾਮ ਹਰ ਪ੍ਰਭ ਹਰ ਮਨ ਪਾਇਆ ਹਰ ਨਾਮ ਵਧਾਈ ਰਾਮ ਗੁਰਪੂਰੇ ਪ੍ਰਭ ਪਾਇਆ ਹਰ ਹਰ ਲਿਵ ਲਾਈ ਰਾਮ ਅਗਿਆਨ ਅੰਧੇਰਾ ਕੱਟਿਆ ਜੋਤ ਪ੍ਰਗਟਾਈ ਰਾਮ ਜਨ ਨਾਨਕ ਨਾਮ ਅਧਾਰੈ ਹਰ ਨਾਮ ਸਮਾਈ ਰਾਮ ਧਨ ਹਰ ਪ੍ਰਭ ਪਿਆਰੇ ਰਾਵੀਆ ਰਾਵੀਆ ਜਾਂ ਹਰ ਪ੍ਰਭ ਭਾਈ ਰਾਮ ਅੱਖੀ ਪ੍ਰੇਮਕ ਸਾਈ ਆ ਜੋ ਬਿਲਕ ਮਸਾਈ ਰਾਮ ਗੁਰਪੂਰੇ ਹਰ ਮੇਲਿਆ ਹਰ ਰਸ ਅਖਾਈ ਰਾਮ ਜਨ ਨਾਨਕ ਨਾਮ ਵਿਕਸਿਆ ਹਰ ਹਰ ਲਿਵਲਾਈ ਰਾਮ ਅਮੂਰਖ ਮੁਗਧ ਮਿਲਾਇਆ ਕਰ ਹਰ ਕਿਰਪਾ ਧਾਰੀ ਰਾਮ ਧਨ ਧਨ ਗੁਰੂ ਸੁਭਾਸੈ ਜਨ ਹਉਮੈ ਮਾਰੀ ਰਾਮ ਦਿਨ ਵਡਭਾਗੀਆ ਵਡਭਾਗ ਹੈ ਹਰ ਹਰ ਉਰ ਧਾਰੀ ਰਾਮ ਜਨ ਨਾਨਕ ਨਾਮ ਸਲਾਏ ਤੂੰ ਨਾਮੇ ਬਲਿਹਾਰੀ ਰਾਮ ਮਿਲਾਵਲ ਮਹੱਲਾ ਪੰਜਵਾਂ ਸ਼ੰਤੇ ਕੋ ਅੰਕਾਰ ਸਤਿਗੁਰ ਪ੍ਰਸਾਦ ਮੰਗਲ ਸਾਜ ਪਿਆ ਪ੍ਰਭ ਆਪਣਾ ਗਾਇਆ ਰਾਮ ਬਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ ਰਾਮ ਮਨ ਪ੍ਰੀਤ ਲਾਗੈ ਵੱਡੇ ਭਾਗੈ ਕਬ ਮਿਲੀਐ ਪੂਰਨਮ ਪਤੇ ਸਹਿਜੇ ਸਮਾਈਐ ਗੋਬਿੰਦ ਪਾਈਐ ਦਿਹੋ ਸਖੀਏ ਮੋਹ ਮਤੇ ਦਿਨ ਰਹਿਣ ਠਾਂਡੀ ਕਰੋ ਸੇਵਾ ਪ੍ਰਭ ਕਵਣ ਜੁਗਤੀ ਪਾਇਆ ਬਣਵੰਤ ਨਾਨਕ ਕਰੋ ਕਿਰਪਾ ਲਿਓ ਮੋਹ ਲੜ ਲਾਇਆ ਭਇਆ ਸੁਮਹੜਾ ਹਰ ਰਤਨ ਵਿਸਾਹ ਰਾਮ ਖੋਜੀ ਖੋਜਲਦਾਰ ਸੰਤਨ ਪਾਹ ਰਾਮ ਮਿਲ ਸੰਤ ਪਿਆਰੇ ਦਇਆ ਤਾਰੇ ਕਥ ਅਕਥ ਵਿਚਾਰੋ ਇੱਕ ਚਿੱਤ ਇੱਕ ਮਨ ਤਿਆਏ ਸਵਾਮੀ ਲਾਏ ਪ੍ਰੀਤ ਪਿਆਰੋ ਕਰਜੋੜ ਪ੍ਰਭ ਪਹਿ ਕਰ ਬੇਨੰਤੀ ਮਿਲੇ ਹਰ ਜਸ ਲਾਹਾ ਬਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗਮੇ ਅਥਾਹ ਸਾਹ ਅਟਲ ਗਣਿਆ ਪੂਰਨ ਸੰਜੋਗੋ ਰਾਮ ਸੁਖ ਸਮੂਪਿਆ ਗਿਆ ਵਿਜੋਗੋ ਰਾਮ ਮਿਲ ਸੰਤ ਆਏ ਪ੍ਰਭ ਤੇ ਆਏ ਬਣੈ ਅਚਰਜ ਜਾਂਜੀਆ ਇੱਕ ਕਤਰ ਮਿਲ ਕਤਰ ਹੋਏ ਸਹਿਜ ਢੋਏ ਮਨ ਪ੍ਰੀਤ ਉਪਜੀ ਮਾਂਜੀਆ
ਮਿਲ ਜੋਤ ਜੋਤੀ ਜੋਤ ਪੋਤੀ ਅਰਨਾਮ ਸਭ ਰਸ ਭੋਗੋ ਬਨਵੰਤ ਨਾਨਕ ਸਭ ਸੰਤ ਮੇਲੀ ਪ੍ਰਭ ਕਰਨ ਕਾਰਨ ਜੋਗੋ ਪਵਨ ਸੁਹਾਵੜਾ ਤਰਤ ਸੁਭਾਗੀ ਰਾਮ ਪ੍ਰਭ ਘਰ ਆਹੜਾ ਗੁਰਚਰਨੀ ਲਾਗੀ ਰਾਮ ਗੁਰਚਰਨ ਲਾਗੀ ਸਹਿਜ ਜਾਗੀ ਸਭਲ ਇੱਛਾ ਪੁੰਨੀਆ ਮੇਰੀ ਆਸ ਪੂਰੀ ਸੰਤ ਧੂਰੀ ਅਰ ਮਿਲੇ ਕੰਤ ਵਿਛੁੰਨਿਆ ਆਨੰਦ ਅਨੰਦਨ ਵਜੇ ਵਾਜੇ ਅਹੰ ਮਤ ਮਨ ਕੀ ਤਿਆਗੀ ਬਨਵੰਤ ਨਾਨਕ ਸਰਨ ਸਵਾਮੀ ਸੰਤ ਸੰਗ ਲਿਵ ਲਾਗੀ ਬੁਲਾਵਲ ਮਹੱਲਾ ਪੰਜਵਾਂ ਭਾਗ ਸੁਲੱਖਣਾ ਹਰ ਕੰਤ ਹਮਾਰਾ ਰਾਮ ਅਨਹਦ ਬਚਿਤ੍ਰਤਾ ਬਚਿਤ੍ਰਤਾ ਤਿਸ ਧੁਨ ਦਰਬਾਰਾ ਰਾਮ ਅਨੰਦਨ ਆਨੰਦ ਅਨੰਦਨ ਵਜੇ ਵਾਜੇ ਦਿਨ ਸਰੈਣਿਉ ਮਾਹ ਤੈ ਰੋਗ ਸੁਗ ਨਾ ਦੁਖ ਵਿਆਪੇ ਜਨਮ ਮਰਨ ਨਾ ਤਾਹ ਰਿੱਧ ਸਿੱਧ ਸਦਾ ਰਸ ਅੰਮ੍ਰਿਤ ਭਗਤ ਪ੍ਰੇ ਭੰਡਾਰ ਬਿਨਵੰਤ ਨਾਨਕ ਬੁਲਹਾਰ ਵੰਜਾ ਪਰ ਬ੍ਰਹਮ ਪ੍ਰਾਣੇ ਉਧਾਰਾ ਸੁਣ ਸਖੀ ਸਹੇਲੜੀਓ ਮਿਲ ਮੰਗਲ ਗਾਵੇ ਰਾਮ ਮਨ ਤਨ ਪ੍ਰੇਮ ਕਰੇ ਤਿਸ ਪ੍ਰਭ ਕੋ ਦਾਵੇ ਰਾਮ ਪਰ ਪ੍ਰੇਮ ਰਾਵੇ ਤਿਸੇ ਪਾਵੇ ਕਨਿਮਖ ਪਲਕ ਨਾ ਤਿਆਗੀਏ ਗੈ ਕੰਠ ਲਾਈਏ ਨਹਿ ਲਜਾਈਏ ਚਰਨ ਰਾਜ ਰਾਜ ਮਨ ਪਾਗੀਏ ਭਗਤ ਠਗੌਰੀ ਪਾਏ ਮੋਹੈ ਅਨੰਤ ਕਤੂ ਨਾ ਧਾਵੇ ਬਨਵੰਤ ਨਾਨਕ ਮਿਲ ਸੰਗ ਸਾਜਨ ਅਮਰ ਪਦਵੀ ਪਾਵੇ ਬਿਸਮਨ ਬਿਸਮ ਪਈ ਪੇਖ ਗੁਣ ਅਬਨਾਸੀ ਰਾਮ ਕਰ ਗਏ ਭੁਜਾ ਗਈ ਕੱਟ ਜਮ ਕੀ ਫਾਸੀ ਰਾਮ ਗਹਿ ਭੁਜਾ ਲੀਨੀ ਦਾਸ ਕੀ ਨੀ ਅੰਕਰੋਦ ਅਦੋਤ ਜਣਾਇਆ ਮਿਲਨ ਮਲਨ ਮੋਹ ਬਿਕਾਰ ਨਾਠੇ ਦਿਵਸ ਨਿਰਮਲ ਆਇਆ ਦਿਟ ਧਾਰੀ ਮਨ ਪਿਆਰੀ ਮਹਾਂ ਦੁਰਮਤ ਨਾਸੀ ਬਨਵੰਤ ਨਾਨਕ ਭਈ ਨਿਰਮਲ ਪ੍ਰਾ ਮਿਲੇ ਅਵਨਾਸੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਬ੍ਰਹਮ ਦੇਸੈ ਬ੍ਰਹਮ ਸੁਣੀਐ ਏਕ ਵਖਾਣੀਐ ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਐ ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ ਬਨਵੰਤ ਨਾਨਕ ਸਹੀ ਜਾਣੇ ਜਿਨੀ ਹਰ ਰਸ ਪੀਆ ਬੁਲਾਵਲ ਮਹੱਲਾ ਪੰਜਵਾਂ ਸ਼ੰਤੇ ਖੋ ਓਅੰਕਾਰ ਸਤਿਗੁਰ ਪ੍ਰਸਾਦ ਸਖੀ ਆਓ ਸਖੀ ਵਸ ਆਓ ਸਖੀ ਅਸੀਂ ਪਿਰਕਾ ਮੰਗਲ ਗਾਵਹਿ ਤਜ ਮਾਨ ਸਖੀ ਤਜ ਮਾਨ ਸਖੀ ਮਤ ਆਪਣੇ ਪ੍ਰੀਤਮ ਭਾਵਹਿ ਤਜ ਮਾਨ ਮੋਹ ਬਿਕਾਰ ਦੂਜਾ ਸੇਵਿਕ ਨਿਰੰਜਨੋ ਲਗ ਚਰਨ ਸਰਨ ਦਿਆਲ ਪ੍ਰੀਤਮ ਸਗਲ ਦੁਰਤ ਭਵ ਵਿਖੰਡਨੋ ਹੋਏ ਦਾਸ ਹੋਏ ਦਾਸ ਦਾਸੀ ਤਜ ਉਦਾਸੀ ਬੋੜ ਬਿਦੀ ਨਾ ਧਾਵਾ

ਨਾਮੇ ਅੰਦਲੇ ਟੋਹਣੀ ਮੋਹਿ ਅਨਾਥ ਪ੍ਰਿਯ ਨਾਥ ਜੋ ਜਨ ਤਿਉ ਰੱਖੋ ਚਿਤਰਾਈ ਮੋਹਿ ਨਾਹਿ ਰਿਜਾਵ ਮੁਖ ਮੁਖ ਨਹਿ ਚਤੁਰ ਸੁਗੁਰਾ ਸੁਜਾਨ ਬੇਤੀ ਮੋਹਿ ਨਿਰਗੁਣ ਗੁਣ ਨਹੀਂ ਮੋ ਨਹਿ ਚਤੁਰ ਸੁਕਰ ਸੁਜਾਨ ਬੇਤੀ ਮੋਹਿ ਨਿਰਗੁਣ ਗੁਣ ਨਹੀਂ ਨਹਿ ਰੂਪ ਧੂਪ ਨਾ ਨੈਨ ਬੰਕੇ ਜੈ ਭਾਵੈ ਤੈ ਰੱਖ ਤੂੰ ਹੀ

ਗੁਣ ਬਣਾਵ। ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਿ ਸਾ ਦੁੱਖ ਹਰਾ ਨਾਨਕ ਪਿਆੰਪੈ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ਬਲਾਬਲ ਮਹੱਲਾ ਪੰਜਵਾਂ ਸ਼ੰਤ ਮੰਗਲ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਸੁੰਦਰ ਸਾਤ ਦਿਆਲ ਪ੍ਰਭ ਸਰਬ ਸੁਖਾ ਨਿਧ ਪੀਓ ਸੁਖ ਸਾਗਰ ਪ੍ਰਭ ਭੇਟਿਆ ਨਾਨਕ ਸੁਖੀ ਹੋਤ ਇਹੋ ਜੀਓ ਸ਼ੰਤ ਸੁਖ ਸਾਗਰ ਪ੍ਰਭ ਪਾਈਐ ਜਬ ਹੂਵੈ ਭਾਗੋ ਰਾਮ ਮਾਨਨ ਮਾਨ ਵੰਜਾਈਐ ਹਰ ਚਰਨੀ ਲਾਗੋ ਰਾਮ ਛੋੜ ਸਿਆਨਪ ਚਿਤਰਾਈ ਦੁਰਮਤ ਬੁੱਧ ਤਿਆਗੋ ਰਾਮ ਨਾਨਕ ਪਾਉ ਸਰਨ।

ਫਰਮਾਓ। ਹਰ ਖੋਜੋ ਬਡਭਾਗੀਓ ਅਮਰ ਸਾਧੂ ਸੰਗੇ ਰਾਮ, ਗੁਣ ਗੋਬਿੰਦ ਸਦ ਗਾਈਏ, ਪਰ ਬ੍ਰਹਮ ਕੈ ਰੰਗੇ ਰਾਮ, ਸੋ ਪ੍ਰਭ ਸਦੀ ਸੇਵੀਏ, ਪਾਈਏ ਫਲ ਮੰਗੇ ਰਾਮ, ਨਾਨਕ ਪ੍ਰਭ ਸਰਨਾਗਤੀ ਜਪ ਅਣਤ ਰੰਗੇ ਰਾਮ। ਇੱਕ ਤਿਲ ਪ੍ਰਭੂ ਨ ਵਿਸਰੇ, ਜਿਨ ਸਭ ਕਿਛ ਦੀਨਾ ਰਾਮ, ਬਡਭਾਗੀ ਮੇਲਾ ਵਡਾ ਗੁਰਮੁਖ ਪਿਰਚੀ ਨਾ ਰਾਮ, ਬਾਂਹ ਪਕੜ ਤਮ ਤੇ ਕਾਢਿਆ ਕਰ ਆਪਣਾ ਲੀਨਾ ਰਾਮ, ਨਾਮ ਜਪਤ ਨਾਨਕ ਜੀਵੇ ਸੀਤਲ ਮਨ ਸੀਨਾ ਰਾਮ। ਕਿਆ ਗੁਣ ਤੇਰੇ ਕਹਿ ਸਕੋ,

ਨਾਮ ਪੱਲੇ ਪਾਏ ਪੌੜੀ ਸਭ ਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਤੇ ਆਈ ਐ ਜੇ ਵਸਤ ਮੰਗੀਏ ਸਾਈ ਪਾਈਏ ਜੇ ਨਾਮ ਚਿਤ ਲਾਈਐ ਗੋਜ ਗੱਲ ਜੀ ਕੀ ਕੀਚੈ ਸਤਿਗੁਰੂ ਪਾਸ ਤਾਂ ਸਰਬ ਸੁਖ ਪਾਈਐ ਗੁਰਪੂਰਾ ਹਰ ਉਪਦੇਸ਼ ਦੇ ਸਭ

ਕੇਲ ਹੈ ਕਰੈ ਨਿਤ ਕਾਮ ਰੰਗ ਅਬ ਲੁਟ ਰਹਿ ਸੋ ਪੰਚ ਜਿੰਦਾ ਟਾਹਿਮ ਲੋੜੇ ਉਲਟਿਆ ਦੇ ਰਾਮ ਸਾਂ ਤਨ ਪਕੜੀ ਏਕ ਜਿੰਦਾ ਜਮ ਡੰਡਾ ਗੱਲ ਸੰਗਲ ਖੜਿਆ ਭਾਗ ਗੈ ਸੇ ਪੰਚ ਜਿੰਦਾ ਕਾਮ ਲੋੜ ਹੈ ਸੋਨਾ ਰੂਪਾ ਮਿੱਤਰ ਉਲੜ ਨਾ ਸੁਖ ਵਿਆਤਾ ਨਾਨਕ ਪਾਪ ਕਰੇ ਤਨ ਕਾਰਨ ਜਾਸੀ ਜਮ ਪੁਰ ਵਧਾਤਾ ਜੋੜੀ ਚੇਤੀ ਮਹੱਲਾ ਪਹਿਲਾ ਮੁੰਦਰਾ ਤੇ ਕਟ ਪੀਤਰ ਮੁੰਦਰਾ ਹੈ ਕਾਇਆ ਕੀਜੇ ਕੀ ਅਤਾ ਪੰਚ ਚੱਲੇ ਬਸ ਕੀਜੇ ਰਾਵਲ ਇਨ ਮਨ ਕੀਜੇ ਡੁਡਾਤਾ ਜੋਗ ਜੋਤਮ ਇਬ ਪਾਵਸਤਾ ਇੱਕ ਸ਼ਬਦ ਦੂਜਾ ਹੋਰ ਨਾ ਨਾਸਤਾ ਕੰਧ ਮੂਲ ਮਨ ਲਾਭਸਤਾ ਰਹਾ ਮੂੰਡ ਮੁੰਡਾਈਏ ਜੇ ਗੁਰ ਪਾਈਏ ਹਮ ਗੁਰ ਕੀਨੀ ਗਿਆਤਾ ਤ੍ਰੈ ਬਨ ਤਾਰਨ ਹਰ ਸੁਆਮੀ ਇੱਕ ਨਚੇ ਤੁਸੀਂ ਜਾਤਾ ਕਰ ਪਟੰਪ ਗਲੀ ਮਨ ਲਾਪਸ ਸੰਸਾ ਮੂਲ ਨਾਹ ਜਿਵਸਤਾ ਇੱਕ ਚਰਨੀ ਜੇ ਤਿਤ ਲਾਵੇ ਲਭ ਲੁਭ ਕੀ ਤਾਪਸਤਾ ਜਾਪਸ ਨਿਰੰਜਨ ਰਹ ਰਹਿਸ ਮਨਾਮ ਕਾਹੇ ਬੋਲੇ ਜੋਗੀ ਕਪਟ ਕਨਾਨ ਰਹਾਉ ਕਾਇਆ ਕਮਲੀ ਹੰਸ ਸਿਆਣਾ ਮੇਰੀ ਮੇਰੀ ਕਰਤ ਵਿਹਾਣਤਾ ਪਰਮਤ ਨਾਨਕ ਨਾਗੀ ਦਾਜੇ ਫਿਰ ਪਾਸੇ ਪਸਤਾਣ ਚਾਮ ਗੌੜੀ ਚੇਤੀ ਮਹੱਲਾ ਪਹਿਲਾ ਔਖਦ ਮੰਤਰ ਮੂਲ ਮਨ ਏਕੇ ਜੇਕਰ ਦ੍ਰਿੜ ਚਿੱਤ ਕੀਜੇ ਰਹਿ ਜਨਮ ਜਨਮ ਕੇ ਪਾਪ ਕਰਮ ਕਹੇ ਕੱਟਣ ਹਰਾਲੀ ਜੇ ਰਹਿ ਮਨ ਏਕੋ ਸਾਹਿਬ ਭਾਈ ਰਹਿ ਤੇਰੇ ਤਿੰਨ ਗੁਣਾ ਸੰਸਾਰ ਸਮਾਵੇ ਅਲੱਖਣਾ ਲਿਖਿਆ ਜਾਈ ਰਹਿ ਰਹਾ ਸਕਰ ਖੰਡ ਮਾਇਆ ਤਨ ਮਿੱਠੀ ਹੀ ਹਮ ਤੋ ਖੰਡ ਪਚਾਈ ਰਹਿ ਰਾਤ ਹਨੇਰੀ ਸੂਝ ਸੁਨਾਹੀ ਲੱਜ ਟੁਕ ਸਮੁੱਸਾ ਭਾਈ ਰਹਿ ਮਨ ਮਹ ਕਰੇ ਤੇਤਾ ਦੁਖ ਲਾਗੈ ਹੈ ਗੁਰਮੁਖ ਮਿਲੇ ਬੜਾਹੀ ਰੇ ਜੋ ਤਨ ਕੀਆ ਸੋਈ ਹੋਊਗਾ ਕਿਰਤ ਨ ਮਿਟਿਆ ਜਾਈ ਰੇ ਸੋ ਪਰ ਪਰੇ ਨਾ ਹੋਵੇ ਊਣੈ ਸੋ ਰਾਤੇ ਰੰਗ ਲਾਈ ਰੇ ਤਨ ਕੀ ਪੰਕ ਹੋਵੇ ਦੇ ਨਾਨਕ ਤੋ ਮੂੜਾ ਕੁਛ ਪਾਈ ਰੇ ਗੌੜੀ ਚੇਤੀ ਮਹੱਲਾ ਪਹਿਲਾ ਕੱਤ ਕੀ ਮਾਈ ਬਾਪ ਕੱਤ ਕੀ ਰਾਹ ਕਿੱਦੂ ਥਾਂ ਹਮ ਆਹੇ ਅਗਨ ਬਿਬ ਜਲ ਭੀਤਰ ਨਿਪ ਜੈ ਕਾਹਾਂ ਕਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹਿ ਨ ਜਾਣੀ ਔਗੁਣ ਮੇਰੇ ਰਹਾ ਕੇਤੇ ਰੁੱਖ ਬਿਰਖ ਹਮ ਚੀਨੈ ਕੇਤੇ ਪਸ਼ੂ ਉਪਾਏ ਕੇਤੇ ਨਾਗ ਕੁਲੀ ਮੈਂ ਆਹੇ ਕੇਤੇ ਪੰਖ ਉਡਾਏ ਹੱਟ ਪਟਨ ਵਿਜਨ ਮੰਦਰ ਭੰਨੈ ਕਰ ਸ਼ੋਰੀ ਕਰ ਆਵੇ ਅੱਗੋਂ ਦੇਖੇ ਪਿਛੋਂ ਦੇਖੇ ਤੁਜਤੇ ਕਹਾਂ ਛੁਪਾਵੇ ਸੱਠ ਤੀਰਥ ਹਮ ਨਾਮ ਖੰਡ ਦੇਖੇ ਹੱਟ ਪਟਣ ਬੰਜਾਰਾ ਲੈ ਕੇ ਤਕੜੇ ਤੋਲਣ ਲੱਗਾ ਘੱਟ ਹੀ ਮਹਿ ਬੰਜਾਰਾ ਜੇਤਾ ਸਮਨ ਸਾਗਰ ਨੀਰ ਭਰਿਆ ਤੇਤੇ ਉਗਣ ਹਮਾਰੇ ਦਿਆ ਕਰੋ ਕੁਛ ਮਿਹਰਿਓ ਪਾਵੋ ਡੁੱਬਦੇ ਪੱਥਰ ਉਤਾਰੇ ਜਿਹੜਾ ਅਗਨ ਬਰਾਬਰ ਤਪੇ ਭੀਤਰ ਹਵਾਗੇ ਕਾਤੀ ਪਰਮਤ ਨਾਨਕ ਹੁਕਮ ਵਿਛਾਉਣਾ ਸੁਖ ਹੋਵੇ ਦਿਨ ਰਾਤੀ ਗੌੜੀ ਬ੍ਰਾਹਮਣ ਮਹੱਲਾ ਪਹਿਲਾ ਰਹਿਣ ਗਵਾਈ ਸਾਂ ਕਹਿ ਦਿਨ ਸੁਗਵਾਇਆ ਖਾਹੈ ਹੀਰੇ ਜੈਸਾ ਜਮ ਹੈ ਕੌਡੀ ਬਦਲੇ ਜਾਏ ਨਾਮ ਨਾ ਜਾਨਾ ਰਾਮ ਕਾ ਮੂੜੇ ਫਿਰ ਪਾਸੇ ਬਸਤਾਏ ਰੇ ਰਹਾ ਅੰਤਾ ਤਰਨ ਧਰਨੀ ਧਰੇ ਅਨੰਤ ਨ ਚਾਹਾ ਜਾਏ ਅਨੰਤ ਕੋ ਚਾਹਨ ਸੋ ਗਾਹੇ ਸੇ ਆਹੇ ਅਨੰਤ ਗਵਾਹੇ ਆਪਣ ਲੀਆ ਜੇ ਮਲੈ ਤਾਂ ਸਭ ਕੋ ਪਾਕਟ ਹੋਏ ਕਰਮਾ ਉੱਪਰ ਨਮੇੜੈ ਜੇ ਲੋਚੇ ਸਭ ਕੋ ਹੈ ਨਾਨਕ ਕਰਨਾ ਜਨ ਕੀਆ ਸੋ ਹੀ ਸਾਰ ਕਰੇ ਹੁਕਮ ਨ ਜਾਪੀ ਖਾਸਮ ਕਾ ਕਿਸੇ ਬੜਾਹੀ ਦੇ ਗੌੜੀ ਬਰਾਗਣ ਮਹੱਲਾ ਪਹਿਲਾ ਹਰਨੀ ਹੋ ਵਹ ਵਨ ਵਸਾ ਕੰਧ ਮੂਲ ਚੁਣਕਾ ਹੂੰ ਗੁਰ ਪ੍ਰਸਾਦੀ ਮੇਰਾ ਸੋਹ ਮਿਲੈ ਬਾਰ ਬਾਰ ਹਾਂ ਜਾਉ ਜੀਉ ਮੈਂ ਬੰਜਾਰ ਰਾਮ ਕੀ ਤੇਰਾ ਨਾਮ ਬਖਰ ਬਾਰ ਜੀ ਰਹਾ ਕੋਹਲ ਹੋ ਵਾ ਅੰਬਸਾ ਸਹਿਜ ਸਭ ਵਿਚਾਰ ਸਹਿਜ ਸਭਾਇ ਮੇਰਾ ਸੋਹ ਮਿਲੈ ਦਰਸ਼ਨ ਰੂਪ ਅਵਾਰ ਮਛਲੀ ਹੋ ਵਾ ਜਲ ਵਸਾ ਜੀ ਜੰਤ ਸਭ ਸਾਰ ਔਰ ਵਾਰ ਪਾਰ ਮੇਰਾ ਸੋਹ ਵਸੇ ਹੋ ਮਿਲੂਗੀ ਵਾਂ ਵਿਸਾਰ ਨਾਗਨ ਹੋਵਾ ਤਰ ਬਸਹਨ ਸ਼ਬਦ ਵਸੇ ਭਉ ਜਾਹੇ ਨਾਨਕ ਸਦਾ ਸੁਹਾਗਣੀ ਜਨ ਜੋਤੀ ਜੋਤ ਸਮਾਏ ਗੌੜੀ ਪੂਰਬੀ ਦਿਵਕੀ ਮਹੱਲਾ ਪਹਿਲਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾਖੀਏ ਕਰਤੇ ਕਾ ਹੋਈ ਵਿਚਾਰ ਤਿਥ ਕਰ ਗਾਵੋ ਸੋਲਾ ਸਿਮਰੋ ਸਜਨ ਹਾਰ ਤਮ ਗਾਵੋ ਮੇਰੇ ਨਿਰਭਉ ਕਾ ਸੋਹਲਾ ਹੋਮ ਬਾਰੀ ਜਮ ਜਿਤ ਸੁਹੁਲੈ ਸਦਾ ਸੁਖ ਹੋਏ ਰਹਾ ਨਿਤ ਨਜ ਸੰਭਾਲੀਅਮ ਦੇਖੇਗਾ ਦੇਵਨਹਾਰ ਤਿਰ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਮਨ ਸਮਾਰ
ਸਾਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਨ ਅਸੀਂ ਸੁਣੀਆਂ ਜੋ ਹੋਵੇ ਸਾਹਿਬ ਸੋ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸੁਰੀਐ।

ਗੁਰ ਮਿਲਿਆ ਹਰ ਮਨ ਬਸੇ ਸੁਭਾਹੇ, ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ, ਸ਼ਬਦ ਸੁਲਾਹੇ ਅੰਤ ਨਾ ਪਾਰਾ ਬਾਰ, ਮੇਰਾ ਪ੍ਰਭ ਬਖਸ਼ੇ ਬਖਸ਼ਣ ਹਾਰ। ਗੁਰ ਮਿਲਿਆ ਸਭ ਮਤ ਵਧ ਹੋਏ, ਮਨ ਦਰ ਮਲੁ ਬਸੇ ਸੱਚ ਸੋਏ, ਸੱਚ ਬਸੀਏ ਸੱਚ ਸਭ ਕਾਰ, ਉੱਤਮ ਕਰਨੀ ਸ਼ਬਦ ਵਿਚਾਰ, ਗੁਰ ਤੇ ਸੱਚੀ ਸੇਵਾ ਹੋਏ।

ਜੇ ਸੀ ਜੇ ਸੋ ਹੈ ਗੁਰ ਤੇ ਸਹਿਜੋ ਸੱਚ ਵਿਚਾਰ ਗੁਰ ਤੇ ਪਾਹੇ ਮੁਕਤ ਦੁਬਾਰ ਪੂਰੇ ਭਾਗ ਮਿਲੇ ਗੁਰ ਗਾਹੇ ਹੈ ਸੱਚੇ ਸਹਿਜ ਸੱਚ ਸਮਾਏ ਰਹਾ ਗੁਰ ਮਿਲਿਆ ਤ੍ਰਿਸ਼ਨਾਗਨ ਬੁਝਾਹੇ ਗੁਰ ਤੇ ਸ਼ਾਂਤ ਬਸੇ ਮਨ ਆਏ ਗੁਰ ਤੇ ਪਵਿੱਤ ਪਾਵਨ ਸੱਚ ਹੋਏ ਹੈ ਗੁਰ ਤੇ ਸ਼ਬਦ ਮੁਲਾਵਾ ਹੋਏ ਬਾਜ ਗੁਰੂ ਸਭ ਭਰਮ ਭੁਲਾਹੀ ਬਿਨ ਨਾਮੇ ਬਹੁਤਾ ਦੁਖ ਪਾਈ ਗੁਰਮੁਖ ਹੋਵੈ ਸੋ ਨਾਮ ਧਿਆਹੀ ਦਰਸ਼ਨ ਸੱਚੇ ਸੱਚੀ ਪਤ ਹੋਹੀ ਕਿਸ ਨੂੰ ਕਹੀਏ ਦਾਤਾ ਇੱਕ ਸੋਈ ਕਿਰਪਾ ਕਰੇ ਸਭ ਮੁਲਾਵਾ ਹੋਈ ਮਿਲ ਪ੍ਰੀਤਮ ਸੱਚੇ ਗੁਣ ਗਾਵਾਂ ਨਾਨਕ ਸੱਚੇ ਸੱਚ ਸਮਾਵਾਂ ਗੌੜੀ ਗ੍ਰੈਰੀ ਮਹੱਲਾ ਤੀਜਾ ਸੋ ਥੋਂ ਸੱਚ ਮਨ ਨਿਰਮਲ ਹੋਏ ਸੱਚ ਨਿਵਾਸ ਕਰੇ ਸੱਚ ਸੋਏ ਸੱਚੀ ਬਾਣੀ ਜੁਗ ਚਾਰੇ ਜਾਪੇ ਸਭ ਕੁਛ ਸੱਚਾ ਆਪੇ ਆਪੇ ਕਰਮ ਹੋਵੇ ਸਤਸੰਗ ਮੁਲਾਹੇ ਹਰ ਗੁਣ ਗਾਹੇ ਬੈ ਸੋ ਥਾਈ ਰਹਾਂ ਜਾ ਲੋ ਇਹ ਜਿਹ ਬਾਹ ਦੂਜੇ ਪਾਹੇ ਹਰ ਰਸਨਾ ਚਾਖੇ ਫਿੱਕਾ ਉਲਾਏ ਬਿਨ ਬੂਝੇ ਤਨ ਮਨ ਫਿੱਕਾ ਹੋਏ ਬਿਨ ਨਾਮੇ ਦੁਖੀਆ ਚੱਲਿਆ ਰੋਏ ਰਸਨਾ ਹਰ ਰਸ ਚਾਖਿਆ ਸਹਿ ਸੁਭਾਹੇ ਗੁਰ ਕਿਰਪਾ ਤੇ ਸੱਚ ਸਮਾਹੇ ਸੱਚੇ ਰਾਤੀ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੇ ਨਿਰਮਲ ਧਾਰ ਨਾਮ ਸਮਾਵੇ ਜੋ ਭਾਂਡਾ ਹੋਏ ਉਹਦੇ ਭਾਂਡੇ ਟਿਕੇ ਨਾ ਕੋਏ

ਨਾਮ ਪਿਆਰ ਸੱਚੀ ਬਾਣੀ ਸ਼ਬਦ ਵਿਚਾਰ ਗਾਤ ਰਹਿ ਜੇ ਸਤੁਰ ਭਾਵੇ ਮਨ ਤਨ ਰਾਤਾ ਨਾਮ ਸੁਹਾਵੇ ਰਹਾਉ ਇੱਕ ਗਾਵੇ ਇੱਕ ਭਗਤ ਕਰੇ ਨਾਮ ਨਾ ਪਾਵੇ ਬਿਨ ਅਸਨੇਹ ਸੱਚੀ ਪਾਤਿ ਗੁਰ ਸ਼ਬਦ ਪਿਆਰ ਆਪਣਾ ਪਿਰ ਰੱਖਿਆ ਸਦਾ ਉਰਧਾਰ ਭਗਤ ਕਰੈ ਮੂਰਖ ਆਪ ਜੁਨਾਹੈ ਨੱਚਣਾ ਟੱਪੇ ਬਹੁ ਬਹੁ ਪਾਹੇ ਨੱਚਿਆ ਟੱਪਿਆ ਭਗਤ ਨਾ ਹੋਏ ਸ਼ਬਦ ਮਰੇ ਭਗਤ ਪਾਵੇ ਜਨ ਸੋਏ ਭਗਤ ਵਸਲੂ ਭਗਤ ਰਾਹੇ ਸੋਹੇ ਸੱਚੀ ਭਗਤ ਵਿੱਚੋਂ ਆਪ ਹੋਏ ਮੇਰਾ ਪ੍ਰਭ ਸੱਚਾ

ਜੇ ਪਾਏ ਮਨ ਮਹਿਗਿਆਨੀ ਅਗਿਆਨੀ ਜੁਨੀ ਪਾਹੇ ਜਿਨ ਇੱਕ ਮਨ ਤੁਠਾਉ ਸੇ ਸਤਿਗੁਰੂ ਸੇਵਾ ਲਾਏ ਜਿਨ ਇੱਕ ਮਨ ਤੁਠਾਉ ਤਿਨ ਹਰ ਮਨ ਵਸਾਹੇ ਗੁਰਮਤੀ ਹਰ ਨਾਮ

ਜਸਕੀ ਬਾਣੀ ਤਿਸ ਮਹਿ ਸਮਾਣੀ ਤੇਰੀ ਕਥ ਕਥਾ ਗੁਰ ਸ਼ਬਦ ਵਿਖਾਣੀ ਰਹਾਉ ਜੈ ਸਤਿਗੁਰ ਤੈ ਸਤ ਸੰਗਤ ਬੁਨਾਹੀ ਜੈ ਸਤਿਗੁਰ ਸਹਿਜੀ ਹਰ ਗੁਣ ਗਾਹੀ ਜੈ ਸਤਿਗੁਰ ਤਾਂ ਹੋਮੇ ਸ਼ਬਦ ਜਲਾਈ ਗੁਰਮੁਖ ਸੇਵਾ ਮਹਿਲੀ ਥੋਂ ਪਾਏ ਗੁਰਮੁਖ ਅੰਤਰ ਹਰ ਨਾਮ ਵਸਾਏ ਗੁਰਮੁਖ ਭਗਤ ਹਰ ਨਾਮ ਸਮਾਹੇ ਆਪੇ ਦਾਤ ਕਰੇ ਦਤਾਰ ਪੂਰੇ ਸਤਿਗੁਰ ਸੋ ਲੱਗੇ ਪਿਆਰ ਨਾਨਕ ਨਾਮ ਰਤੇ ਤਿੰਨ ਕੋ ਜੈਕਾਰ ਗੌੜੀ ਗ੍ਰਹਿਰੀ ਮਹੱਲਾ ਤੀਜਾ ਏਕ ਤੇ ਸਭ ਰੂਪ ਅਹਿ ਰੰਗਾ ਪੌਣ ਪਾਣੀ ਬਹੁ ਸਾਂਤਰ ਸਭ ਸਲੰਗਾ ਭਿੰਨ ਭਿੰਨ ਵੇਖੇ ਹਰ ਪ੍ਰਭ ਰੰਗਾ ਏਕ ਅਜਰ ਏਕੋ ਹੈ ਸੋਈ ਗੁਰਮੁਖ ਵਿਚਾਰੇ ਬਿਰਲਾ ਕੋਈ ਰਹਾ ਸਹਿਜ ਪਾਵੇ ਪ੍ਰਭ ਸਭ ਨੀ ਥਾਹੀ ਕਹਾਂ ਗੁਪਤ ਪ੍ਰਗਟ ਪ੍ਰਭ ਬਣਤ ਬਣਾਈ ਆਪੇ ਸੁਤਿਆ ਦੇ ਜਗਾਹੀ ਤਸਕੀ ਕੀਮਤ ਕਿਨੇ ਨਾ ਹੋਈ ਕਹਿ ਕਹਿ ਕਥਨ ਕਹੇ ਸਭ ਕੋਈ ਗੁਰ ਸ਼ਬਦ ਸਮਾਵੇ ਬੂਝੇ ਹਰ ਸੋਈ ਸੁਣ ਸੁਣ ਵੇਖੇ ਸ਼ਬਦ ਮੁਲਾਹੇ ਵੱਡੀ ਵਡਿਆਈ ਗੁਰ ਸੇਵਾ ਤੇ ਪਾਏ ਨਾਨਕ ਨਾਮ ਰਤੇ ਹਰ ਨਾਮ ਸਮਾਹੇ ਗੌੜੀ ਗ੍ਰੇਰੀ ਮਹੱਲਾ ਤੀਜਾ ਮਨਮੁਖ ਸੁੱਤਾ ਮਾਇਆ ਮੋਹ ਪਿਆਰ ਗੁਰਮੁਖ ਜਾਗੇ ਗੁਣ ਗਿਆਨ ਵਿਚਾਰ ਸਹਿਜਨ ਜਾਗੇ ਜਿਨ ਨਾਮ ਪਿਆਰ ਸਹਿਜੇ ਜਾਗੇ ਸਭੇ ਨਾ ਕੋਏ ਪੂਰੇ ਗੁਰ ਤੇ ਬੂਝੇ ਜਨ ਕੋਏ ਰਹਾਉ ਆਸਤ ਅਨਾੜੀ ਕਦੇ ਨਾ ਬੂਝੇ ਕਥਨੀ ਕਰੇ ਤਹ ਮਾਇਆ ਨਾਲ ਡੂਝੇ ਅੰਧ ਅਗਿਆਨੀ ਕਦੇ ਨਾ ਸੀਜੇ ਇਸ ਜਗ ਮੈਂ ਰਾਮ ਨਾਮ ਨਸਤਾਰਾ ਬਿਰਲਾ ਕੋ ਪਾਵੇ ਗੁਰ ਸ਼ਬਦ ਵਿਚਾਰਾ।

ਇੱਕੋ ਨਾਮ ਚੇਤੇ ਵਿੱਚੋਂ ਪਰਮ ਜਗਾਏ ਨਾਨਕ ਨਾਮ ਜਪੇ ਨੌ ਨਿਧ ਪਾਹੇ ਗੌੜੀ ਗਰੇਰੀ ਮਹੱਲਾ ਤੀਜਾ ਜਿੰਨਾ ਗੁਰਮੁਖ ਧਿਆਇਆ ਤਿੰਨ ਪੁੱਛੋਂ ਜਾਹੇ ਗੁਰ ਸੇਵਾ ਤੇ ਮਨ ਪਤਿਆਏ ਸੇ ਧਨਵੰਤੇ ਹਰ ਨਾਮ ਕਮਾਹੇ ਪੂਰੇ ਗੁਰ ਤੇ ਸੋ ਜੀ ਪਾਏ ਹਰ ਹਰ ਨਾਮ ਜਪੋ ਮੇਰੇ ਭਾਈ ਗੁਰਮੁਖ ਸੇਵਾ ਹਾਰ ਘਾਲ ਥਾਂ ਪਾਈ ਰਹਾਉ ਆਪ ਪਛਾਣੈ ਮਨ ਨਿਰਮਲ ਹੋਏ ਜੀਵਨ ਮੁਕਤ ਹਰ ਪਾਵੈ ਸੋਏ ਹਰ ਗੁਣ ਗਾਵੈ ਮਤ ਗੌਤਮ ਹੋਏ ਸਹਿਜੇ ਸਹਿਜ ਸਮਾਵੈ ਸੋਏ ਦੂਜੇ ਪਾਏ ਨਾ ਸੇਵਿਆ ਜਾਹੇ ਹੋਮੈ ਮਾਇਆ ਮਹਾਂ ਵਿਖਾਏ ਪੁੱਤ ਕੁਟੁੰਬ ਗ੍ਰਹਿ ਮੋਹਾ ਮਾਇਆ ਮਨ ਮੁਖੰ ਦੇ ਆਵੇ ਜਾਏ ਹਰ ਹਰ ਨਾਮ ਦੇਵੇ ਜਨ ਸੋਹੇ ਆਂਦਨ ਪਾ

ਪੂਰਾ ਜਨਕਾਰ ਘੁਮਾਵੇ ਕੋਈ ਅਖਟ ਨਾਮ ਤਨ ਹਰ ਤੋਟ ਨਾ ਹੋਈ ਐਥੇ ਸਦਾ ਸੁਖ ਦਰ ਸੋਭਾ ਹੋਈ ਇਹ ਮਨ ਮੇਰੇ ਭਰਮ ਨ ਕੀਜੈ ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੈ ਰਹਾ ਸਤਿਗੁਰ ਸੇਵੈ ਸੇ ਮਹਾਂਪੁਰਖ ਸੰਸਾਰੈ ਆਪੇ ਉਦਰੈ ਕੁਲ

ਆਂਦਨ ਬਾਜੈ ਨਿਜ ਘਰ ਵਾਸਾ ਨਾਮ ਰੱਤੇ ਕਰ ਬਹਿ ਉਦਾਸਾ ਸਾਸੁਰ ਸੇਵੈ ਤਿੰਨ ਕੀ ਸੱਚੀ ਬਾਣੀ ਜੁਗ ਜੁਗ ਭਗਤੀ ਆਖ ਬਖਾਣੀ ਆਂਦਨ ਜਪੇ ਹਰ ਸਰੰਗ ਪਾਣੀ ਨਾਨਕ ਨਾਮ ਰੱਤੇ ਨਾ ਕੇਵਲ ਨਰ ਬਾਣੀ ਗੌੜੀ ਗੜੀ ਮਹੱਲਾ ਤੀਜਾ ਸਾਸੁਰ ਮਿਲਹਿ।

ਜੈਸੀ ਧਰਤੀ ਉੱਪਰ ਹਮੇਗਲਾ ਵਰਸ ਹੈ, ਕਿਆ ਧਰਤੀ ਮੱਧੇ ਪਾਣੀ ਨਾਹੀ। ਜੈਸੇ ਧਰਤੀ ਮੱਧੇ ਪਾਣੀ ਪ੍ਰਗਾਸਿਆ, ਬਿਨ ਭਾਗਾਂ ਵਰਸਤ ਰਾਹੀ। ਬਾਬਾ ਤੂੰ ਐਸਾ ਭਰਮ ਜਗਾਈ।

ਵਸਿਆ ਮਨ ਆਹੇ ਆਂਦਨ ਭਗਤੀ ਰਤਿਆ ਹਰ ਨਾਮੇ ਸੁਖ ਸਮਾਏ ਮਨ ਸ਼ਬਦ ਮਰੇ ਪ੍ਰਤੀਤ ਨਾ ਹੋਈ ਹੋਮੈ ਤਜੇ ਵਿਕਾਰ ਜਨ ਨਾਨਕ ਕਰਮੀ ਪਾਈਨ ਹਰ ਨਾਮਾ ਭਗਤ ਭੰਡਾਰ ਗੌੜੀ ਬਰਾਗਣ ਮਹੱਲਾ ਤੀਜਾ ਪਹਿਆੜੇ ਦਿਨ ਚਾਰ ਹੈ ਹਰ ਹਰ ਲਿਖ ਪਾਇਆ ਸੋਭਾ ਬੰਤੀ ਨਾਰ ਹੈ ਗੁਰਮੁਖ ਗੁਣ ਗਾਇਆ ਬੇਬ ਕੁੜੇ ਗੁਣ ਸੰਭਾਲੇ ਸੋਹਰੇ ਬਸ ਪਾਇਆ ਗੁਰਮੁਖ ਸਹਿਜ ਸਮਾਣੀਆ ਹਰ ਹਰ ਨਾਮ ਹਰ ਹਰ ਮਨ ਪਾਇਆ ਸੋ

ਹਰ ਨਾਮ ਧਿਆਈਐ ਹਿਮ ਬੜ ਭਾਗੀ ਸਤਿਗੁਰ ਮਿਲੈ ਮੁਖੀ ਅੰਮ੍ਰਿਤ ਪਾਈਐ ਹੋ ਮੈਂ ਦੁਵਿਧਾ ਬਿਨ ਸੁਜਾਹੈ ਸਹਿਜੇ ਸੁਖ ਸਮਾਈਐ ਸਭ ਆਪੇ ਹੀ ਆਪ ਵਰਤਾ ਆਪੇ ਹੀ ਨਾ ਲਾਈਐ ਮਨਮੁਖ ਗਰਭ ਨਾ ਪਾਈਐ ਅਗਿਆਨ ਅਣੈ ਸਤਿਗੁਰ ਸੇਵਾ ਨਾ ਕਰੈ ਫਿਰ ਫਿਰ ਪਛਤਾਣੈ ਗਰਭ ਜੂਨੀ ਬਸ ਪਾਇੰਦਾ ਗਰਭ ਇਹ ਮਲ ਜਾਣੈ ਮੇਰੇ ਕਰਤੇ ਹੀ ਇਵੇਂ ਭਾਉਂਦਾ ਮਨਮੁਖ ਪ੍ਰਭਾਣੈ ਮੇਰੇ ਹਰ ਪ੍ਰਭ ਲੇਖ ਲਿਖਾਇਆ ਧਰਮਾਸਤਕ ਪੂਰਾ ਹਰ ਹਰ ਨਾਮ ਧਿਆਇਆ ਭੇਟਿਆ ਗੁਰਸੂਰਾ ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰ ਬੰਧ ਵੀਰਾ ਹਰ ਹਰ ਬਖਸ਼ ਮੁਲਾਹਿ ਪ੍ਰਭੂ ਜਨ ਨਾਨਕ ਪੀਰਾ ਗੌੜੀ ਮਰਾਗਣ ਮਹੱਲਾ ਤੀਜਾ ਸਤਿਗੁਰ ਤਹਿ ਗਿਆਨ ਪਾਇਆ ਹਰ ਤੱਤ ਵਿਚਾਰਾ ਮਤ ਮਲੀਨ ਪ੍ਰਗਟ ਪਈ ਜਪ ਨਾਮ ਮਰਾਰਾ ਸਿਵ ਸਖਤ ਮੋਟਾਈਆ ਚੁੱਕਾ ਅੰਧਿਆਰਾ ਧਰਮਾਸਤਕ ਜਨ ਕੋ ਲਿਖਿਆ ਤਿਨ ਹਰ ਨਾਮ ਪਿਆਰਾ ਹਰ ਕਿਤ ਬਿਦ ਪਾਈਏ ਸੰਤ ਜਨੋ ਜਿਤ ਦੇਖ ਹੋ ਜੀਵਾਂ ਹਰ ਬਿਨ ਚਸਨ ਜੀਵਤੀ ਗੁਰ ਮੇਲੋ ਹਰ ਰਸ ਪੀਵਾਂ ਰਹਾ ਹੋ ਹਰ ਗੁਣ ਗਾਵਾਂ ਨਿਤ ਹਰ ਸੁਣੀ ਹਰ ਹਰ ਗਤ ਕੀਰਨੀ ਹਰ ਰਸ ਗੁਰ ਤੇ ਪਾਇਆ

ਪਾਪੀ ਪੱਤਰ ਡੁੱਬ ਰਹੇ ਗੁਰਮਤਿ ਹਰ ਤਾਰੇ ਤੂੰ ਗੁਣਦਾਤਾ ਨਿਰਮਲਾਂ ਹਮ ਅਵਗੁਣ ਵਾਰੇ ਹਰ ਸਰਨਾਗਤ ਰਾਖ ਲਿਓ ਮੂੜ ਮੁਗਧ ਨ ਸਤਾਰੇ ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਧਿਆਇਆ ਸੱਜਣ ਹਰ ਪ੍ਰਭ ਪਾਇਆ ਕਰ ਸੁਹਲਾਂ ਗਾਇਆ ਹਰ ਦਿਆ ਧਾਰ ਪ੍ਰਭ ਬੇਨਤੀ ਹਰ ਹਰ ਚਿੰਤਾਇਆ ਜਨ ਨਾਨਕ ਮੰਗੇ ਤੋੜਮ ਤਿੰਨ ਜਨ ਸਤਿਗੁਰ ਪਾਇਆ ਗੌੜੀ ਗਰੇਰੀ ਮਹੱਲਾ ਚੌਥਾ ਚੌਪੁੰਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਪੰਡਤ ਸ਼ਾਸਤਰ ਸਮਰਥ ਪੜਿਆ ਜੋਗੀ ਗੋਰਖ ਗੋਰਖ ਕਰਿਆ ਮੈਂ ਮੂਰਖ ਹਰ ਹਰ ਜਾ ਪੜਿਆ ਨਾ ਜਾਨਾ ਕਿਆ ਗਤ ਰਾਮ ਹਮਾਰੀ ਹਰ ਭਜ ਨਾਮ ਮੇਰੇ ਤਰ ਭਾਉ ਜਲ ਤੂੰ ਤਾਰੀ ਰਹਾ ਸੰਨਿਆਸੀ ਭੂਤ ਲਾਏ।

ਕਥਾ ਹੈ ਹਰ ਕੀ ਭਜਮਿਲ ਸਾਧੂ ਸੰਗਤ ਜਨ ਕੀ ਤਰ ਭੌਜਲ ਕਥ ਕਥਾ ਸੁਣ ਹਰ ਕੀ ਗੋਬਿੰਦ ਸਤ ਸੰਗਤ ਮੁਲਾਏ ਹਰ ਰਸ ਰਸਨਾ ਰਾਮ ਗੁਣ ਗਾਏ ਰਹਾ ਜੋ ਜਨ ਤਿਆਵੇ ਹਰ ਹਰ ਨਾਮਾ ਤਿਨ ਦਾਸੁਨ ਦਾਸ ਕਹੋ ਹਮ ਰਾਮਾ ਜੈਨ ਕੀ ਸੇਵਾ ਉਤਮ ਕੰਮਾ ਜੋ ਹਰ ਕੀ ਹਰ ਕਥਾ ਸੁਣਾਵੇ ਸੋ ਜਨ ਹਮਰੇ ਮਨ ਚਿਤ ਭਾਵੇ ਜਨ ਨਾਨਕ ਰੇਣ ਬੜ ਭਾਗੀ ਪਾਏ ਸੰਤ ਜਿਨਾ ਸੋ ਪ੍ਰੀਤ ਬਨ ਆਹੀ ਜਨ ਕੋ ਲਿਖਤ ਲਿਖਿਆ ਤਰ ਪਾਈ ਸੇ ਜਨ ਨਾਨਕ ਨਾਮ ਸਮਾਹੀ ਗੌੜੀ ਗਰੇਰੀ ਮਹੱਲਾ ਚੌਥਾ ਮਾਤਾ ਪ੍ਰੀਤ ਕਰੈ ਹੈ ਪੁੱਤ ਖਾ ਹੈ ਮੀਨੈ ਪ੍ਰੀਤ ਪਹੀ ਜਲ ਨਾਏ ਸਤੁਰ ਪ੍ਰੀਤ ਗੁਰਸਿੱਖ ਮੁਖ ਪਾਏ ਤੈ ਹਰ ਜਨ ਹਰ ਮਿਲੋ ਹਮ ਪਿਆਰੇ ਜਨ ਮਿਲਿਆ ਦੁਖ ਜਾਏ ਹਮਾਰੇ ਰਹਾਉਣ ਜੋ ਮਿਲ ਬਸਰੈ ਗੋ ਪ੍ਰੀਤ ਲਗਾਵੈ ਕਾਮਣ ਪ੍ਰੀਤ ਜਾਂ ਪਿਰ ਕਰ ਆਵੈ ਹਰ ਜਨ ਪ੍ਰੀਤ ਜਾਂ ਹਰ ਜਸ ਗਾਵੈ ਸਾਰੰਗ ਪ੍ਰੀਤ ਵਸੇ ਜਲ ਧਾਰਾ ਨਰਪਤ ਪ੍ਰੀਤ ਮਾਇਆ ਦੇਖ ਬੁਸਾਰਾ ਹਰ ਜਨ

ਧਿਆਇਆ ਹਰ ਧਨੀ ਜਨ ਹਰ ਜਪਿਆ ਤਿੰਨ ਪਿੱਛੇ ਛੁੱਟੀ ਕਣੀ ਗੁਰਮੁਖ ਹਰ ਬੋਲੋ ਮੇਰੇ ਭਾਈ ਹਰ ਬੋਲ ਤੂੰ ਸਭ ਪਾਪ ਲੈ ਜਾਈ ਰਹਾ ਜਪ ਗੁਰ ਮਿਲਿਆ ਤਪ ਮਨ ਬਸ ਆਇਆ ਧਾਪਤ ਪੰਚ ਰਹੇ ਹਰ ਧਿਆਇਆ ਆਂਦਨ ਨਗਰੀ ਹਰ ਗੁਣ ਗਾਇਆ ਸਤਿਗੁਰ ਪੱਗ ਤੂਰ ਜਿੰਨਾ ਮੁਖ ਲਾਈ ਤਿੰਨ ਧੂੜ ਤਿਆਗੇ ਹਰ ਲਬਲਾਈ ਤੇ ਹਰ ਦਰਗਾਹ ਮਖੋਜਲ ਭਾਹੀ ਗੁਰਸੇਵਾ ਆਪ ਹਰ ਭਾਵੈ ਕ੍ਰਿਸ਼ਨ ਬੁਲੰਦ ਗੁਰਪੱਗ ਲੱਗ ਧਿਆਵੈ ਨਾਨਕ ਗੁਰਮੁਖ ਹਰ ਮਾਪਤਰਾਵੈ ਗੌੜੀ ਗਰੇਰੀ ਮਹੱਲਾ ਚੌਥਾ ਹਰ ਆਪੇ ਜੋਗੀ ਡੰਡਾ ਧਾਰੀ ਹਰ ਗਾਪੇ ਰਵ ਰਵਿਆ ਬਨਬਾਰੀ ਹਰ ਆਪੇ ਤਪ ਤਪੇ ਲੈ ਧਾਰੀ ਐਸਾ ਮੇਰਾ ਰਾਮ ਰਿਹਾ ਭਰਪੂਰ ਨਿਕਟ ਵਸੈ ਨਹੀਂ ਹਰ ਦੂਰ ਹਾਂ ਹਰ ਆਪੇ ਸਬਦ ਸੁਰਤ ਤੁਹਾਨੂੰ ਆਪੇ ਹਰ ਗਾਪੇ ਵਿਖਸੇ ਵਿਖਸੇ ਆਪੇ ਹਰ ਆਪ ਜਪਾਹੇ ਆਪੇ ਹਰ ਜਾਪੇ

ਹਰ ਵੰਜ ਪੁਰਾਵੇ ਦੇ ਰਾਸ ਰੇ ਰਹਾਉ ਲਾਹਾ ਹਰ ਭਗਤ ਤਨ ਖਟਿਆਂ ਹਰ ਸੱਚੇ ਸੋ ਮਨ ਪਾਇਆਂ ਹਰ ਜਪ ਹਰ ਵਖਰ ਲਦਿਆਸ ਜਮ ਜਗਾਤੀ ਨਿਰਨਾਇਆਂ ਹੋਰ ਵੰਜ ਕਰੇ ਵਪਾਰੀਏ ਅਨੰਤ ਤਰੰਗੀ ਦੁੱਖ ਮਾਇਆ ਓ ਜੈ ਹੈ ਵੰਜ ਲਾਇਆ ਫਲ ਤੇ ਹਾਤਨ ਪਾਇਆ ਹਰ ਹਰ ਵੰਜ ਸੋਜਨ ਕਰੇ ਜਿਸ ਗੁਰਪਾਲ ਹੋਏ ਪ੍ਰਭ ਦੇਹੀ ਜਨ ਨਾਨਕ ਸੋ ਹਰ ਸੇਵਿਆ ਫਿਰ ਲਿਖ

ਨਰ ਪ੍ਰਾਣੀ ਚਾਕਰੀ ਕਰੇ ਨਰਪਤ ਰਾਜੇ ਅਰਥ ਸਭ ਮਾਇਆ ਕੇ ਬੰਦ ਕੇ ਡਾਨ ਲੈ ਨਰਪਤ ਮਨ ਜਾਇਆ ਧਨ ਧਨ ਸੇਵਾ ਸਫਲ ਸਤਿਗੁਰੂ ਕੀ ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ ਨਿਤ ਸੌਦਾ ਸੂਦ ਕੀਜੇ ਬਹੁ ਭਾਂਤ ਕਰ ਮਾਇਆ ਕੇ ਤਾਈ ਜਾਂ ਲਾਹਾ ਦੇ ਤਾਂ ਸੁਖ ਮੰਨੇ ਟੁੱਟੇ ਮਰ ਜਾਈ ਜੋ ਗੁਣ ਸਾਂਝੀ ਗੁਰ ਸੋ ਕਰੈ ਨਿਤ ਨਿਤ ਸੁਖ ਪਾਈ ਜਿਤਨੀ ਭੁੱਖ ਅਨ ਰਸ ਸਾਧ ਹੈ ਤਿਤਨੀ ਭੁੱਖ ਫਿਰ ਲਾਗੇ ਜਿਤ ਹਰ ਨਾਮ ਕਿਰਪਾ ਕਰੇ ਸੋ ਵੇਚੇ ਸਿਰ ਗੁਰ ਅੱਗੇ ਜਨ ਨਾਨਕ ਹਰ ਰਸ ਤ੍ਰਿਪਿਆ ਫਿਰ ਭੁੱਖ ਨਾ ਲਾਗੇ ਗੌੜੀ ਬ੍ਰਾਹਮਣ ਮਹੱਲਾ ਚੌਥਾ ਹਮਰੇ ਮਨ ਚਿਤ ਹਰ ਆਸ ਨਿਤ ਕੋ ਦੇਖਾਂ ਹਰ ਦਰਸ ਤੁਮਾਰਾ ਜਨ ਪ੍ਰੀਤ ਲਾਈ ਸੋ ਜਾਣਤਾ ਹਮਰੇ ਮਨ ਚਿਤ ਹਰ ਬਹੁਤ ਪਿਆਰਾ ਹੋ ਕੁਰਬਾਨੀ ਗੁਰ ਆਪਣੈ ਜਨ ਵਿਛੜਿਆ ਮਿਲਿਆ ਮੇਰਾ।

ਆਪੇ ਬਖਸ਼ ਲੈ ਹਰ ਭਾਵੈ ਹਮ ਅਪਰਾਧੀ ਰੱਖੈ ਗੁਰ ਸੰਗਤੀ ਉਪਦੇਸ਼ ਦਿਉ ਹਰ ਨਾਮ ਛੁਡਾਵੈ ਤੁਮਰੈ ਗੁਣ ਕਿਆ ਕਹਾਂ ਮੇਰੇ ਸਤਿਗੁਰਾ ਜਬ ਗੁਰ ਬੋਲੇ ਤਬ ਵਿਸਮ ਹੋਏ ਜਾਵੇ ਹਮ ਜੈਸੇ ਅਪਰਾਧੀ ਅਵਰ ਕੋਈ ਰੱਖੈ ਜੈਸੇ ਹਮ ਸਤਿਗੁਰ ਰੱਖ ਲੀਏ ਛੁਡਾਏ ਤੂੰ ਗੁਰ ਪਿਤਾ ਤੂੰ ਗੁਰ ਮਾਤਾ ਤੂੰ ਗੁਰ ਬੰਧ ਮੇਰਾ ਸੁਖਾ ਸੁਹਾਏ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾਬਿਤ ਤੁਮ ਹਰ ਜਾਣੂ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲੇ ਚੁੱਕੇ ਸਭ ਸੁਖ ਸੰਤਾਪੇ ਗੌੜੀ ਬਰਾਗਣ ਮਹੱਲਾ ਚੌਥਾ ਕੰਚਨ ਨਾਰੀ ਵਹਿ ਜਿਉ ਲਭਤ ਹੈ ਮੋਹ ਮਿੱਠਾ ਮਾਇਆ ਘਰ ਮੰਦਰ ਘੋੜੈ ਖੁਸ਼ੀ ਮਨ ਅਨ ਰਸ ਲਾਇਆ ਹਰ ਪ੍ਰਭ ਪ੍ਰੀਤ ਨਾ ਆਵੀ ਕਉ ਛੁੱਟਾ ਮੇਰੇ ਹਰ ਰਾਇਆ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼ ਯੋਗ ਗੁਣ ਸਭ ਮੇਰੇ ਰਹਾ ਕੁਛ ਰੂਪ ਨਹੀਂ ਕੁਛ ਜਾਤ ਨਹੀਂ ਕੁਛ ਢੰਗ ਨਾ ਮੇਰਾ ਕਿਆ ਮੂੰ ਲੈ ਬੋਲੋ ਗੁਣ ਬਹੂਣ ਨਾਮ ਜਪਿਆ ਨਾ ਤੇਰਾ ਹਮ ਪਾਪੀ ਸੰਗ ਗੁਰ ਉਭਰੈ ਬੁਨ ਸਤਿਗੁਰ ਕੇ ਰਾਹ ਸਭ ਜੀਉ ਪਿੰਡ ਮੁਖ ਨੱਕ ਦੀਆ ਬਰਤਨ ਕੋ ਪਾਣੀ ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਜਾਣ ਪੁਗਾਣੀ ਜਨ ਦੀਏ ਸੋ ਚੇਤਨਾ ਵੀ ਪਸੂ ਹੋ ਕਰ ਜਾਣੀ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ ਹਮ ਜੰਤ ਵਿਚਾਰੇ ਕਿਆ ਕਰੋ ਸਭ ਖੇਲ ਤੁਮ ਸਾਮੀ ਜਨ ਨਾਨਕ ਹਾਟ ਵਾ

ਵੱਲ ਲਈ ਉਹ ਰੱਖਿਆ ਚੇਤ ਪਿੱਛੇ ਵਿੱਚ ਵਚਰੈ ਨਿਤ ਹਿਰਦੇ ਸਾਰ ਸੰਭਾਲੀ ਤੋ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ ਗੁਰਸਿੱਖ ਰੱਖੇ ਜਨਿਨਾਲੀ ਜੈਸੇ ਕਾਤੀ ਤੀਸ ਵਿਸਤ ਹੈ ਵਿੱਚ ਰੱਖੇ ਰਸਨਾ ਮਾਸ ਕਤਕੇਰੀ ਕੋਈ ਮਾਨਸ ਕੋਈ ਜਾਣੋ ਮਾਸ ਕਤੀ ਕੇ ਕੁਛ ਹਾਥ ਹੈ ਸਭ ਵਸ ਹੈ ਤੇ ਕਰੇ ਤੇਰੀ ਕਰੇ ਕੇਰੀ ਤੋ ਸੰਤ ਜਿਨਾ ਕੀ ਨਰ ਨਿੰਦਾ ਕਰੇ ਹਰ ਪੈਜ ਰੱਖੇ ਜਨਕੇਰੀ ਭਾਈ ਮਤ ਕੋਈ ਜਾਣੋ ਕਿਸੀ ਕੇ ਕੁਛ ਹਾਥ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਤ ਸਾਪ ਸਭ ਹਰ ਕੇ ਬਸ ਹੈ ਕੋਈ ਲੱਗ ਨਾ ਸਕੇ ਬਿਨ ਹਰ

ਰਾਮ ਹਰ ਭਗਤ ਦੁੜਾਏ ਹਰ ਭਗਤ ਹੁਣੈ ਤਿਸ ਸਤਿਗੁਰ ਮਿਲ ਗਏ ਤੋਟਾ ਮੂਲ ਨਾ ਬੀਂ ਹਰ ਲਾਭ ਨਿਤ ਤੁੜ ਗਏ ਜਿਸ ਕੋ ਹਿਰਦੇ ਵਿਗਾਸ ਹੈ ਭਉ ਦੂਜਾ ਨਾਹੀ ਨਾਨਕ ਤਿਸ ਗੁਰ ਉਦਰੈ ਹਰ ਗੁਣ ਗਵਾਹੀ ਮਹੱਲਾ ਚੌਥਾ ਗੌੜੀ ਪੁਰਬੀ ਹਰ ਦਿਆਲ ਦਿਆ ਪ੍ਰਭ ਕਿੰਨੀ ਮੇਰੇ ਮਨ ਤਨ ਮੁਖ ਹਰ ਬੋਲੀ ਗੁਰਮੁਖ ਰੰਗ ਪਿਆ ਅੰਤ ਗੂੜਾ ਹਰ ਰੰਗ ਭਿੰਨੀ ਮੇਰੇ ਚੋਲੀ ਆਪਣੇ ਹਰ ਪ੍ਰਭ ਕੀ ਹਾਂ ਗੋਲੀ ਜਬ ਹਮ ਹਰ ਛੇਤੀ ਮਨ ਮਾਨਾ ਕਰ ਦੀਨੋ ਜਗਤ ਸਭ ਗੋਲੀ ਰਹਾ ਕਰੋ ਵਿਵੇਕ ਸੰਤ ਜਨ ਪਾਹੀ ਖੋਜ ਹਿਰਦੈ ਦੇਖ ਢੰਡੋਲੀ ਹਰ ਹਰ ਰੂਪ ਸਭ ਜੋਤ ਸੁਭਾਹੀ ਹਰ ਨਿਕਟ ਵਸੀ ਹਰ ਕੌਲੀ ਹਰ ਹਰ ਨਿਕਟ ਵਸੇ ਸਭ ਜਗ ਮੈਂ ਹੈ ਅਪਰ

ਤਾਚੇ ਮੇਰਾ ਮਨ ਤਾਂ ਜੀਉ ਰਾਸ ਸਭ ਤੇਰੀ ਜਨ ਨਾਨਕ ਕੇ ਸਾਹਿਬ ਸਾਚੇ ਗੌੜੀ ਪੁਰੇ ਮਹੱਲਾ ਚੌਥਾ ਤੁਮ ਦਿਆਲ ਸਰਬ ਦੁੱਖ ਭੰਜਨ ਇੱਕ ਬਿਨੋ ਸੁਣੋ ਦੇ ਕਾਨੈ ਜਿਸ ਤੇ ਤੁਮ ਹਰ ਜਾਣੈ ਸੁਆਮੀ ਸੋ ਸਾਸੁਰ ਮੇਰਾ ਪ੍ਰਣੈ ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਰਨੈ ਹਾ ਮੂਢ ਮੁਗਧ ਮਤ ਹੋਤੈ ਗੁਰ ਸਤਿਗੁਰ ਕੇ ਬਚਨ ਹਰ ਹਮ ਜਾਣੈ ਜਿਤਨੇ ਰਸ ਜਾਨ ਰਸ ਹਮ ਦੇਖੇ ਸਭ ਤਿਤਨੇ ਭੀਕ ਬਖਾਨੈ ਹਰ ਕਾ ਨਾਮ ਤਰਸ ਚਾਖਿਆ ਮੈਨੂੰ ਸਤਿਗੁਰ ਮੀਠ ਰਸ ਮਗਾਨੈ ਜਿਨ ਕੋ ਗੁਰ ਸਤਿਗੁਰ ਨੇ ਭੇਟਿਆ ਤੇ

ਆਸ ਹਰ ਤੇਰੀ ਗੁਰ ਸਾਤਵਰ ਦਾਤੇ ਪੰਥ ਬਤਾਇਆ ਹਰ ਮਿਲਿਆ ਐਪਰਾ ਮੇਰੀ ਆਂਦਨ ਨੰਦ ਪਿਆ ਬਡਭਾਗੀ ਸਭ ਆਸ ਪੂਜੀ ਜਨ ਕੇਰੀ ਜਗਨਾਥ ਜਗਦੀਸ਼ਰ ਕਰਤੇ।

ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਾਂ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਗੌੜੀਪੁਰੀ ਮਹੱਲਾ ਚੌਥਾ ਇਸ ਗੜ ਮੈਂ ਹਰ ਰਾਮ ਰਾਏ ਹੈ ਕੋਈ ਸਾਧ ਨ ਪਾਵੇ ਢੀਠਾ ਹਰ ਦੀਨ ਦਿਆਲ ਅਨੁਗ੍ਰਹਿ ਕੀਆਂ ਹਰ ਗੁਰ ਸਬਦੀ ਚਾਖ ਡਿਠਾ ਰਾਮ ਹਰ ਕੀਰਤਨ ਗੁਰ ਲਵ ਮਿੱਠਾ ਰਹਾ ਹਰ ਅਗੰਮ

ਵੇਖ ਬੈਂਸੇ ਪੋਲ ਬ੍ਰੀਟਾਂ ਹਰ ਪ੍ਰਭੂ ਆਨ ਮੁਲਾਬ ਹੁੰਗਰ ਸਾਧੂ ਕਸੂ ਗਰੁੜ ਸ਼ਬਦ ਮੁਖਣ ਲਿਠਾਂ ਜਨ ਨਾਨਕ ਗੁਰ ਕਹਿ ਲਾ ਲੈਂ ਗੋ ਲੈਂ ਲਗ ਸੰਗਤ ਗੁਰਗਾਂ ਗੌੜੀ ਪੁਰੀ ਮਹੱਲਾ ਚੌਥਾ ਹਰ ਹਰ ਅਤ ਸ੍ਰੀ ਰਹਾਮ ਵੇਚਿਆ ਪੂਰੇ ਗੁਰ ਕਹਿ ਅੱਗੇ ਸਤਿਗੁਰ ਦਾਤੇ ਨਾਮ ਦੜਾਇਆ ਮਹਮਸਤ ਭਾਉ ਸੁਹਾਗੈ ਰਾਮ ਗੁਰਮਤਿ ਹਰ ਲਿਵ ਲਾਗੇ ਰਹਾਉ ਘਟ ਘਰ ਮਈਆ ਰਮ ਤਰਾਮ ਰਾਏ ਗੁਰ ਸ਼ਬਦ ਗੁਰੂ ਲਿਵ ਲਾਗੇ ਹੋ ਮਨ ਤਨ ਦੇਵ ਘਾਟ ਗੁਰੂ ਕੋ ਮੇਰਾ ਪਰਮ ਪਉ ਗੁਰ ਬਚਨੀ ਭਾਗੇ ਅੰਧਿਆਰੇ ਦੀਪਕ ਮਨ ਲਾਹੇ ਗੁਰ ਗਿਆਨ ਗੁਰੂ ਲਿਵ ਲਾਗੇ ਅਗਿਆਨ ਹੁੰਦੇ ਰਾ ਬਿਨ ਸੁਮਨਾਸਿਓ ਕਰ ਵਸਤ ਲਹੀ ਮਨ

ਹਰਿ ਅੰਤਰ ਬਾਜਾ ਪੌਣ ਹੈ ਮੇਰੇ ਗੋਬਿੰਦਾ, ਹਰ ਆਪ ਬਜਾਇ ਤੋ ਬਾਜੇ ਜੀਉ, ਹਰ ਅੰਤਰ ਨਾਮ ਨਿਧਾਨ ਹੈ ਮੇਰੇ ਗੋਬਿੰਦਾ, ਗੁਰਸਬਦੀ ਹਰ ਪ੍ਰਭ ਬਾਜੇ ਜੀਉ, ਆਪੇ ਸਰਨ ਉਪਾਇਨ ਦਾ ਮੇਰੇ ਗੋਬਿੰਦਾ, ਹਰ ਭਗਤ ਜਿਨ੍ਹਾਂ ਰੱਖ ਲਾਜੇ ਜੀਉ, ਬਡਭਾਗੀ ਮਿਲ ਸੰਗ

0: ਚੌਪ ਦੈਂ ਏਕ ਓਂਕਾਰ ਸੁਖ ਪ੍ਰਸਾਦ ਕਹਿੰਦ ਬੈ ਕੁਸਲ ਹੋਤ ਮੇਰੇ ਭਾਈ ਕਉ ਪਾਈਏ ਹਰ ਨਾਮ ਸੁਹਾਹੀ ਰਹਾ ਕੁਸਲ ਨਾ ਕਹਿ ਮੇਰੀ ਸਭ ਮਾਇਆ ਉੱਚੇ ਮੰਦਰ ਸੁੰਦਰ ਮਸਾਇਆ ਝੂਠੇ ਲਾਜ
1: ਹਰ ਜੋ ਕਿਸ ਕਰੇ ਸੋ ਹਰ ਕਿਆ ਭਗਤਾਂ ਪਾਇਆ ਜਨ ਨਾਨਕ ਹੋ ਮੈਂ ਮਾਰ ਸਮਾਇਆ ਇਹਨੂੰ ਕੁਸਲ ਹੋਤ ਮੇਰੇ ਭਾਈ ਇਉਂ ਭਾਈਏ ਹਰ ਰਾਮ ਸਹਾਈ ਰਹਾਓ ਦੂਜਾ ਗੌੜੀ ਗੁਆਰੇ ਮਹੱਲਾ ਪੰਜਵਾਂ ਕਿਉਂ ਭਰਮੀ ਹੈ ਭਰਮ ਕਿਸ ਕਾ ਹੋਈ ਜਾਂ ਜਲ ਤਲ ਮਹਿਲ ਰਵਿਆ ਸੋਈ ਗੁਰਮੁਖਿ ਉਭਰੈ ਗੁਰ ਮਨਮੁਖ ਪਦ ਖੋਈ ਜਿਸ ਰਾਖੇ ਆਪ ਰਾਮ ਦਇਆ ਰਾ ਤਿਸ ਨਹੀਂ ਦੂਜਾ ਕਉ ਪਾਵਚਨ ਹਾਰਾ ਰਾਹੁ ਸਮੇ ਵਰਤਾ ਏਕ ਅਨੰਤਾ ਤੂੰ ਤਾਂ ਤੂੰ ਸੁਖ ਸੋ ਹੋਏ ਅਚਿੰਤਾ ਉਹ ਸਭ ਕਿਛ ਜਾਣੇ ਜੋ ਵਰਤੰਤਾ ਮਨਮੁਖ ਮੂਹ ਜਨ ਦੂਜੀ ਪਿਆਸਾ ਬਹੁ ਜੋਨੀ ਭਵੇਂ ਧੁਰ ਕਿਰਤ ਲਿਖਿਆ ਸਾ ਜੈਸਾ ਬਿਜੈ ਤੈਸਾ ਖਾਸਾ ਦੇਖ ਦਰਸ ਮਨ ਭਿਆ ਵਿਗਾਸਾ ਸਭ ਨਦਰੀ ਆਇਆ ਬ੍ਰਹਮ ਪ੍ਰਗਾਸਾ ਜਨ ਨਾਨਕ ਹਰ ਪੂਰਣ ਆਸਾ ਗੌੜੀ ਗੁਆਰੇ ਰੀ ਮਹੱਲਾ ਪੰਜਵਾਂ

ਪੁਰਾਣੇ ਆਧਾਰ ਸਾਚਾ ਤਨ ਪਾਇਓ ਹਰ ਰੰਗ ਦਿੱਤਰ ਤਰੇ ਸਾਧ ਕੈ ਸੰਗ ਸੁਖ ਵੈ ਸੋ ਸੰਤ ਸਦਨ ਪਰਿਵਾਰ ਤਨ ਕਟਿਓ ਤਨ ਕਾ ਨਾਇ ਸੁਮਾਰ ਜਿਸੈ ਪ੍ਰਾਪਤ ਤੈ ਸ ਗੁਰ ਦੇ ਨਾਨਕ ਵਿਰਥਾ ਕੋਇ ਨਾਇ ਗੌੜੀ ਗੁਆਰੀ ਮਹੱਲਾ ਪਨਵਾਸ ਪੁਨਿਤ ਹੋਇ ਤਤ ਕਾਲ ਬਿਨ ਜਾਇ ਮਾਇਆ ਜੰਜਾਲ ਰਸਨਾ ਰਮ ਰਾਮ ਗੁਣ ਨੀਤ ਸੁਖ ਪਾਵ ਮੇਰੇ ਭਾਈ ਮੀਤ ਲਿਖ ਲਿਖਣ ਕਾਗਦ ਮਸਵਾਣੀ ਰਾਮ ਨਾਮ ਰਾਮ ਮ੍ਰਿਤ ਬਾਣੀ ਰਾਓ

ਪੈ ਚੱਲੈ ਜਾਂ ਕਾ ਸਭੇ ਤਾਂ ਕਾ ਹੋਏ ਨਾਨਕ ਤਾਂ ਕੋ ਸਦਾ ਸੁਖ ਹੋਏ ਗੌੜੀ ਮਹੱਲਾ ਪੰਜਵਾਂ ਤਾਂ ਕੇ ਦੁੱਖ ਸੁੱਖ ਸੰਕਲ ਜਾਪੈ ਤਾਂ ਕੋ ਕਾੜਾ ਕਾਮ ਵਿਆਪੈ ਸਹਿਜਨ ਅੰਦਰ ਸਾਧੂ ਮਾਹੇ ਆਗਿਆਕਾਰੀ ਹਰ ਹਰ ਰਾਏ ਰਹੁ ਜਾਂ ਕਿਆ ਚਿੰਤ ਵਸੈ ਮਨ ਆਏ ਜਾਂ ਤਾਂ ਕੋ ਚਿੰਤਾ ਕਤੁ ਨਾਏ ਜਾਂ ਕਹਿ ਬਿਨ ਸਿਓ ਮੰਤੇ ਪਰਮਾ ਜਾਂ ਕਹਿ ਕਛੁ ਨਾਏ ਡਰ ਜਮਾ ਜਾਂ ਕਹਿ ਹਿਰਦੈ ਦਿਓ ਗੁਰੂ ਨਾਮਕ ਕਉ ਨਾਨਕ ਤਾਂ ਕਹਿ ਸਗਲ ਨਿਧਾਨ ਗੌੜੀ ਮਹੱਲਾ ਪੰਜਵਾਂ ਗਮਰੂਪ ਕਾ ਮਨ ਮੈਂ ਚਾਨਾ ਗੁਰਪ੍ਰਸਾਦ ਕਿਨੇ ਬਿਨ ਲੈ ਜਾਣਾ

ਜਾਂ ਕਾ ਪੂਰਾ ਕਰਮ ਤਿਸ ਭੇਟੇ ਸਾਧੂ ਕੈ ਚਰਨ ਗੌੜੀ ਮਹੱਲਾ ਪੰਜਵਾਂ ਹਰਗੁਣ ਜਪਤ ਕਮਲ ਪ੍ਰਗਾਸੇ ਹਰ ਸਿਮਰਤ ਤ੍ਰਾਸ ਸਭ ਨਾਸੈ ਸਾ ਮਤ ਪੂਰੀ ਜਿਤ ਹਰ ਗੁਣ ਗਾਵੈ ਵੱਡੇ ਪਾਗ ਸਾਧੂ ਸੰਗ ਪਾਵੈ ਰਾਉ ਸਾਧ ਸੰਗ ਪਾਈਏ ਨਿਧ ਨਾਮਾ ਸਾਧ ਸੰਗ ਪੂਰਨ ਸਭ ਕਾਮਾ ਹਰ ਕੇ ਭਗਤ ਜਨਮ ਪਰਵਾਣ ਗੁਰ ਕਿਰਪਾ ਤੇ ਨਾਮ ਵਖਾਣ ਕੋ ਨਾਨਕ ਸੋ ਜਨ ਪਰਵਾਨ ਜਾ ਕੇ ਹਿਰਦੈ ਵਸੈ ਭਗਵਾਨ ਗੌੜੀ ਮਹੱਲਾ ਪੰਜਵਾਂ ਏ

ਟੂਟੇ ਗਾਂਡੇ ਕਹੋ ਨਾਨਕ ਤਿਸ ਗੁਰ ਬਲਿਹਾਰੇ ਜਿਸ ਭੇਟ ਗਤ ਭਈ ਹਮਾਰੀ ਗੌੜੀ ਮਹੱਲਾ ਪੰਜਵਾਂ ਸਾਧ ਸੰਗ ਤਾਂ ਕਿ ਸਰਣੀ ਪਰੋ ਮਨ ਤਨ ਆਪਣਾ ਆਗੇ ਤਰੋ ਅੰਮ੍ਰਿਤ ਨਾ ਪਿਓ ਮੇਰੇ ਭਾਈ ਸਿਮਰ ਸਿਮਰ ਸਾਹਿਬ।

ਚਾਲ ਲੈ ਨਾਲ ਤਿਸੇ ਪ੍ਰਾਪਤ ਜਿਸ ਮਸਤ ਭਾਗ ਕਹੋ ਨਾਨਕ ਤਾਂ ਕਿ ਜਰਣੀ ਲਾਗ ਗੌੜੀ ਮਹਲਾ ਪੰਜਵਾ ਸੁਖ ਰੱਖੀਐ ਕਿਨਮਾਏ ਅੰਮ੍ਰਿਤ ਦ੍ਰਿਸ਼ਟ ਸੰਤ ਜੀਵਾਏ ਕਾਟ ਕਥ ਪੂਰੇ ਗੁਰਦੇਵ ਸੇਵਕੋ ਦਿਨੀ ਆਪਣੀ ਸੇਵ ਰਾਵ ਮਿਟ ਗਈ ਚਿੰਤ ਪੁਨੇ ਮਰੇ ਆਸਾ ਕਰੇ ਦਿਆ ਸਤਿਗੁਰ ਗੁਣਤਾ ਸਾਹ ਦੁਖ ਨਾਠੈ ਸੁਖ ਆਏ ਸਮਾਏ ਟੇਲ ਨ ਪਰੇ ਜਾਂ ਗੁਰ ਫਰਮਾਏ ਇਚ ਪੁਨੀ ਪੂਰੇ ਗੁਰ ਮਿਲਾਏ ਨਾਨਕ ਜਨ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਵਾਂ ਤਾਪ ਗਏ ਪਾਏ ਪ੍ਰਭ ਚਾਤ ਸਿਦਰ ਭਕਿਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਪੈ

ਸ਼ਹੀਦਾਂ ਦੀ ਰਾਤ ਗੋੜੀ ਮਹੱਲਾ ਪੰਜਵਾਂ। ਤੂੰ ਸਮਰੱਥ ਤੂੰ ਹੈ ਮੇਰਾ ਸਵਾਮੀ ਸਭ ਤੇ ਸਭ ਕੁਛ ਤੁਮ ਤੇ ਤੂੰ ਅੰਤਰਜਾਮੇ ਪਾਰ ਬ੍ਰਹਮ ਪੂਰਨ ਜਨ ਓਟ ਤੇਰੀ ਸੁਣ ਉਦਰੈ ਜਨ ਕੋਟ ਰਹਾਉ ਜੇਤੇ ਜੀਤੇ ਤੇ ਸਭ ਤੇਰੇ ਤੁਮਰੀ ਕਿਰਪਾ ਤੇ ਸੁਖ ਨਿਰ ਜੋ ਕਿਛ ਵਰਤੈ ਸਭ ਤੇਰਾ ਪਾਣਾ ਹੁਕਮ ਜੇ ਸੁਖ ਸੱਚ ਸੁਮਾਣਾ ਕਰ ਕਿਰਪਾ ਦੀਜੇ ਪ੍ਰਭ ਦਾਨ।

ਅੰਮ੍ਰਿਤਦਾਤਾ ਚਾਕ ਬਿਸਾਮ ਬਿਖਮ ਸਾਗਰ ਤੇਈ ਜਨ ਤਰੇ ਨਾਨਕ ਦਾਕੋ ਨਦਰ ਕਰੇ ਗੋੜੀ ਮਹੱਲਾ ਪੰਜਵਾਂ ਹਿਰਦੇ ਚਰਨ ਕਮਲ ਪ੍ਰਭ ਧਾਰੇ ਪੂਰੇ ਸਗਰ ਮਿਲਨੇ ਤਾਰੇ ਗੋਬਿੰਦ ਗੁਣ ਗਾਵੋ ਮੇਰੇ ਪਾਈ ਮੇਰੇ ਸਾਧੂ ਹਰਨਾਮ ਤੇ ਆਈ ਰਹੋ ਦੁਰਲਭ ਦੇ ਹੋਈ ਪਰਵਾਨ ਸਤਿਗੁਰ ਤੇ ਪਾਇਆ ਨਾਮ ਨਿਸ਼ਾਨ ਹਰ ਸਿਮਰਤ ਪੂਰਨ ਪਦ ਪਾਇਆ ਸਤਸੰਗ ਪੈ ਬ੍ਰਹਮ ਮਿਟਾਇਆ ਜਾਤ ਕਤ ਦੇਖੋ ਤਤ ਰਿਹਾ ਸੁਮਾਏ

ਔਖਦ ਮੰਤਰ ਤੰਤ ਸਭ ਚਾਰ ਕਰਨ ਹਰ ਦਮ ਧਾਰ ਤਦ ਸਭ ਭਰਮ ਭਜ ਪਰ ਬ੍ਰਹਮ ਕੋ ਨਾਨਕ ਅਟਲ ਧਰਮ ਗੌੜੀ ਮਹੱਲਾ ਪੰਜਵਾਂ।

ਸਾਹਸ ਸੋ ਸਮਰੱਥ ਸਿਮਰ ਸਾਸ ਗਿਰਾਸ ਮਿਤ ਸਾਧਨ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਟੇ ਗੌੜੀ ਮਹੱਲਾ ਪੰਜਵਾਂ।

ਕਾ ਸੁਣ ਪਰੇ ਦਰਬਾਰ ਰਾਖੇ ਪਿਆਸ ਮੇਰੇ ਕਰਤਾਰ ਗੌੜੀ ਮਹੱਲਾ ਪੰਜਵਾਂ ਜਨ ਕੇ ਤੁਰ ਮਨ ਮੀਠ ਕਟਾਣੇ ਪੁਰਬ ਕਰਮ ਲਿਖਿਆ ਧੁਰ ਪ੍ਰਾਣੀ ਰਹਾਉ ਆਉ ਬੰਦ ਮਨ ਪੂਰ ਤੇ ਧਾਈ ਸਾਧ ਤੂਰ ਕਰ ਸੁਧ ਮਨ ਜਾ

0: ਭੇਟ ਬਿਨ ਕਰਤੂ ਤੈਨੂੰ ਕਿਤਨਾ ਪਾਈਏ ਮੁਕਤ ਪਦਾਰਥ ਨਾ ਚਾਹੀਏ ਰਾ ਪੂਜਾ ਤਿਲ ਕਰ ਤਿਸ ਨਾਨਾ ਛੁਰੀ ਕਾਟ ਲਵੇ ਹੱਥ ਦਾਨਾ ਵੇਦ ਪੜੈ ਮੁਖ ਮਿੱਠੀ ਬਾਣੀ ਜੀਆਂ ਕੋਤ ਨਾ ਸੰਗਿਆ ਪੁਰਾਣ ਕਹੋ ਨਾਨਕ ਜਿਸ ਕਿਰਪਾ ਧਾਰ ਹਿਰਦਾ ਸੁਦ ਬ੍ਰਹਮ ਵਿਚਾਰ ਗੌੜੀ ਮਹੱਲਾ ਪੰਜਵਾਂ ਤੇ ਕਰਬੈ ਸੁਹਰਦਨ ਪਿਆਰੇ ਸਤਿਗੁਰ ਸੁਮਰੇ ਕਾਜ ਸੁਆਰੇ ਰਾਵ ਦੂਤ ਦੂਤ ਪਰਮੇਸ਼ਵਰ ਮਾਰੇ ਜਨ ਕੀ ਪੈਦਰ ਕੀ ਗਰਦਾਰੇ ਬਾਦਸ਼ਾਹ ਸਾਹ ਸਭ ਵਾਸ ਕਰ ਦਿੰਦੇ ਅੰਮ੍ਰਿਤ ਨਾਮ ਹਰਸ ਪੀਨੇ ਨਿਰਭਉ ਹੋਇ ਬਜੋ ਭਗਵਾਨ ਸਾਹ ਸੰਗ ਮਿਲ ਕੇ ਨੋ ਦਾਨ ਸਰਨ ਪ੍ਰਭ ਪ੍ਰਬੰਧ ਸਦਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ
1: ਭੁੱਲੋ ਰਾਵਣ ਮੁਗਦ ਚੇਤ ਲੋਟੀ ਲੰਕਾ ਸੀ ਸਮੇਤ ਗਰਭ ਗਿਆ ਬਿਨ ਸਤਿਗੁਰ ਹੇਤ ਸਾਹਬਾਸ ਮਦ ਕੀਟ ਮੈਂ ਖਾਸਾ ਹਰਨਾਕਸ ਨੇ ਨਕਸ਼ ਵਿਦਾਸਾ ਦਰਦ ਸੰਘਾਰੇ ਬਿਨ ਭਗਤ ਅਭਿਆਸਾ ਜਰਾ ਸੰਦ ਕਾਲ ਜਮਨ ਸੰਘਾਰੇ ਰਗਦ ਬੀਜ ਕਾਲ ਨੇਮ ਵਿਦਾਰੇ ਦੈਤ ਸੰਘਾਰ ਸੰਤ ਨਿਸਤਾਰੇ ਆਪੇ ਸਤਿਗੁਰ ਸ਼ਬਦ ਵਿਚਾਰੇ ਦੂਜੇ ਪਾਏ ਦੈਤ ਸੰਘਾਰੇ ਗੁਰਮੁਖ ਸਾਜ ਭਗਤ ਨਿਸਤਾਰੇ ਬੂਢਾ ਦੁਰਯੋਧਨ ਪਤ ਖੋਈ ਰਾਮ ਨਾ ਜਾਣਿਆ ਕਰਤਾ ਸੋਈ ਜਨ ਕੋ ਦੁਖ ਪਚੇ ਦੁਖ ਹੋਈ ਜਨਮੇ ਜੇ ਗੁਰੂ ਸਾਹਿਬ ਨਾ ਜਾਣਿਆ ਕਿਉਂ ਸੁਖ ਪਾਵੈ ਪਰਮ ਭੁਲਾਨਿਆ ਇੱਕ ਤਿਲ ਭੂਲੇ ਬਹੁਰ ਪਛਤਾਨਿਆ ਕਾਂਸ ਕੇਸ ਚਾਂਡੁਰ ਨਾ ਕੋਈ ਰਾਮ ਨਾ ਚੀਨਿਆ ਆਪਣੀ ਪਤ ਖੋਈ ਬਿਨ ਜਗਦੀਸ਼ ਨਾ ਰਾਖੇ ਕੋਈ ਬਿਨ ਗੁਰ ਗਰਭ ਨਾ ਮੇਟਿਆ ਜਾਏ ਗੁਰਮਤ ਧਾਰਮ ਤੀਰਜ ਹਰਨਾਏ ਨਾਨਕ ਨਾ ਮਿਲੇ ਗੁਣ ਗਾਏ ਗੌੜੀ ਮਹੱਲਾ ਪਹਿਲਾ ਚੂਆ ਚੰਦਨਾ ਕਚੜਾਵੋ ਪਾਠ ਪਟੰਬਰ ਪਹਿਰ ਹੰਡਾਵੋ ਬਿਨ ਹਰ ਨਾਮ ਕਹਾਂ ਸੁਖ ਪਾਵੋ

ਸਾਰ ਕਰੇ ਅਤਿ ਪਿਆਰੀ ਬਿਨ ਜਗਦੀਸ ਭਜੇ ਨਿਤ ਖੁਆਰੀ ਦਾਰ ਕਰ ਮਹਿਲਾ ਸੇਜ ਸੁਖਾਲੀ ਐਨਸ ਫੂਲ ਵਿਛਾਵੈ ਮਾਲੀ ਬਿਨ ਹਰ ਨਾਮ ਸੋ ਦੇਹ ਦੁਖਾਲੀ ਹੈਵਰ ਗੈਵਰ ਨੇਜੇ ਵਾਜੇ ਲਸਕਰ ਨੇਵ ਖਵਾਸੀ ਪਾਜੇ ਬਿਨ ਜਗਦੀਸ਼ ਝੂਠੇ ਦੇ ਵਾਜੇ ਸਿੱਧ ਕਹਾਵੋ ਰਿਦ ਸਿੱਧ ਬੁਲਾਵੋ ਤਾਜ ਕੁੱਲ ਹੈ ਸਿਰ ਛਤਰ ਬਣਾਵੋ ਬਿਨ ਜਗਦੀਸ਼ ਕਹਾਂ ਸੱਚ ਪਾਵੋ ਖਾਨ ਮਲੂਕ ਕਹਾਵੋ ਰਾਜਾ ਵੈਤ ਵੈ ਕੂੜੇ ਹੈ ਪਾਜਾ ਬਿਨ ਗੁਰ ਸ਼ਬਦ ਨਾ ਸਵਰਸ ਕਾਜਾ ਹਉਮੈ ਮਮਤਾ ਗੁਰ ਸ਼ਬਦ ਵਿਸਾਰੀ ਗੁਰਮਤਿ ਜਾਣਿਆ ਰਿਦੇ ਮਰਾਰੀ ਪ੍ਰਾਣਵਤ ਨਾਨਕ ਸਾਰਣ ਤੁਮਾਰੀ ਗੌੜੀ ਮਹੱਲਾ ਪਹਿਲਾ ਸੇਵਾ ਏਕ ਨ ਜਾਣਸ ਅਵਰੈ ਪ੍ਰਪੰਚ ਬਿਆਦ ਤਿਆਗੈ ਕਵਰੈ ਭਾਏ ਮਿਲੇ ਸਚ ਸਾਚੇ ਸਚ ਰੇ ਐਸਾ ਰਾਮ ਭਗਤ ਜਨ ਹੋਈ ਹਰ

ਜਿਸ ਕਾ ਇਹੋ ਜੀਓ ਗੁਰਸਬ ਦੀ ਮਥ ਅੰਮ੍ਰਿਤ ਪੀਓ ਨਾਮ ਡਾਏ ਤੁਧ ਭਾਣੇ ਦੀਓ ਨਾ ਬਿਨਾ ਕੋ ਜੀਵਾ ਮਾਏ ਆਨ ਦਿਨ ਜਪਤ ਰਹੋ ਤੇਰੀ ਸਰਨਾਏ ਨਾਨਕ ਨਾਮ ਰਤੇ ਪਤ ਪਾਏ ਗੌੜੀ ਮਹੱਲਾ ਪਹਿਲਾ ਹਉਮੈ ਕਰਤ ਪੇਖੀ ਨਹੀਂ ਜਾਣਿਆ ਗੁਰਮੁਖ ਭਗਤ ਵਿਰਲੇ ਮਨ ਮਾਨਿਆ ਹਉ ਹਉ ਕਰਤ ਨਹੀਂ ਸੱਚ ਪਾਈਐ ਹਉਮੈ ਜਾਏ ਪਰਮ ਪਦ ਪਾਈਏ ਰਹਾ ਹਉਮੈ ਕਰ ਰਾਜੇ ਬਹੁਤਾਵੈ ਹਉਮੈ ਖਪੇ ਜਨਮ ਮਰ ਆਵੈ ਹਉਮੈ ਨਿਵਰੇ ਗੁਰੂ ਸਾਹਿਬ ਦੇ ਵਿਚਾਰੇ ਚਾਂਚਲ ਮਤ ਤਿਆਗੇ

ਸੋਚਿਆ ਕਰ ਚੁਕਾਵੈ ਜੇਤੀ ਹੈ ਤੀਤੀ ਕਿਹੋ ਨਾਹੀ ਗੁਰਮੁਖ ਗਿਆਨ ਪੇਟ ਗੁਣ ਗਾਹੀ ਹਉਮੈ ਬੰਧਨ ਬੰਧ ਪਵਾਵੈ ਨਾਨਕ ਰਾਮ ਭਗਤ ਸੁਖ ਪਾਵੈ ਗੌੜੀ ਮਹੱਲਾ ਪਹਿਲਾ

ਸੰਘਾਰਿਆ, ਹਮ ਹਰ ਰਾਖੇ ਗੁਰੂ ਸਾਹਿਬ ਦੇ ਵਿਚਾਰਿਆ। ਰਹਾਉ ਮਾਇਆ ਮੋਹੇ ਦੇਵੀ ਸਭ ਦੇਵਾ, ਕਾਲ ਨਾ ਛੋਡੇ ਬਿਨ ਗੁਰ ਕੀ ਸੇਵਾ। ਉਹ ਅਵਨਾਸੀ ਅਲੱਖ ਅਭੇਵਾ, ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ। ਨਮ ਭੁੱਲੇ ਜਮ ਕਾ ਦੁੱਖ ਸਹਿਣਾ, ਮੈਂ ਤਰ ਨਾਮ ਜਿਉ ਰਾਖੋ ਰਹਿਣਾ। ਚੌਧਰੀ ਰਾਜੇ ਨਹੀਂ ਕਿਸੇ ਮੁਕਾਮ, ਸਾਹ ਮਰੇ ਸਾਂਚੇ ਮਾਇਆ ਦਾਮ। ਮੈਂ ਤਨ ਦੀਜੇ ਹਰ ਅੰਮ੍ਰਿਤ ਨਾਮ, ਰਈਅਤ ਮਹਿਰ ਮੁਕੱਦਮ ਸਿਕਦਾਰੇ। ਨਿਚਲ ਕੋਈ ਨਾ ਦਿਸੇ ਸੰਸਾਰੇ, ਹਫਰਿਓ ਕਾਲ ਕੂੜ ਸਿਰ ਮਾਰੇ। ਨਿਚਲ ਏਕ ਸੱਚਾ ਸੱਚ ਸੋਈ, ਜਿਨ ਕਰ ਸਾਜੀ ਤਿਨੇ ਸਭ ਗੋਈ। ਉਹ ਗੁਰਮੁਖ ਜਾਪੈ ਤਾਂ ਪਤ ਹੋਈ, ਕਾਜੀ ਸੇਖ ਭੇਖ ਫਕੀਰਾ।

ਰਹੀਏ, ਨਿਜ ਕਰ ਬੈ ਸਹਿਜ ਸੁਖ, ਨਿਜ ਕਰ ਬੈ ਸਹਿਜ ਕਰ ਲਈਏ, ਹਰ ਰਸ ਮਾਤੇ ਇਹ ਸੁਖ ਕਹੀਏ, ਗੁਰਮਤਿ ਚਾਲ ਨੇ ਚਿਲ ਨਹੀਂ ਡੋਲੈ, ਗੁਰਮਤਿ ਸਾਹ ਸਹਿਜ ਹਰ ਬੋਲੈ, ਪੀਵੈ ਅੰਮ੍ਰਿਤ ਤਤ ਵਿਰੋਲੈ, ਸਤਿਗੁਰ ਦੇਖਿਆ ਦੇਖਿਆ ਲੀਨੀ, ਮਨ ਤਨ ਅਰਪਿਓ ਅੰਤਰਗਤ ਕੀਨੀ,

ਭਾਰਿਆ ਸਾਚ ਮਹਿਲ ਗੁਰ ਅਲੱਖ ਲਖਾਰਿਆ ਨਿਹਚਲ ਮੈਲ ਨਹੀਂ ਛਾਇਆ ਮਾਇਆ ਸੱਚ ਸੰਤੋਖ ਭਰਮ ਚੁਕਾਇਆ ਜਿਨ ਕੇ ਮਨ ਵਸਿਆ ਸੱਚ ਸੋਈ ਤਿਨ ਕੀ ਸੰਗਤ ਗੁਰਮੁਖ ਹੋਈ ਨਾਨਕ ਸਾਚ ਨਾਮ ਮਲਖ ਹੋਈ ਗੌੜੀ ਮਹੱਲਾ ਪਹਿਲਾ ਰਾਮ ਨਾਮ ਜਿਤਰਾ ਪੈ ਜਾ ਕਾ ਉਪਜਪ ਦਰਸ਼ਨ

ਦੂਜੇ ਪਾਏ, ਗੁਰ ਕੇ ਸ਼ਬਦ ਸੱਚ ਲਿਵ ਲਾਏ। ਹਉਮੈ ਮੈਲਾ ਇਹੋ ਸੰਸਾਰਾ, ਨਿਤ ਤੀਰਥ ਨਹਾਵੈ ਨਾ ਜਾਏ ਅਹੰਕਾਰਾ, ਬਿਨ ਗੁਰ ਭੇਟੇ ਜਮ ਕਰੇ ਖੁਆਰਾ। ਸੋ ਜਨ ਸਾਚਾ ਜੇ ਹਉਮੈ ਮਾਰੇ, ਗੁਰ ਕੇ ਸ਼ਬਦ ਪੰਚ ਸੰਘਾਰੇ, ਆਪ ਤਰੇ ਸਕਰੇ ਕੁਲ ਤਾਰੇ। ਮਾਇਆ ਮੋਹੇ ਨਟਬਾਜੀ ਪਾਈ, ਮਨਮੁਖ ਅੰਧ ਰਹੇ ਲਪਟਾਈ, ਗੁਰਮੁਖ ਅਲੇਪਤ ਰਹੇ ਲਿਵਲਾਈ।

ਭੁ ਲਾਈ, ਬਿਨ ਗੁਰ ਸੇਵੇ ਬਹੁਤ ਦੁੱਖ ਪਾਈ। ਨਾਮ ਰਤੇ ਸਦਾ ਬੈਰਾਗੀ, ਗ੍ਰਹੀ ਅੰਤਰ ਸਾਚ ਲਿਵ ਲਾਗੀ। ਨਾਨਕ ਸਤਿਗੁਰ ਸੇਵੈ ਸੇ ਵਡਭਾਗੀ। ਗੌੜੀ ਮਹੱਲਾ ਤੀਜਾ।

ਬਾਣੀ ਅਪਰਾਧੀ ਸੀਧੈ ਗੁਰ ਕੇ ਸ਼ਬਦ ਅੰਤਰ ਸਹਿਜ ਰੀਧੈ ਮੇਰਾ ਪ੍ਰਭ ਪਾਇਆ ਗੁਰ ਕੇ ਸ਼ਬਦ ਸੀਧੈ ਸਤਿਗੁਰੂ ਮੇਲੇ ਪ੍ਰਭ ਆਪ ਮਿਲਾਏ ਮੇਰੇ ਪ੍ਰਭ ਸਾਚੇ ਕਹਿ ਮਨ ਭਾਏ ਹਰ ਗੁਣ ਗਾਵੇ ਸਹਿਜ ਸੁਭਾਏ ਬਿਨ ਗੁਰ ਸਾਚੇ ਭਰਮ ਭੁਲਾਏ ਮਨ ਮੁਖਾਂਦੇ ਸਦਾ ਬਿਖ ਖਾਏ ਜਮ ਡੰਡ ਸਹਿ ਸਦਾ ਦੁੱਖ ਪਾਏ ਜਮੂਆ ਨਾ ਜੁਹੈ ਹਰ ਕੀ ਸਰਣਾਈ ਹੋਮੇ ਮਾਰ ਸੱਚ ਨਿਵਲਾਈ ਸਦਾ ਰਹੇ ਹਰ ਨਾਮ ਨਿਵਲਾਈ ਸਤਿਗੁਰ ਸੇਵੇ ਜਨ ਨਿਰਮਲ ਪਵਿੱਤਾ ਮਨ ਸਿਉ ਮਨ ਮਿਲਾਏ ਸਭ ਜਗ ਜਿੱਤਾ ਇਨ ਵਿਦ ਕੁਸਲ ਤੇਰੇ ਮੇਰੇ ਮੀਤਾ ਸਤਿਗੁਰ ਸੇਵੇ ਸੋ ਫਲ ਪਾਏ ਹਿਰਦੇ ਨਾਮ ਵਿੱਚੋਂ ਆਪ ਗਵਾਏ ਅਨੰਦ ਬਾਣੀ ਸ਼ਬਦ ਵਜਾਏ ਸਤਿਗੁਰ ਤੇ ਕਵਨ ਕਵਨ ਸੀਧੋ ਮੇਰੇ ਭਾਈ ਭਗਤੀ ਸੀਧੇ ਦਰਸੋ

ਭਰਮ ਨਾ ਜਾਈ। ਮੂਲ ਛੁੜ ਲਾਗੈ ਦੂਜੇ ਭਾਈ, ਬੇਕਾ ਮਾਤਾ ਬਿਖਮਾਹੀ ਸਮਾਈ। ਮਾਇਆ ਕਰ ਮੂਲ ਜੰਤਰ ਭਰਮਾਏ, ਹਰ ਜਿਉ ਵਿਸਰਿਆ ਦੂਜੇ ਭਾਏ। ਜਿਸ ਨਦਰ ਕਰੇ ਸੋ ਪਰਮਗਤ ਪਾਏ, ਅੰਤਰ ਸਾਚ ਬਾਹਰ ਸੱਚ ਵਰਤਾਏ। ਸਾਚ ਨਾ ਛਪੇ ਜੇ ਕੋ ਰੱਖੇ ਛਪਾਏ, ਗਿਆਨੀ ਬੂਝੈ ਸਹਿਜ ਸੁਭਾਏ। ਗੁਰਮੁਖ ਸਾਚ ਰਿਹਾ ਲਿਵਲਾਏ, ਹਉਮੈ ਮਾਇਆ ਸ਼ਬਦ ਜਲਾਏ। ਮੇਰਾ ਪ੍ਰਭ ਸਾਚਾ ਮੇਲ ਮਿਲਾਏ, ਸਤਿਗੁਰ ਦਾਤਾ ਸ਼ਬਦ ਸੁਣਾਏ। ਧਾਵਤ ਰਾਖੇ ਠਾਕ ਰਹਾਏ, ਪੂਰੇ ਗੁਰ ਤੇ ਸੋਜੀ ਪਾਏ। ਆਪੇ ਕਰਤਾ ਸ੍ਰਿਸ਼ਟ ਸਿਰਜ ਜਿਨ ਗੋਈ, ਤਿਸ ਬਿਨ ਦੂਜਾ ਅਵਰ ਨਾ ਕੋਈ।

ਰਸ ਪਾਵੈ, ਆਂਦਿਨ ਹਿਰਦੇ ਜਪੋ ਜਗਦੀਸਾ, ਗੁਰਮੁਖ ਪਾਵੋ ਪਰਮ ਪਦ ਸੁਖਾ ਰਹਾਵ। ਹਿਰਦੇ ਸੂਖ ਪਿਆ ਪ੍ਰਗਾਸ, ਗੁਰਮੁਖ ਗਾਵੈ ਸੱਚ ਗੁਣ ਦਾਸ, ਦਾਸਨ ਦਾਸ ਨਿਤ ਹੋਵੈ ਦਾਸ, ਗ੍ਰਹਿ ਕੁਟੰਬ ਮੈਂ ਸਦਾ ਉਦਾਸ, ਜੀਵਨ ਮੁਕਤ ਗੁਰਮੁਖ ਕੋ ਹੋਈ, ਪਰਮ ਪਦਾਰਥ ਪਾਵੈ ਸੋਈ, ਤ੍ਰੈ ਗੁਣ ਮਿਟ ਨਿਰਮਲ ਹੋਈ, ਸਹਿਜੇ ਸਾਚ ਮਿਲੇ ਪ੍ਰਭ ਸੋਈ, ਮੋਹ ਕੁਟੰਬ ਸਿਉ ਪ੍ਰੀਤ ਨ ਹੋਏ, ਜਾਂ ਹਿਰਦੇ ਵਸਿਆ ਸੱਚ ਸੋਏ, ਗੁਰਮੁਖ ਮਨ ਬੇਦਿਆ ਅਸਥਿਰ ਹੋਏ, ਹੁਕਮ ਵਿਛਾਣੇ ਬੂਝੇ ਸੱਚ ਸੋਏ, ਤੂੰ ਕਰਤਾ ਮੈਂ ਅਵਰਨਾ ਕੋਏ, ਤੁਝ ਸੇਵੀ ਤੁਝ ਤੇ ਪਤ ਹੋਏ, ਕਿਰਪਾ ਕਰੇ ਗਾਵਾ ਪ੍ਰਭ ਸੋਏ, ਨਾਮ ਰਤਨ ਸਭ ਜਗ ਮੈਂ ਲੋਏ, ਗੁਰਮੁਖ ਬਾਣੀ ਮਿੱਠੀ ਲਾਗੀ, ਅੰਤਰ ਵਿਗਸੈ ਅੰਦਿਨ ਲਿਵ ਲਾਗੀ, ਸਹਿਜੇ ਸੱਚ ਮਿਲਿਆ ਪ੍ਰਸਾਦੀ, ਸਤਿਗੁਰ ਪਾਈਏ ਪੂਰੇ ਵਡਭਾਗੀ, ਹਉਮੈ ਮਮਤਾ ਦੁਰਮਤ ਦੁਖ ਨਾਸ, ਜਬ ਹਿਰਦੇ ਰਾਮ ਨਾਮ ਗੁਣਤਾਸ, ਗੁਰਮੁਖ ਬੁੱਧ ਪ੍ਰਗਟੀ ਪ੍ਰਭ ਜਾਸ, ਜਬ ਹਿਰਦੇ ਰਵਿਆ ਚਰਨ ਨੇਵਾਸ, ਜਿਸ ਨਾਮ ਦੇ ਸੋਈ ਜਨ ਪਾਏ, ਗੁਰਮੁਖ ਮੇਲੇ ਆਪ ਗਵਾਏ, ਹਿਰਦੈ ਸਾਚਾ ਨਾਮ ਵਸਾਏ, ਨਾਨਕ ਸਹਿਜੇ ਸਾਚ ਸਮਾਏ। ਗੌੜੀ ਮਹੱਲਾ ਤੀਜਾ, ਮਨ ਹੀ ਮਨ ਸਵਾਰਿਆ ਪੈ ਸਹਿਜ ਸੁਭਾਏ, ਸ਼ਬਦ ਮਨ ਰੰਗਿਆ ਲਿਵਲਾਏ, ਨਿਜ ਕਰ ਵਸਿਆ ਪ੍ਰਭ ਕੀ ਰਜਾਏ, ਸਤਿਗੁਰ ਸੇਵਿਆ ਜਾਏ ਅਭਿਮਾਨ, ਗੋਬਿੰਦ ਪਾਈਏ ਗੁਣੇ ਨਿਧਾਨ ਰਹਾਓ। ਮਨ ਬੈਰਾਗੀ ਜਾਂ ਸਾਧ ਪਉ ਖਾਏ, ਮੇਰਾ ਪ੍ਰਭ ਨਿਰਮਲਾ ਸਭ ਤੇ ਰਿਹਾ ਸਮਾਏ, ਗੁਰ ਕਿਰਪਾ ਤੇ ਮਿਲੇ ਮਿਲਾਏ, ਹਰ ਦਾਸਨ ਕੋ ਦਾਸ ਸੁਖ ਪਾਏ, ਮੇਰਾ ਹਰ ਪ੍ਰਭ ਇਨ ਵਿਦ ਪਾਇਆ ਜਾਏ, ਹਰ ਕਿਰਪਾ ਤੇ ਰਾਮ ਗੁਣ ਗਾਏ, ਤ੍ਰਿਗ ਬਹੁ ਜੀਵਨ ਜਿਤ ਹਰ ਨਾਮ ਨਾ ਲੱਗੇ ਪਿਆਰ, ਤ੍ਰਿਗ ਸੇਜ ਸੁਖਾਲੀ ਕਾਮਣ ਮੋਹ ਗੁਬਾਰ, ਤਿੰਨ ਸਫਲ ਜਨਮ ਜਿਨ ਨਾਮ ਆਧਾਰ, ਤ੍ਰਿਗ ਤ੍ਰਿਗ ਗ੍ਰਹਿ ਕੁਟੰਬ

ਹਰ ਨਾਮ ਧਿਆਈਆ ਦੁੱਖ ਸਗਲ ਮਿਟਾਈ, ਸਦਾ ਆਨੰਦ ਹਰ ਨਾਮ ਲਿਵ ਲਾਈ, ਗੁਰ ਮਿਲਿਆ ਹਮ ਕਉ ਸਰੀਰ ਸ਼ੁੱਧ ਭਈ, ਹਉਮੈ ਤ੍ਰਿਸ਼ਨਾ ਸਭ ਅਗਨ ਬੁਝਈ, ਬਿਨਸ

ਹਰ ਸਤ ਸੰਗਤ ਮੈਂ ਲਾਏ ਪ੍ਰਭ ਹਰ ਹਿਰਦੇ ਹਰ ਗੁਣਸਾਰ ਰਹਾਉ ਸੇ ਭਗਤ ਹਰ ਭਾਮ ਦੇ ਜੋ ਗੁਰਮੁਖ ਭਾਈ ਚਲਾਨ ਆਪ ਛੋੜ ਸੇਵਾ ਕਰਨ ਜੀਵਤ ਮੋਏ ਰਹਨ ਜਿਸ ਦਾ ਪਿੰਡ ਪ੍ਰਾਣ ਹੈ ਤਿਸ ਕੀ ਸਿਰਕਾਰ ਓਏ ਕਿਉਂ ਮਨੋ ਵਿਸਾਰੀਏ ਹਰ ਰੱਖੀਏ ਹਿਰਦੇ ਧਾਰ ਨਾ ਮਿਲਿਆ ਪਤ ਪਾਈਏ ਨਾ ਮੰਨਿਆ ਸੁਖ ਹੋਏ ਸਤਿਗੁਰ ਤੇ ਨਾਮ ਪਾਈਏ ਕਰਮ ਲੈ ਪ੍ਰਭ ਸੋਏ ਸਤਿਗੁਰ ਤੇ ਜੋ ਮੋਹ ਫਿਰੇ ਉਹ ਭਰਮ ਦੇ ਨਾ ਟਿਕਾਨ ਧਰਤ ਸਮਾਨ ਨ ਝੱਲੀ ਵਿੱਚ ਵਿਸ਼ਟਾ ਪਏ ਪਚੰਨ ਇਹ ਜਗ ਭਰਮ ਭੁਲਾਇਆ ਮੋਹ ਠਕੋਲੀ ਪਾਏ ਜਿਨ੍ਹਾਂ ਸਤਿਗੁਰ ਭੇਟਿਆ ਤਿਨ ਨੇੜ ਨਾ ਭਿੱਟੇ ਮਾਏ ਸਤਿਗੁਰ ਸੇਵਣ ਸੇ ਸੋਹਣੇ ਹੋਮੇ ਮੈਲ ਗਵਾਏ ਸਵਰਤੀ ਸੇ ਨਿਰਮਲੇ ਚੱਲੇ ਸਤਿਗੁਰ ਭਾਏ ਹਰ ਪ੍ਰਭ ਦਾਤਾ ਏਕ ਤੂੰ ਤੂੰ ਆਪੇ ਬਖਸ਼ ਮਿਲਾਏ

ਸਤਿਗੁਰੂ ਪ੍ਰਸਾਦ ਕਰ ਹਲੇ ਮਨ ਪਰਦੇਸੀਆ ਕਿਉਂ ਮਿਲੀਏ ਹਰ ਮਾਏ ਗੁਰ ਭਾਗ ਪੂਰੇ ਪਾਇਆ ਗਰ ਮਿਲਿਆ ਪਿਆਰਾ ਆਏ ਮਨ ਕਰ ਹਲਾ ਸਤਿਗੁਰ ਪੁਰਖ ਧਿਆਏ।

ਲੋਭੀ ਮਾਰੀਏ ਜਮ ਡੰਡ ਦੇ ਸਜਾਏ ਮਨ ਕਰ ਹਲਾ ਮੇਰੇ ਪ੍ਰਾਣ ਤੂੰ ਮੈਲ ਪਾਖੰਡ ਭਰਮ ਗਵਾਏ ਹਰ ਅੰਮ੍ਰਿਤ ਸਰ ਗੁਰ ਪੂਰਿਆ ਮਿਲ ਸੰਗਤੀ ਮਲ ਲਹਿ ਜਾਏ ਮਨ ਕਰ ਹਲਾ ਮੇਰੇ ਪਿਆਰਿਆ ਇੱਕ ਗੁਰ ਕੀ ਸਿੱਖ ਸੁਣਾਏ ਇਹ ਮੋਹ ਮਾਇਆ ਪਸਰਿਆ ਅੰਤ ਸਾਥ ਨ ਕੋਈ ਜਾ

ਕਾਲ ਗੁਰਮੁਖ ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸਮਾਲ ਮਨ ਕਰ ਹਲਾ ਮੇਰਾ ਪਿਆਰਿਆ ਸਤ ਸੰਗਤ ਸਤਿਗੁਰ ਭਾਲ ਸਤ ਸੰਗਤ ਲਗ ਹਰ ਧਿਆਈਏ ਹਰ ਹਰ ਚੱਲੇ ਤੇਰੇ ਨਾਲ ਮਨ ਕਰ ਹਲਾ ਬੜਭਾਗਿਆ ਹਰ ਏਕ ਨਦਰ ਨਿਹਾਲ ਆਪ ਛਡਾਏ ਛੁੱਟੀਏ ਸਤਿਗੁਰ ਚਰਨ ਸਮਾਲ ਮਨ ਕਰ ਹਲਾ ਮੇਰੇ ਪਿਆਰਿਆ ਵਿੱਚ ਦੇਹੀ ਜੋਤ ਸਮਾਲ ਗੁਰ ਨੌ ਨਿਧ ਨਾਮ ਵਿਖਾਲਿਆ ਹਰ ਦਾਤ ਕਰੀ ਦਇਆਲ ਮਨ ਕਰ ਹਲਾ ਤੂੰ ਚੰਚਲਾ ਚਤੁਰਾਈ ਛੱਡ ਬਿਕਰਾਲ ਹਰ ਹਰ ਨਾਮ ਸਮਾਲ ਤੂੰ ਹਰ ਮੁਕਤ ਕਰੇ ਅੰਤ ਕਾਲ ਮਨ ਕਰ ਹਲਾ ਵਡਭਾਗਿਆ ਤੂੰ ਗਿਆਨ ਰਤਨ ਸਮਾਲ ਗੁਰ ਗਿਆਨ ਖੜਗ ਹੱਥ ਧਾਰ

ਰਤੜਾ ਨਾਲ ਰੰਗ ਰਤੜੇ ਮਨ ਕਰ ਲੈ ਹਰ ਰੰਗ ਸਦਾ ਸਮਾਲ ਹਰ ਰੰਗ ਕਦੇ ਨਾ ਉਤਰੈ ਗੁਰ ਸੇਵਾ ਸ਼ਬਦ ਜਮਾਲ ਹਮ ਪੰਖੀ ਮਨ ਕਰ ਲੈ ਹਰ ਤਰਵਰ ਪੁਰਖ ਅਕਾਲ ਵਡਭਾਗੀ ਗੁਰਮੁਖ ਪਾਇਆ ਜਨ ਨਾਨਕ ਨਾਮ ਸਮਾਲ ਰਾਗ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਅਸ਼ਟਪਦੀਆਂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ।

ਤੇਰ ਮਈਆ ਘੱਟ ਘੱਟ ਚੀਨਾ ਸਹਿਜ ਸੁਹੇਲਾ ਫਲ ਮਸਕੀਨੀ ਸਤਿਗੁਰ ਆਪਣੇ ਮੋਹੈ ਦਾਨ ਦੀਨੀ ਰਹਾਓ ਜਬ ਕਿਸ ਕੋ ਇਹ ਜਾਨਸ ਮੰਦਾ ਤਬ ਸਗਲੇ ਇਸ ਮੇਲੇ ਫੰਦਾ ਮੇਰਾ ਤੀਰ ਜਬ ਇਨਹ ਚੁਕਾਈ ਤਾਂ ਤੇ ਇਸ ਸੰਗ ਨਹੀਂ ਬਹਿਰਾਈ ਜਬ ਇਹਨੇ ਆਪਣੀ ਆਪਣੀ ਧਾਰੀ ਤਬ ਇਸ ਕੋ ਹੈ ਮੁਸ਼ਕਲ ਭਾਰੀ ਜਬ

ਜੋ ਦਿਸੈ ਸੋ ਸਗਲ ਬਿਨਾਸੈ ਜਿਮ ਬਾਦਰ ਕੇ ਛਾਈ ਜਨ ਨਾਨਕ ਜਾਗ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ ਗੌੜੀ ਮਹੱਲਾ ਨੌਵਾਂ।

ਪਛਾਣ ਸਗਰ ਰੂਪ ਵਰਣ ਮਨ ਮਾਹੀ ਕਹੋ ਨਾਨਕ ਏਕੋ ਸਲਾਹੀ ਰੋੜੀ ਮਹੱਲਾ ਪਹਿਲਾ ਦਿਆ ਤਮ ਕਰਮ ਕਰੇ ਤੈ ਸਾਚਾ ਮੁਕਤ ਪੇ ਦੇ ਕਿਆ ਜਾਣੇ ਕਾ ਚਾਹੇ ਸਾਧੂ ਕੇ ਦੁਖ ਵਿਚਾਰੇ।

ਸਜਾਵਤ ਹੋਵੇ ਉਧਾਰ ਰਹਾਉ। ਜਾਂ ਕਹਿ ਸਿਮਰਨ ਮਿਟੇ ਅੰਧ, ਜਾਂ ਕਹਿ ਸਿਮਰਨ ਛੂਟੇ ਬੰਦ, ਜਾਂ ਕਹਿ ਸਿਮਰਨ ਮੂਰਖ ਚਤਰ, ਜਾਂ ਕਹਿ ਸਿਮਰਨ ਕੁਲ ਉਧਾਰ, ਜਾਂ ਕਹਿ ਸਿਮਰਨ ਭਉ ਦੁਖ ਹਰੇ, ਜਾਂ ਕਹਿ ਸਿਮਰਨ ਆਪਦਾ ਟਰੇ, ਜਾਂ ਕਹਿ ਸਿਮਰਨ ਮੁਚਤ ਪਾਪ, ਜਾਂ ਕਹਿ ਸਿਮਰਨ ਨਾਏ ਸੰਤਾਪ, ਜਾਂ ਕਹਿ ਸਿਮਰਨ ਰਿਤ ਬੈਗਾ, ਜਾਂ ਕਹਿ ਸਿਮਰਨ ਰਿਦ ਵਿਗਾਸ, ਜਾਂ ਕਹਿ ਸਿਮਰਨ ਕਮਲਾਦਾਸ, ਜਾਂ ਕਹਿ ਸਿਮਰਨ ਨਿਤ ਨਿਧਾਨ, ਜਾਂ ਕਹਿ ਸਿਮਰਨ ਤਰੇ ਨਿਧਾਨ, ਪਤਤ ਪਾਵਣ ਨਾਮ ਤਰੀ, ਕੂੜ ਭਗਤ ਉਧਾਰ ਕਰੀ, ਹਾਰ ਦਾਸ ਦਾਸਾਂ ਤਿੰਨ ਸਰਨ, ਨਾਨਕ